ਸਾਰੀ ਜਿੱਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਕੀਤਾ ਪਾਈਐ ਆਪਣਾ ਸਾਕਾਲ ਪੁਰੀ ਕਿਉਂ ਘਾਲੀਐ ਮੰਦਾ ਮੂਲ ਨ ਕੀਚੀ ਦੇ ਲੰਮੀ ਨਜ਼ਰ ਨੇ ਹਾਲੀਐ ਜਿਉਂ ਸਾਹਿਬ ਨਾਲ ਨਹਾਰੀਐ ਅਤੇ ਵਿਆਹ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ।

ਮੈਂ ਪਾਏ, ਹੋਰ ਮਤ ਤਿਸਨੋ ਅਗਲੀ ਹੋ ਵਜੋ ਪਿਦੂ ਨਾ ਖਾਏ। ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ, ਵਜੋ ਗਵਾਏ ਅਗਲਾ ਮੋਹੇ ਪਾਣਾ ਖਾਏ। ਜਿਸਦਾ ਦਿੱਤਾ ਖਾਵਣਾ ਤਿਸਕਈਆ ਸਾਬਾਸ, ਨਾਨਕ ਹੁਕਮ ਨਾ ਚੱਲਈ ਨਾਲ।

0: ਕੀ ਫਤਿਹ
1: ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਦਰ ਕਰੀਮ ਦੇ ਜੀਆਂ ਰਿਤ ਸੰਭਾਹੇ ਸਾਈ ਕਾਰ ਕਮਾਵਨੀ ਧੁਰ ਛੋਡੀ ਤਿੰਨੇ ਪਾਏ ਨਾਨਕ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ ਸੁਧ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰ ਰਹੇ ਸੀ। ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਹੁਣ ਤੋਂ ਬਸ ਕੁਝ ਹੀ ਪਲਾਂ 'ਚ ਤੁਸੀਂ ਸਾਡੀ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ 'ਚ ਸਮਾਚਾਰ।

ਪਰਮਾਤਮਾ ਦਾ ਨਾਮ ਸਾਨੂੰ ਇਹ ਅਹਿਸਾਸ ਕਰਵਾਉਂਦਾ ਹੈ ਕਿ ਭਾਵੇਂ ਜ਼ਿੰਦਗੀ ਵਿੱਚ ਕਿੰਨੇ ਵੀ ਹਨੇਰੇ ਪਲ ਕਿਉਂ ਨਾ ਆ ਜਾਣ, ਰੱਬ ਦੀ ਕਿਰਪਾ ਦੀ ਇੱਕ ਕਿਰਨ ਹਰ ਹਨੇਰੇ ਨੂੰ ਦੂਰ ਕਰਨ ਦੀ ਤਾਕਤ ਰੱਖਦੀ ਹੈ। ਜਦੋਂ ਮਨ ਥੱਕ ਜਾਂਦਾ ਹੈ, ਉਮੀਦਾਂ ਡਗਮਗਾਉਣ ਲੱਗ ਪੈਂਦੀਆਂ ਨੇ, ਉਦੋਂ ਪ੍ਰਭੂ ਦਾ ਸਿਮਰਨ ਹੀ ਮਨ ਨੂੰ ਹੌਸਲਾ ਦਿੰਦਾ ਹੈ। ਇਸੇ ਸੋਹਣੇ ਭਾਵ ਨਾਲ ਆਓ ਹੁਣ ਸ਼ਰਧਾ ਅਤੇ ਪ੍ਰੇਮ ਨਾਲ ਸਰਵਨ ਕਰਦੇ ਹਾਂ ਅਗਲਾ ਭਜਨ।

ਹੁਣੇ ਤੁਸੀਂ ਸਰਵਨ ਕੀਤਾ, ਬਹੁਤ ਸੋਹਣਾ ਭਜਨ। ਸੱਚਮੁੱਚ ਜਦੋਂ ਅਸੀਂ ਪ੍ਰਭੂ ਦਾ ਸਿਮਰਨ ਕਰਦੇ ਹਾਂ ਤਾਂ ਮਨ ਦੇ ਹਨੇਰੇ ਹੌਲੀ ਹੌਲੀ ਰੋਸ਼ਨੀ ਵਿੱਚ ਬਦਲਣ ਲੱਗ ਪੈਂਦੇ ਨੇ। ਦੋਸਤੋ, ਹਰ ਸ਼ੁਭ ਕੰਮ ਦੀ ਜਿਹੜੀ ਸ਼ੁਰੂਆਤ ਹੈ ਉਹ ਵਿਘਨਕਰਤਾ ਭਗਵਾਨ ਸ਼੍ਰੀ ਗਣੇਸ਼ ਜੀ ਦੇ ਸਿਮਰਨ ਨਾਲ ਕਰਨ ਦੀ ਪਰੰਪਰਾ ਹੈ। ਮੰਨਿਆ ਜਾਂਦਾ ਹੈ ਕਿ ਗਣਪਤੀ ਬੱਪਾ ਆਪਣੇ ਭਗਤਾਂ ਦੇ ਜੀਵਨ ਵਿੱਚੋਂ ਰੁਕਾਵਟਾਂ ਦੂਰ ਕਰਕੇ ਉਹਨਾਂ ਨੂੰ ਸਹੀ ਰਾਹ ਦਿਖਾਉਂਦੇ ਨੇ। ਅਤੇ ਆਓ ਫਿਰ ਅਸੀਂ ਆਪਣੇ ਦਿਨ ਦੀ ਵੀ ਸ਼ੁਰੂਆਤ ਕਰਦੇ ਹਾਂ ਸ਼ਰਧਾ ਅਤੇ ਭਗਤੀ ਦੇ ਨਾਲ। ਸੁਣਦੇ ਹਾਂ ਇਹ ਭਜਨ।

ਭਗਤੀ ਦਾ ਅਸਲ ਅਰਥ ਹੀ ਇਹ ਹੈ ਕਿ ਅਸੀਂ ਆਪਣਾ ਮਨ, ਆਪਣਾ ਅਹੰਕਾਰ ਅਤੇ ਆਪਣੀਆਂ ਚਿੰਤਾਵਾਂ ਇਸ ਨਿਰੰਕਾਰ ਦੇ ਚਰਨਾਂ ਵਿੱਚ ਸਮਰਪਿਤ ਕਰ ਦਈਏ। ਦੋਸਤੋ, ਜਦੋਂ ਇਨਸਾਨ ਦੁਨੀਆ ਦੇ ਹਰ ਦਰਵਾਜ਼ੇ ਤੋਂ ਥੱਕ ਜਾਂਦਾ ਹੈ ਨਾ, ਤਾਂ ਇਹ ਇੱਕੋ ਦਰ 'ਤੇ ਆ ਕੇ ਸਕੂਨ ਜਿਹੜਾ ਸਾਨੂੰ ਮਿਲਦਾ ਹੈ ਆਪਣੇ ਪ੍ਰਭੂ ਦੇ ਦਰ 'ਤੇ। ਉੱਥੇ ਨਾ ਕੋਈ ਭੇਦਭਾਵ ਹੈ, ਨਾ ਕੋਈ ਸ਼ਰਤ, ਸਿਰਫ ਪਿਆਰ, ਭਰੋਸਾ ਅਤੇ ਕਿਰਪਾ ਹੈ। ਇਸੇ ਸਮਰਪਣ ਅਤੇ ਸ਼ਰਧਾ ਭਾਵਨਾ ਆਓ ਭਗਤੀ ਸੰਗੀਤ ਦੇ ਪ੍ਰੋਗਰਾਮ ਆਰਾਧਨਾ 'ਚ ਸੁਣਦੇ ਹਾਂ ਇੱਕ ਹੋਰ ਭਜਨ।

0: ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ। ਜਿਹੜੇ ਆਪਾਂ ਦੇਖੋ ਕਹਿੰਦੇ ਹਾਂ ਵੀ ਕੰਮਕਾਰ ਸਮੇਂ ਸਿਰ ਕਰਦੇ ਰਹੀਏ ਅਤੇ ਖੇਤ 'ਤੇ ਗੇੜਾ ਰੱਖੋ, ਅਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਨਾ ਹੱਥ 'ਚ ਰਹਿੰਦੀਆਂ, ਇਹਦੇ ਨਾਲ ਸਮੇਂ ਸਿਰ ਕੰਮ ਹੋ ਜਾਂਦਾ ਆ।
0: ਦੇਖੋ ਜੀ, ਜਿਹੜਾ ਤੁਸੀਂ ਜ਼ਿਕਰ ਕੀਤਾ ਬੜੀ ਅਹਿਮ ਗੱਲ ਕੀਤੀ ਹੈ, ਜੇ ਤੁਸੀਂ ਕੰਮ ਨੂੰ ਹੱਥ 'ਚ ਰੱਖੋਗੇ, ਕੰਮ ਤੁਹਾਡੇ ਹੱਥ 'ਚ ਰਹੂਗਾ। ਜੇ ਆਪਣੇ ਹੱਥ ਤੋਂ ਬਾਹਰ ਦੇਖੋ, ਵੈਸੇ ਵੀ ਸੰਧੂ ਸਾਹਿਬ ਆਪਾਂ ਸਾਰੇ ਜਾਣਦੇ ਹੀ ਹਾਂ ਵੀ ਕਹਿੰਦੇ ਹੁੰਦੇ ਆ ਵੀ ਖੇਤੀ ਤਾਂ ਖਸਮਾਂ ਸੇਤੀ ਵਾਲਾ ਹਿਸਾਬ ਹੈ, ਅਤੇ ਜਦੋਂ ਆਪਾਂ ਦੂਜਿਆਂ ਦੇ ਸਹਾਰੇ ਜਾਂ ਦੂਜਿਆਂ ਦੇ ਭਰੋਸੇ 'ਤੇ ਖੇਤੀ ਨੂੰ ਛੱਡਾਂਗੇ, ਫਿਰ ਕਿਤੇ ਨਾ ਕਿਤੇ ਜਿਹੜਾ ਆਪਾਂ ਕੰਮ ਖਾਵਾਂਗੇ, ਕਸਰ ਮਸਰ ਸਾਡੇ ਕੋਲ ਰਹਿ ਜੂਗੀ।
1: ਬਹੁਤ ਜ਼ਿਆਦਾ ਦੇਖੋ ਦੇਖਭਾਲ ਦੀ ਲੋੜ ਪੈਂਦੀ ਹੈ। ਵੈਸੇ ਤਾਂ ਦੇਖੋ ਬੀਟੀ ਨਰਮਾ ਆਉਣ ਨਾਲ ਕਿਸਾਨ ਵੀ ਥੋੜ੍ਹਾ ਜਿਹਾ
0: ਸੁਖਾਲਾ ਹੋਇਆ,
1: ਸੁਖਾਲਾ ਹੋਇਆ। ਨਹੀਂ ਤਾਂ ਜਿਹੜੀ ਅਮਰੀਕਨ ਸੁੰਡੀ ਹੈ ਨਾ, ਇਹ ਸਾਰੇ ਲੈਣ ਦਿੰਦੀ ਸੀ।
0: ਬਿਲਕੁਲ ਜੀ ਬਿਲਕੁਲ, ਅਮਰੀਕਾ ਜਾਣਾ ਸੌਖਾ ਹੈ, ਅਮਰੀਕਨ ਸੁੰਡੀ ਨੂੰ ਫੜਨਾ
1: ਔਖਾ ਹੋ ਜਾਂਦਾ ਸੀਗਾ। ਅੱਛਾ, ਪਰ ਦੇਖੋ ਚਲੋ ਸੁੰਡੀਆਂ ਤਾਂ ਆਪਾਂ ਇਹਦੇ ਨਾਲ ਨਹੀਂ ਕਰਦੀਆਂ, ਪਰ ਜਿਹੜੇ ਰਸ ਚੂਸਣ ਵਾਲੇ ਕੀੜੇ ਹਨ, ਉਹ ਹਮਲਾ ਕਰਦੇ ਆ।
0: ਕਰਦੇ ਆ ਜੀ ਬੀਟੀ ਦਾ, ਦੇਖੋ ਜਿੱਦਾਂ ਤੁਸੀਂ ਜ਼ਿਕਰ ਕੀਤਾ, ਬੜੀ ਅਹਿਮ ਗੱਲ ਹੈ ਕਿ ਅਸੀਂ ਇਹ ਨਾ ਸਮਝ ਕੇ ਬੈਠ ਜਾਈਏ ਵੀ ਬੀਟੀ ਲਾਇਆ ਤਾਂ ਇਹਦੇ ਕੋਈ ਹੱਲ ਹੀ ਨਹੀਂ ਹੋਣਾ। ਹੱਲਾ ਤਾਂ ਹੋਊਗਾ, ਹੱਲਾ ਹੋਊਗਾ। ਸੋ ਇਹ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਆਪਾਂ ਬੀਟੀ ਲਾਉਂਦੇ ਹਾਂ ਤਾਂ ਬੀਟੀ ਆਲੇ ਦੁਆਲੇ ਨੋਨ ਬੀਟੀ ਦਾ ਜਿਹੜਾ ਆਪਾਂ ਬਾੜ ਹੈ, ਇੱਕ ਤਰ੍ਹਾਂ ਨਾਲ ਬਾੜ ਹੀ ਲਾਉਂਦੇ, ਜਿੱਦਾਂ ਆਪਾਂ ਬਾਗਾਂ ਦੁਆਲੇ ਬਾੜ ਲਾ ਦਿੰਦੇ ਹਾਂ, ਅਤੇ ਉਹ ਬਾੜ ਹੈ ਜਿਹੜਾ ਇਹਦਾ ਬਚਾਅ ਕਰਦੀ ਹੈ।
1: ਕਰਦੀ ਹੈ, ਉਹ ਜ਼ਰੂਰ ਕਰਨੀ ਚਾਹੀਦੀ ਸਾਨੂੰ,
0: ਕਿਉਂਕਿ
1: ਇਹਦੇ ਨਾਲ ਜਿਹੜੀ ਕਿਸਮ ਦੀ ਜਿਹੜੀ ਉਹ 'ਤੇ ਮਾੜਾ ਅਸਰ ਨਹੀਂ ਪੈਂਦਾ।
0: ਪੈਂਦਾ ਇੱਕ ਦੇਖੋ ਸੰਧੂ ਸਾਹਿਬ, ਆਪਾਂ ਨਾ ਥੋੜ੍ਹਾ ਜਿਹਾ ਸਖਾਲੇ ਪਾਸੇ ਨੂੰ ਤੁਰਦੇ ਹਾਂ ਵੀ ਅਸੀਂ ਫੱਟ ਦੇਣੇ, ਜੇ ਕਿ ਆਪਾਂ ਨੂੰ ਕੋਈ ਕੀੜਾ ਮਕੌੜਾ ਨਜ਼ਰ ਆਉਂਦਾ, ਅਸੀਂ ਦਵਾਈਆਂ ਵਾਲੇ ਪਾਸੇ ਨੂੰ ਜ਼ਿਆਦਾ ਤੁਰ ਪਏ। ਪਰ ਜਿਹੜਾ ਅਸੀਂ ਇਹ ਕਹਿ ਸਕਦੇ ਹਾਂ ਵੀ ਭਾਈ, ਜਿਹੜਾ ਉਪਰਾਲਾ, ਜਿਹੜੇ ਕੁਦਰਤੀ ਉਪਰਾਲੇ ਹੈ, ਹੈ ਨਾ, ਗੈਰ ਕੁਦਰਤੀ ਦਾ ਆਪਾਂ ਜਦੋਂ ਮਰਜ਼ੀ ਕਰ ਲਈਏ,
1: ਸਰਵੇਖਣ ਕਰੋ ਜੀ।
0: ਪਹਿਲੀ ਗੱਲ ਤਾਂ ਸਰਵੇਖਣ ਤੁਹਾਡੇ ਵਾਲੀ ਗੱਲ ਹੈ ਕਿ ਸਰਵੇਖਣ ਬੜਾ ਜ਼ਰੂਰੀ ਹੈ, ਫਸਲ ਦਾ ਸਵੇਰੇ ਸ਼ਾਮ ਸਰਵੇਖਣ ਕਰਨਾ ਬੜਾ ਜ਼ਰੂਰੀ ਹੈ,
1: ਬਹੁਤ ਬਹੁਤ ਜ਼ਰੂਰੀ ਹੈ ਜੀ।
0: ਫਿਰ ਉਹਦੀ ਕਗਾਰ ਕੀ ਹੈ, ਕੋਈ ਵੀ ਜੇ ਕੀੜਾ ਹੱਲਾ ਕਰਦਾ ਹੈ ਉਹਦਾ ਆਰਥਿਕ ਕਗਾਰ ਕੀ ਹੈ, ਐਵੇਂ ਇੱਕ ਅੱਧਾ ਕੀੜਾ ਦੇਖ ਕੇ ਤੁਸੀਂ ਪਿੱਛੇ ਪੈ ਜਾਓ, ਅਤੇ ਇਹ ਵੀ ਤਾਂ ਗਲਤ ਗੱਲ ਹੈ ਨਾ।
1: ਹਾਂ, ਉਹ ਤਾਂ ਫਿਰ ਜਿਹੜੀ ਆਪਣੇ ਜਾਇਆ ਕਰਨ ਵਾਲੀ ਗੱਲ ਹੋ ਗਈ ਨਾ।
0: ਹਾਂ ਬਿਲਕੁਲ,
1: ਕੋਈ ਆਪਾਂ ਨੂੰ ਉਹਦਾ ਜਿਹੜਾ ਕਹਿੰਦੇ, ਫਿਰ ਆਪਾਂ ਕਹਿੰਦੇ ਕਿ ਫਾਇਦਾ ਨਹੀਂ ਮਿਲਿਆ।
0: ਹਾਂ,
1: ਕਿਉਂਕਿ ਮਾਹਰਾਂ ਨੇ ਲਗਾਤਾਰ ਆਪਾਂ ਨੇ ਤੱਥ ਕੱਢੇ ਆ, ਉਹਨਾਂ ਨੇ ਤਜਰਬੇ ਕਰਕੇ ਸਾਨੂੰ ਦੱਸਿਆ
0: ਬਿਲਕੁਲ
1: ਵੀ ਪੱਤੇ ਦੇ ਕਿੰਨੇ ਕੀੜੇ ਹੋਣ ਸ਼ਾਮ ਵੇਲੇ ਜਾਂ ਸਵੇਰ ਵੇਲੇ, ਹਾਂਜੀ, ਏਕੜ ਦੇ ਹਿਸਾਬ ਨਾਲ ਕੋਈ ਅੰਦਾਜ਼ਾ ਲਾ ਕੇ, ਫਿਰ ਹੀ ਸਾਨੂੰ ਜੋ ਵੱਖ ਵੱਖ ਜ਼ਹਿਰਾਂ ਦੀ ਸਿਫਾਰਿਸ਼ ਕੀਤੀ ਗਈ ਹੈ ਨਾ, ਉਹ ਵਰਤਣੀਆਂ ਚਾਹੀਦੀਆਂ ਨੇ।
0: ਬਿਲਕੁਲ, ਦੇਖੋ ਜੀ ਜ਼ਹਿਰ ਤਾਂ ਜ਼ਹਿਰ ਹੈ ਸੰਧੂ ਸਾਹਿਬ, ਆਪਾਂ ਸਾਰੇ ਜਾਣਦੇ ਹਾਂ। ਇੱਕ ਤਾਂ ਮਹਿੰਗਾ ਬਹੁਤ ਹੈ, ਇੱਕ ਜ਼ਹਿਰ ਨੇ, ਜ਼ਹਿਰ ਦੇ ਆਲੇ ਕੰਮ ਕਰਨੇ ਆ, ਉਹਨੇ ਵਾਤਾਵਰਨ ਦੇ ਵਿੱਚ ਨੁਕਸਾਨ ਕਰਨਾ ਹੈ। ਫਿਰ ਇਹ ਤੁਸੀਂ ਦੇਖੋ ਵੀ ਆਲੇ ਦੁਆਲੇ ਸਾਡੀਆਂ ਫਸਲਾਂ ਕਿਹੜੀਆਂ ਨੇ, ਹੁਣ ਆਪਾਂ ਨਰਮਾ ਕਪਾਹ ਤਾਂ ਨਿਰਾ ਲਾਇਆ ਨਹੀਂ ਹੁੰਦਾ, ਸਬਜ਼ੀ ਭਾਜੀ ਵੀ ਲਾਈ ਹੁੰਦੀ,
1: ਹਰੇ ਚਾਰੇ
0: ਲਾਏ ਹੁੰਦੇ ਆ। ਸੋ ਕਈ ਵਾਰੀ ਨਾ ਅਸੀਂ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਭਾਈ, ਬਗਾਨਿਆਂ ਦੇ ਹੱਥ, ਜਦੋਂ ਅਸੀਂ ਕਾਮਿਆਂ ਦੇ ਹੱਥ, ਹੈ ਨਾ, ਕਾਮਿਆਂ ਨੇ ਕੰਮ ਕਰਨਾ, ਇਹਦੇ 'ਚ ਕੋਈ ਆਪਾਂ ਸ਼ੱਕ ਨਹੀਂ ਹੈਗਾ ਕਿ ਸਾਡਾ ਉਹਨਾਂ 'ਤੇ ਨਿਰਭਰਤਾ ਹੈ, ਪਰ ਕਾਮੇ ਦੇ ਨਾਲ ਤੁਹਾਨੂੰ ਵੀ ਕੰਮ ਕਰਨਾ ਜ਼ਰੂਰੀ ਹੈ।
1: ਨਿਗਰਾਨੀ ਰੱਖਣੀ ਪੈਣੀ,
0: ਨਹੀਂ ਤਾਂ ਰੱਖਣੀ ਪੈਂਦੀ ਹੈ, ਉਹਨੇ ਤਾਂ ਵਿਚਾਰੇ ਨੇ ਆਪਣਾ ਕੰਮ ਕਰ ਦੇਣਾ। ਇਹ ਜਿਹੜੀਆਂ ਬਰੀਕੀ ਵਾਲੀਆਂ ਗੱਲਾਂ ਹੈ, ਇਹਨਾਂ ਨੂੰ ਤੁਸੀਂ ਵਾਚਣਾ ਹੈ, ਤੁਸੀਂ ਦੇਖਣਾ ਹੈ, ਕਿਉਂਕਿ ਜੇ ਕਿਤੇ ਨਾ ਕਿਤੇ ਜਿੱਦਾਂ ਕਹਿੰਦੇ

0: ਨਜ਼ਰ ਜਿਹੜੀ ਹੈ, ਨਜ਼ਰਸਾਨੀ ਬੜੀ ਜ਼ਰੂਰੀ ਹੋ ਜਾਂਦੀ ਹੈ,
1: ਹਾਂ
0: ਦਵਾਈ ਵੀ ਸਾਡੀ ਜ਼ਾਇਆ ਹੋਊ। ਹੁਣ ਤੁਸੀਂ ਦੇਖੋ ਸਪਰੇਅ ਦੇ ਵਿੱਚ ਆਪਾਂ ਨੋਜ਼ਲਾਂ ਹੀ ਦੇਖ ਲਓ, ਸਾਡੇ ਕੋਲ ਕਿੰਨੇ ਤਰ੍ਹਾਂ ਦੀਆਂ ਨੋਜ਼ਲਾਂ ਹੈ, ਕਿਹੜੀ ਨੋਜ਼ਲ ਆਪਾਂ ਨੇ ਵਰਤਣੀ ਹੈ, ਇਹ ਵੀ
1: ਸਪਰੇਅ ਪੰਪ ਵੀ ਵੱਖਰੇ ਵੱਖਰੇ ਹੁੰਦੇ ਆ।
0: ਸਪਰੇਅ ਪੰਪ ਵੀ ਵੱਖਰੇ ਵੱਖਰੇ ਹੁੰਦੇ ਆ। ਸੋ ਇਸ ਕਰਕੇ ਹੁਣ ਆਪਾਂ ਕਹੀਏ ਵੀ ਇੱਕੋ ਹੀ ਰੱਸੇ ਬੰਨ ਦਈਏ, ਸਾਰੇ ਜਿਹੜਾ ਹੈ ਉਸ ਲਿਹਾਜ਼ ਨਾਲ ਹੋ ਜੂ, ਨਹੀਂ ਹੋਣਾ। ਕਈ ਜਿਹੜੀ ਹੈ ਆਪਾਂ ਫੁਹਾਰ ਜਿਹੜੀ ਪੱਤਿਆਂ ਦੇ ਉੱਪਰ ਕਰਦੇ ਹਾਂ, ਕਈ ਆਪਾਂ ਫੁਹਾਰ ਜਿਹੜੀ ਹੈ ਪੱਤਿਆਂ ਦੇ ਥੱਲੇ ਕਰਦੇ ਹਾਂ। ਸੋ ਅਲੱਗ ਅਲੱਗ ਢੰਗ ਤਰੀਕੇ, ਫਿਰ ਆਪਾਂ ਕਹਿੰਦੇ ਜੀ ਰੋਕਥਾਮ ਨਹੀਂ ਹੋਈ, ਰੋਕਥਾਮ ਕਿੱਥੋਂ ਹੋਊ, ਸਾਡਾ ਤਰੀਕਾ ਹੀ ਸਹੀ ਨਹੀਂ।
1: ਹਾਂ, ਇਹ ਤਾਂ ਪੱਕੀ ਗੱਲ ਹੈ, ਜੋ ਸਾਨੂੰ ਸਿਫਾਰਿਸ਼ ਕੀਤੀ ਗਈ ਨੇ, ਜਿੱਦਾਂ ਪਾਣੀ ਦੀ ਮਾਤਰਾ,
0: ਹਾਂ
1: ਉਹਦਾ ਵੀ ਧਿਆਨ ਰੱਖੋ,
0: ਧਿਆਨ ਰੱਖਣਾ
1: ਕਿ ਜਿੰਨੇ ਏਕੜ ਦਾ ਆਪਾਂ ਦੱਸਿਆ ਗਿਆ ਵੀ ਏਕੜ 'ਚ ਇੰਨੀਆਂ ਢੋਲੀਆਂ ਲੱਗਣੀਆਂ, ਲੱਗਣੀਆਂ ਨੇ,
0: ਲੱਗਣੀਆਂ ਨੇ ਜੀ,
1: ਉਸ ਹਿਸਾਬ ਨਾਲ ਦਵਾਈ ਪਾਓ। ਇਹ ਨਹੀਂ ਵੀ ਆਪਾਂ ਬੰਦੇ ਦਾ ਚਾਲ ਤਿਆਈ ਕਰਦੇ ਕੰਮ ਖਤਮ ਕਰੋ ਜੀ ਫਟਾਫਟ,
0: ਹਾਂ
1: ਇਹ ਨਹੀਂ ਕੰਮ ਕਰਨਾ ਚਾਹੀਦਾ। ਅੱਛਾ, ਸਾਫ਼ ਸਫਾਈ ਦਾ ਖਾਸ ਖਿਆਲ ਰੱਖੋ,
0: ਬਿਲਕੁਲ।
1: ਜਿਹੜੇ ਕੀੜਿਆਂ ਦੇ ਨਾ ਬਦਲਵੇ ਹੁੰਦੇ, ਜਿਹੜੇ ਆਪਣੇ ਨਦੀਨ ਵਗੈਰਾ ਜਿਹੜੇ ਹੁੰਦੇ ਆ ਨਾ, ਇਟਸਿਟ ਹੈ ਕੋਈ ਆ, ਤਤੂਰਾ ਆ ਜੀ, ਲਾਗੇ ਛਾਗੇ ਜੇ ਹੋਣ, ਉਹ ਖਤਮ ਕਰੋ ਜੀ, ਉਹਨਾਂ
0: ਪਹਿਲਾਂ
1: ਸਫਾਈ ਦਾ ਖਾਸ ਧਿਆਨ ਰੱਖੀ ਜੀ,
0: ਪਹਿਲਾਂ ਖਤਮ ਕਰੋ ਜਿੰਨੇ ਵੱਟਾਂ ਬੰਨੇ ਹੈ ਤੁਹਾਡੇ ਆਲੇ ਦੁਆਲੇ ਖੇਤ ਦੇ, ਕਿਉਂਕਿ ਉਹ 'ਚ ਹੀ ਰਹਿੰਦੇ ਆ ਤਕਰੀਬਨ, ਇਹਨਾਂ ਦੀਆਂ ਕਲੋਨੀਆਂ ਤਕਰੀਬਨ ਉੱਥੇ ਹੀ ਹੁੰਦੀਆਂ,
1: ਉੱਥੇ ਹੁੰਦੀਆਂ ਜੀ,
0: ਉਹ ਕਲੋਨੀਆਂ 'ਚ ਉੱਠ ਕੇ ਆ ਕੇ ਹੱਲਾ ਕਰਦੇ ਹੈ। ਸੋ ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਇਹ ਕਿ ਪਹਿਲਾਂ ਆਪਾਂ ਜਿੱਦਾਂ ਅੱਗੇ ਦੇਖੋ ਲੋਕਾਂ ਕੋਲ ਵਕਤ ਹੁੰਦਾ ਸੀ, ਟਾਈਮ ਹੁੰਦਾ ਸੀ, ਅੱਗੇ ਕਿੱਥੇ ਗਏ ਹੈ, ਅੱਗੇ ਜੀ ਅੱਜ ਉਹ ਵੱਟਾਂ ਘੱਟਦੇ ਪਏ ਹੈ, ਬੰਨੇ ਸਾਫ਼ ਕਰਦੇ ਪਏ ਆ, ਖਾਲ ਘੱਟਦੇ ਪਏ ਹੈ, ਉਹ ਇਹ ਥੋੜ੍ਹੀ ਸੀ ਵੀ ਵਿਹਲੇ ਘਰ ਬੈਠੇ ਆ ਅਤੇ ਤਾਂ ਉਹ ਕੰਮ ਲਾਏ ਹੋਏ ਆ, ਉਹਦਾ ਮਤਲਬ ਔਰ ਮਕਸਦ ਇਹੀ ਸੀ ਕਿ ਉਦੋਂ ਸਾਡੇ ਕੋਲ ਜ਼ਹਿਰਾਂ ਦਾ ਸਹਾਰਾ ਨਹੀਂ ਸੀ, ਹੁਣ ਸਾਡੇ ਕੋਲ ਜ਼ਹਿਰਾਂ ਦਾ ਸਹਾਰਾ ਹੈ, ਹੁਣ ਨਾ ਕੋਈ ਵੱਟ ਸਾਫ਼ ਕਰਦਾ, ਨਾ ਕੋਈ ਬੰਨਾ ਸਾਫ਼ ਕਰਦਾ, ਨਾ ਕੋਈ ਖਾਲ ਸਾਫ਼ ਕਰਦਾ। ਸੋ ਇਸ ਕਰਕੇ ਉਪਰਾਲੇ ਜਿਹੜੇ ਹੈ ਬੜੇ ਜ਼ਰੂਰੀ ਆ। ਗੱਲਾਂ ਤਾਂ ਸੰਧੂ ਸਾਹਿਬ ਕਹਿਣ ਨੂੰ ਬੜੀਆਂ ਛੋਟੀਆਂ ਹੋ ਜਾਂਦੀਆਂ ਨੇ, ਪਰ ਜਦੋਂ ਇਹਨਾਂ ਦੇ ਜਾ ਕੇ ਅਸਰਾਤ ਦੇਖਦੇ ਹਾਂ ਆਪਾਂ, ਇਹਨਾਂ ਦੇ ਫਾਇਦੇ ਬਹੁਤ ਆ ਸਾਡੇ ਲਈ।
1: ਹਾਂ, ਇੱਕ ਗੱਲ ਹੋਰ ਦੇਖੋ, ਆਪਣਾ ਜਿੱਦਾਂ ਰੁੜੀਆ ਰਾਮ ਜੀ ਹੁੰਦੇ ਆ, ਨਰਮਾ ਬੀਜਿਆ ਹੈ ਨਾ, ਇਹਦੇ ਲਾਗੇ ਛਾਗੇ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਭਿੰਡੀ, ਮੂੰਗੀ, ਜੰਤਰ, ਰਿੰਡ ਅਤੇ ਅਰਹਰ, ਇਹ ਨਹੀਂ ਬੀਜਣੀ।
0: ਹਾਂ, ਕਈਆਂ ਦੀ ਆਦਤ ਹੁੰਦੀ ਹੈ ਵੀ ਚਲੋ ਅਰਹਰ ਦੀਆਂ ਫਲੀਆਂ ਹੋ ਜਾਣਗੀਆਂ,
1: ਸਿਆਲ ਕੱਢ ਦਿੰਦੇ,
0: ਸਿਆਲ ਕੱਢ ਦਿੰਦੇ ਨੇ, ਵਿੱਚ ਸੁੱਟ ਦਿੰਦੇ ਨੇ,
1: ਕਿਉਂਕਿ ਉਹਨਾਂ ਦੀ ਬਦਲਵੇਂ ਨੇ, ਉਹ ਬੂਟੇ ਉਹਨਾਂ ਦੇ ਉੱਥੇ ਚਲੇ ਜਾਣਗੇ, ਖਾਸ ਕਰਕੇ ਜਿੰਨੀਆਂ ਸੁੰਡੀਆਂ ਨੇ ਵੱਖ ਵੱਖ ਕਿਸਮ ਦੀਆਂ। ਅਤੇ ਇੱਕ ਗੱਲ ਹੋਰ ਹੈ ਕਿ ਆਪਾਂ ਦੇ ਕਹਿੰਦੇ ਵੀ ਚਿੱਟੀ ਮੱਖੀ ਦੇ ਵਾਸਤੇ ਜੇ ਸਰਵੇਖਣ ਕਰਨਾ ਨਾ ਮੋਟੇ ਤੌਰ 'ਤੇ ਰੁਲੀਆ ਰਾਮ ਜੀ, ਕਿ ਸਵੇਰੇ 10 ਵਜੇ ਤੋਂ ਪਹਿਲਾਂ ਜੇ ਫੀ ਪੱਤਾ 6 ਹੋਵੇ,
0: ਅੱਛਾ ਇੱਕ ਪੱਤੇ ਦੇ,
1: ਹਾਂ
0: ਗਿਣਤੀ,
1: ਫਿਰ ਸਪਰੇਅ ਕਰਨੀ ਹੈ ਜੀ, ਨਹੀਂ ਤਾਂ ਨਹੀਂ ਲੋੜ ਜੀ। ਅੱਛਾ, ਹਰੇ ਤੇਲੇ ਵਾਸਤੇ ਜਦੋਂ ਤਕਰੀਬਨ ਅੰਦਾਜ਼ਾ ਲਾ ਲਓ ਵੀ 50% ਪੱਤਿਆਂ 'ਤੇ ਹੈ ਆਪਾਂ ਨਜ਼ਰ ਆਉਣ ਕੀੜਾ, ਅਤੇ ਫਿਰ ਸਪਰੇਅ ਕਰਨਾ ਹੈ ਜੀ,
0: ਮੋਟਾ ਅੰਦਾਜ਼ਾ,
1: ਹਾਂ ਮੋਟੇ ਤੌਰ 'ਤੇ। ਅਤੇ ਜਿਹੜੀ ਭੂਰੀ ਜੂਹ ਹੈਗੀ ਹੈ, ਇਹਦੇ ਵਾਸਤੇ ਜੇ ਗਿਣਤੀ ਫੀ ਪੱਤੇ 'ਤੇ 12 ਹੋ ਜਾਵੇ ਬਾਲਗ ਜਿਹੜਾ ਕੀੜਾ, ਅਤੇ ਫਿਰ ਸਪਰੇਅ ਕਰਨਾ ਹੈਗਾ,
0: ਬਿਲਕੁਲ।
1: ਅਤੇ ਐਫਿਡ ਜਾਂ ਚੇਪੇ ਨੂੰ ਮਾਰਨ ਵਾਸਤੇ ਵੀ ਤਕਰੀਬਨ 50% ਬੂਟਿਆਂ 'ਤੇ ਪੱਤਿਆਂ 'ਤੇ ਸ਼ਹਿਦ ਵਰਗੀਆਂ ਜਿਹੜੀਆਂ
0: ਬੂੰਦਾਂ ਬਣ ਜਾਂਦੀਆਂ ਨੇ,
1: ਹਾਂ ਨਜ਼ਰ ਆਉਣ
0: ਆਉਂਦੀ ਹੈ ਜੀ, ਆਉਂਦੀ ਹੈ,
1: ਉਹ ਫਿਰ ਆਪਾਂ ਨੇ ਜੋ ਆਪਾਂ ਵੱਖ ਵੱਖ ਜ਼ਹਿਰ ਦੱਸੇ ਗਏ ਹਨ, ਜ਼ਹਿਰ ਵੀ ਇੱਕੋ ਹੀ ਨਾ ਵਰਤੀਏ ਜੀ, ਅਦਲ ਬਦਲ ਕੇ ਵਰਤਦੇ ਰਹੀਏ ਜੀ,
0: ਇੱਦਾਂ ਰਿਕਾਰਡ ਰੱਖਣਾ ਚਾਹੀਦਾ ਜੀ।
1: ਹਾਂ
0: ਦੇਖੋ, ਜੇ ਤੁਹਾਨੂੰ ਪਤਾ ਵੀ ਕਿਹੜੇ ਗਰੁੱਪ ਦੀ ਦਵਾਈ ਮੈਂ ਪਹਿਲੀ ਵਾਰੀ ਜਿਹੜਾ ਸਪਰੇਅ ਕੀਤਾ ਸੀ, ਤੇ ਉਹ ਗਰੁੱਪ ਬਦਲ ਦਿਓ, ਫਿਰ ਉਹਦਾ ਅਸਰ ਜ਼ਿਆਦਾ ਹੁੰਦਾ ਹੈ, ਤੇ ਇੱਕੋ ਗਰੁੱਪ ਨੂੰ ਲੈ ਕੇ ਲੱਗੇ ਰਹੋਗੇ ਤੇ ਉਹ ਆਦੀ ਬੜੇ ਛੇਤੀ ਹੋ ਜਾਂਦੇ ਨੇ।
1: ਹਾਂ, ਬਾਕੀ ਦੇਖੋ ਹਦਾਇਤਾਂ ਲਿਖੀਆਂ ਹੁੰਦੀਆਂ ਡੱਬੇ ਉੱਪਰ,
0: ਬੜਾ ਜ਼ਰੂਰੀ ਹੈ,
1: ਪੂਰੀ ਅਮਲ ਕਰੋ ਜੀ, ਪੂਰੇ ਜੋ ਤਰੀਕੇ ਦੱਸੇ ਗਏ ਆ ਉਹਨੂੰ ਜਿਹੜਾ ਇਸਤੇਮਾਲ ਕਰ ਰਿਹਾ ਖੇਤ ਦੇ ਵਿੱਚ, ਉਹਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਇਹ ਕਈ ਵਾਰ ਕੋਈ ਮਾੜਾ ਅਸਰ ਨਾ ਹੋ ਜਾਵੇ ਸਾਡੇ ਉੱਪਰ।
0: ਦੇਖੋ ਜੀ, ਉੱਤੇ ਨਿਸ਼ਾਨ ਡੱਬੇ 'ਤੇ ਲੱਗੇ ਹੁੰਦੇ ਆ ਵੀ ਕਿਹੜਾ ਜ਼ਹਿਰ ਕਿੱਡਾ ਖਤਰਨਾਕ ਹੈ,
1: ਹਾਂ
0: ਉਹ ਉੱਥੋਂ ਹੀ ਤੁਹਾਨੂੰ ਪਤਾ ਲੱਗ ਜਾਂਦਾ ਹੈ,
1: ਲੱਗ ਜਾਂਦਾ
0: ਨਾ। ਸੋ ਇਸ ਕਰਕੇ ਅਸੀਂ ਉਸ ਲਿਹਾਜ਼ ਨਾਲ ਹਦਾਇਤਾਂ ਨੂੰ ਅਮਲ 'ਚ ਲਿਆ ਕੇ ਹੀ ਜਿਹੜਾ ਕੰਮ ਕਰੀਏ, ਫਿਰ ਸਾਡੇ ਲਈ ਫਾਇਦਾ। ਚੱਲੀਏ ਆਪਾਂ,
1: ਜੈ ਹਿੰਦ ਜੀ,
0: ਜੈ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀਬਾੜੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸਰਵਨ ਕਰਦੇ ਹਾਂ ਮਾਨਸ ਕਾਂਡ ਦਾ 135ਵਾਂ ਭਾਗ।

ਪ੍ਰੋਗਰਾਮ ਸੋਹਣੀ ਸਵੇਰ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਨਮਸਕਾਰ, ਸਤਿ ਸ਼੍ਰੀ ਅਕਾਲ, ਅਦਾਬ, ਹੱਸਦਾ ਵੱਸਦਾ ਰਹੇ ਤੁਹਾਡਾ ਪਰਿਵਾਰ। ਅਤੇ ਲਓ ਜੀ, ਹੁਣ ਵੇਲਾ ਹੋ ਚੁੱਕਿਆ ਹੈ ਤੁਹਾਡੇ ਮਨ ਪਸੰਦੀਦਾ ਪ੍ਰੋਗਰਾਮ

ਸੋਹਣੀ ਸਵੇਰਤਾ ਅਤੇ ਸੋਹਣੇ ਸਫ਼ਰ 'ਚ ਮੈਂ ਤੁਹਾਡੀ ਦੋਸਤ ਸ਼ਭਿਤਾ ਰਵਾਂਗੀ ਜੀ ਤੁਹਾਡੇ ਨਾਲ। ਕਹਿੰਦੇ ਨੇ ਕਿ ਹਰ ਨਵਾਂ ਦਿਨ ਰੱਬ ਵੱਲੋਂ ਮਿਲਿਆ ਇੱਕ ਨਵਾਂ ਤੋਹਫ਼ਾ ਹੁੰਦਾ ਹੈ। ਇਹ ਸਾਨੂੰ ਇੱਕ ਹੋਰ ਮੌਕਾ ਦਿੰਦਾ ਹੈ ਜੀ, ਕਿਸੇ ਨੂੰ ਦਿਲੋਂ ਮਾਫ਼ ਕਰਨ ਦਾ, ਕੁਝ ਨਵਾਂ ਕਰਨ ਦਾ, ਕਿਸੇ ਦਾ ਦਿਲ ਜਿੱਤਣ ਦਾ, ਕੋਈ ਚੰਗਾ ਕੰਮ ਕਰਨ ਦਾ ਅਤੇ ਆਪਣੇ ਆਪ ਨੂੰ ਬੀਤੇ ਹੋਏ ਕੱਲ੍ਹ ਨਾਲੋਂ ਹੋਰ ਬਿਹਤਰ ਬਣਾਉਣ ਦਾ। ਜ਼ਿੰਦਗੀ ਬਹੁਤ ਸੋਹਣੀ ਹੋ ਜਾਂਦੀ ਹੈ ਜਦੋਂ ਅਸੀਂ ਦਿਲ ਵਿੱਚ ਗਿਲੇ ਸ਼ਿਕਵੇ ਘੱਟ ਅਤੇ ਸ਼ੁਕਰਾਨਾ ਜ਼ਿਆਦਾ ਰੱਖਦੇ ਹਾਂ, ਕਿਉਂਕਿ ਮਾਫ਼ੀ ਕਹਿੰਦੇ ਨੇ ਕਿ ਰਿਸ਼ਤਿਆਂ ਨੂੰ ਮਜ਼ਬੂਤ ਕਰਦੀ ਹੈ, ਚੰਗੇ ਕਰਮ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੇ ਨੇ ਅਤੇ ਮੁਸਕਾਨ ਜਿਹੜੀ ਹੈ ਨਾ ਉਹ ਹਰ ਸਵੇਰ ਨੂੰ ਸੱਚਮੁੱਚ ਸੋਹਣੀ ਸਵੇਰ ਬਣਾ ਦਿੰਦੀ ਹੈ। ਅਤੇ ਫਿਰ ਆਓ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਇੱਕ ਸੋਹਣੇ ਜਿਹੇ ਸੰਕਲਪ ਨਾਲ ਕਿ ਅੱਜ ਕਿਸੇ ਦੇ ਚਿਹਰੇ 'ਤੇ ਅਸੀਂ ਮੁਸਕਾਨ ਲਿਆਵਾਂਗੇ, ਕਿਸੇ ਦਾ ਹੌਸਲਾ ਬਣਾਂਗੇ ਅਤੇ ਜਿੱਥੇ ਲੋੜ ਹੋਵੇਗੀ ਨਾ ਉੱਥੇ ਆਪਣੇ ਅਹੰਕਾਰ ਦੀ ਥਾਂ ਪਿਆਰ ਨੂੰ ਚੁਣਾਂਗੇ। ਪ੍ਰੋਗਰਾਮ ਸੋਹਣੀ ਸਵੇਰ 'ਚ ਹੁਣ ਅਗਲਾ ਇੱਕ ਘੰਟਾ 8 ਵਜੇ ਤੱਕ ਅਸੀਂ ਰਵਾਂਗੇ ਜੀ ਤੁਹਾਡੇ ਨਾਲ, ਹੋਣਗੀਆਂ ਸੋਹਣੀਆਂ ਸੋਹਣੀਆਂ ਗੱਲਾਂ, ਕੰਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਪੋਜ਼ਿਟਿਵ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਅਤੇ ਨਾਲ ਦੇ ਨਾਲ ਸੁਣਾਵਾਂਗੇ ਤੁਹਾਨੂੰ ਸੁਰੀਲੇ ਸੁਰੀਲੇ ਗੀਤ। ਤਾਂ ਫਿਰ ਮੁਸਕਰਾਉਂਦੇ ਰਹੋ, ਜੁੜੇ ਰਹੋ, ਕਿਉਂਕਿ ਜਦੋਂ ਕਹਿੰਦੇ ਨੇ ਸੋਚ ਚੰਗੀ ਹੋਵੇ, ਨੀਅਤ ਸਾਫ਼ ਹੋਵੇ ਅਤੇ ਦਿਲ ਵਿੱਚ ਸ਼ੁਕਰਾਨਾ ਹੋਵੇ ਨਾ, ਤਾਂ ਫਿਰ ਹਰ ਸਵੇਰ ਆਪਣੇ ਆਪ ਹੀ ਸੋਹਣੀ ਸਵੇਰ ਬਣ ਜਾਂਦੀ ਹੈ। ਅਤੇ ਪ੍ਰੋਗਰਾਮ ਦਾ ਕਰਦੇ ਹਾਂ ਆਗਾਜ਼ ਇਸ ਸੋਹਣੇ ਜਿਹੇ ਗੀਤ ਦੇ ਨਾਲ, ਰਾਹਤ ਫਤਿਹ ਅਲੀ ਖਾਨ ਦੀ ਆਵਾਜ਼।

ਬਿਲਕੁਲ ਜੀ, ਬਹੁਤ ਸੋਹਣਾ ਜਿਹਾ ਗੀਤ ਤੁਸੀਂ ਸਭ ਇੰਜੋਏ ਕਰ ਰਹੇ ਸੀ, ਅਤੇ ਦਿਨ ਸੋਹਣਾ ਉਦੋਂ ਬਣ ਜਾਂਦਾ ਹੈ ਜਦੋਂ ਅਸੀਂ ਮਨ 'ਚ ਇਹ ਅਹਿਸਾਸ ਰੱਖਦੇ ਹਾਂ ਕਿ ਰੱਬ ਹਮੇਸ਼ਾ ਸਾਡੇ ਅੰਗ ਸੰਗ ਹੈ, ਅਤੇ ਜਦੋਂ ਇਹ ਅਹਿਸਾਸ ਹੁੰਦਾ ਨਾ ਉਦੋਂ ਸੱਚੇ ਦਿਲੋਂ ਮਿਹਨਤ ਹੁੰਦੀ ਹੈ, ਉਦੋਂ ਸੱਚੇ ਦਿਲੋਂ ਇਬਾਦਤ ਹੁੰਦੀ ਹੈ, ਅਤੇ ਇਬਾਦਤ ਬਹੁਤ ਜ਼ਰੂਰੀ ਹੈ ਜੀਵਨ 'ਚ ਅੱਗੇ ਵਧਣ ਨੂੰ। ਪੋਜ਼ਿਟਿਵ ਵਿਚਾਰ ਦਾ ਵੇਲਾ ਹੈ ਜੀ ਹੁਣ, ਅਤੇ ਅੱਜ ਦੇ ਸਮੇਂ 'ਚ ਅਸੀਂ ਹਰ ਕੋਈ ਜਿਹੜਾ ਹੈ ਨਾ ਉਹ ਕਾਮਯਾਬੀ ਚਾਹੁੰਦਾ ਹੈ, ਪਰ ਕਾਮਯਾਬੀ ਦੀ ਜਿਹੜੀ ਅਸਲੀ ਨੀਂਹ ਹੈ ਉਹ ਦੋ ਗੱਲਾਂ 'ਤੇ ਟਿੱਕੀ ਹੁੰਦੀ ਹੈ ਕਹਿੰਦੇ ਨੇ, ਇੱਕ ਇਮਾਨਦਾਰੀ 'ਤੇ ਅਤੇ ਦੂਜੀ ਮਿਹਨਤ 'ਤੇ। ਸ਼ਾਇਦ ਇਮਾਨਦਾਰੀ ਦਾ ਰਾਹ ਜਿਹੜਾ ਹੈ ਨਾ ਉਹ ਥੋੜ੍ਹਾ ਔਖਾ ਹੋਵੇ, ਅਤੇ ਜਿਹੜਾ ਮਿਹਨਤ ਦਾ ਫਲ ਹੈ ਸ਼ਾਇਦ ਉਹਦੇ 'ਚ ਵੀ ਕਈ ਵਾਰ ਬਹੁਤ ਸਾਰੇ ਲੋਕਾਂ ਨੂੰ ਥੋੜ੍ਹਾ ਸਮਾਂ ਲੱਗ ਜਾਂਦਾ ਹੈ, ਪਰ ਇਹਨਾਂ ਦੋਵਾਂ ਨਾਲ ਜਿਹੜੀ ਮਿਲੀ ਕਾਮਯਾਬੀ ਹੈ ਨਾ ਉਹਦਾ ਸਕੂਨ ਹੀ ਵੱਖਰਾ ਹੈ, ਉਹ ਹਮੇਸ਼ਾ ਸਕੂਨ ਹੀ ਦਿੰਦੀ ਹੈ, ਅਤੇ ਨਾਲ ਦੇ ਨਾਲ ਸਭ ਤੋਂ ਇੰਪੋਰਟੈਂਟ ਗੱਲ ਸਤਿਕਾਰ ਵੀ ਦਿੰਦੀ ਹੈ। ਅਤੇ ਅੱਜ ਦਾ ਪੋਜ਼ਿਟਿਵ ਵਿਚਾਰ ਵੀ ਇਹੀ ਹੈ ਜੀ ਕਿ ਮਿਹਨਤ ਤੁਹਾਡੀ ਪਹਿਚਾਣ ਬਣਾਉਂਦੀ ਹੈ ਅਤੇ ਇਮਾਨਦਾਰੀ ਉਸ ਪਹਿਚਾਣ ਨੂੰ ਇੱਜ਼ਤ ਦਵਾਉਂਦੀ ਹੈ, ਇਸ ਲਈ ਕਾਮਯਾਬੀ ਤੋਂ ਪਹਿਲਾਂ ਆਪਣੇ ਕਿਰਦਾਰ ਨੂੰ ਮਜ਼ਬੂਤ ਬਣਾਓ। ਅਤੇ ਯਾਦ ਰੱਖੋ ਜਿਸ ਇਨਸਾਨ ਦੀ ਕਹਿੰਦੇ ਨੇ ਨੀਅਤ ਸਾਫ਼ ਹੋਵੇ ਅਤੇ ਮਿਹਨਤ ਸੱਚੀ ਹੋਵੇ ਉਸ ਦੀ ਮੰਜ਼ਿਲ ਭਾਵੇਂ ਦੇਰ ਨਾਲ ਉਹਨੂੰ ਮਿਲੇ ਪਰ ਉਹਨੂੰ ਮਿਲਦੀ ਜ਼ਰੂਰ ਹੈ, ਅਤੇ ਉਸ ਮੰਜ਼ਿਲ ਦਾ ਫਿਰ ਜਿਹੜਾ ਸਕੂਨ ਹੈ ਨਾ ਉਹ ਬਹੁਤ ਸੋਹਣਾ ਮਿਲਦਾ ਹੈ, ਉਹਦਾ ਅਲੱਗ ਹੀ ਸਕੂਨ ਹੁੰਦਾ ਹੈ, ਅਤੇ ਮਨ 'ਚ ਇਸੇ ਅਹਿਸਾਸ ਦੇ ਨਾਲ ਅੱਗੇ ਵਧਣਾ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਮੈਦਾਨ ਜਿਹੜਾ ਨਾ ਉਹ ਫਤਿਹ ਕਰਨਾ ਹੈ। ਇਸੇ ਪੋਜ਼ਿਟਿਵ ਸੋਚ ਦੇ ਨਾਲ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕਰੋ ਇਸ ਹੋਰ ਸੋਹਣੇ ਜਿਹੇ ਇੱਕ ਹੋਰ ਪੋਜ਼ਿਟਿਵ ਸੌਂਗ ਦੇ ਨਾਲ, ਅਤੇ ਇਸ ਨੂੰ ਗਾਇਆ ਹੈ ਜੀ ਗੀਤ ਨੂੰ ਸੁਖਵਿੰਦਰ ਸਿੰਘ ਅਤੇ ਸ਼੍ਰੇਆ ਘੋਸ਼ਾਲ ਦੀ ਆਵਾਜ਼।

ਵਾਨਾਂ ਨੂੰ ਹੁਨਰਮੰਦ ਬਣਾਉਣ, ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਨ ਅਤੇ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਪ੍ਰੇਰਿਤ ਕਰਨਾ ਹੈ। ਅੱਜ ਦੇ ਸਮੇਂ 'ਚ ਸਿਰਫ ਤੁਸੀਂ ਸਭ ਜਾਣਦੇ ਹੋ ਕਿ ਸਿਰਫ ਡਿਗਰੀ ਕਾਫੀ ਨਹੀਂ ਹੈ, ਸਕਿੱਲਸ ਬਹੁਤ ਜ਼ਰੂਰੀ ਹਨ, ਚਾਹੇ ਕੰਪਿਊਟਰ ਹੋਵੇ, ਡਿਜੀਟਲ ਟੈਕਨੋਲੋਜੀ ਹੋਵੇ, ਸੰਚਾਰ ਕੌਸ਼ਲ, ਕਮਿਊਨੀਕੇਸ਼ਨ ਸਕਿੱਲਸ ਹੋਣ, ਲੀਡਰਸ਼ਿਪ ਹੋਵੇ ਜਾਂ ਫਿਰ ਕੋਈ ਹੋਰ ਤਕਨੀਕੀ ਹੁਨਰ ਹੋਵੇ। ਇਹ ਸਭ ਨੌਜਵਾਨਾਂ ਨੂੰ ਆਪਣੀ ਕਰੀਅਰ ਵਿੱਚ ਅੱਗੇ ਵਧਣ ਲਈ ਮਜ਼ਬੂਤ ਬਣਾਉਂਦੇ ਨੇ। ਅਤੇ ਤੁਸੀਂ ਜਾਣਦੇ ਹੋ ਕਿ ਜਿਹੜੇ ਸਾਡੇ ਸਿਆਣੇ ਅਕਸਰ ਇਹ ਗੱਲ ਕਹਿੰਦੇ ਸੀ ਕਿ ਜਿਹੜਾ ਸਾਡੀ ਡਿਗਰੀ ਹੈ ਉਹ ਸਾਡਾ ਇੱਕ ਤਰ੍ਹਾਂ ਨਾਲ ਗੇਟ ਪਾਸ ਹੈ, ਪਰ ਜਿਹੜੇ ਸਾਡਾ ਸਕਿੱਲਸ ਨੇ, ਜਦੋਂ ਅਸੀਂ ਸਕਿੱਲਸ ਲੈਂਦੇ ਹਾਂ, ਉਹ ਸਾਡਾ ਹੁਨਰ ਹੈ, ਉਹ ਤਾਂ ਉਮਰ ਸਾਡੇ ਨਾਲ ਰਹਿੰਦਾ। ਅਤੇ ਦੁਨੀਆ ਭਰ 'ਚ ਜੇਕਰ ਅਸੀਂ ਗੱਲ ਕਰੀਏ ਤਾਂ ਸਭ ਤੋਂ ਜਿਹੜੇ ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਸਾਡਾ ਭਾਰਤ ਇੱਕ ਹੈ। ਇਸ ਲਈ ਜੇ ਸਾਡੇ ਨੌਜਵਾਨਾਂ ਕੋਲ ਸਹੀ ਸਿੱਖਿਆ ਦੇ ਨਾਲ ਨਾਲ ਵਧੀਆ ਹੁਨਰ ਵੀ ਹੋਣ ਤਾਂ ਉਹ ਨਾ ਸਿਰਫ ਆਪਣਾ ਭਵਿੱਖ ਰੋਸ਼ਨ ਕਰ ਸਕਦੇ ਨੇ, ਸਗੋਂ ਦੇਸ਼ ਦੀ ਤਰੱਕੀ ਵਿੱਚ ਇੱਕ ਵੱਡਾ ਯੋਗਦਾਨ ਵੀ ਪਾ ਸਕਦੇ ਨੇ। ਅਤੇ ਜੇਕਰ ਅਸੀਂ ਗੱਲ ਕਰੀਏ ਸਾਡੇ ਦੇਸ਼ ਵਿੱਚ ਨੌਜਵਾਨਾਂ ਨੂੰ ਸਕਿੱਲਡ

0: ਸਭ ਤੋਂ ਜਿਹੜੇ ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਸਾਡਾ ਭਾਰਤ ਇੱਕ ਹੈ। ਇਸ ਲਈ ਜੇ ਸਾਡੇ ਨੌਜਵਾਨਾਂ ਕੋਲ ਸਹੀ ਸਿੱਖਿਆ ਦੇ ਨਾਲ ਨਾਲ ਵਧੀਆ ਹੁਨਰ ਵੀ ਹੋਣ ਤਾਂ ਉਹ ਨਾ ਸਿਰਫ ਆਪਣਾ ਭਵਿੱਖ ਰੋਸ਼ਨ ਕਰ ਸਕਦੇ ਨੇ ਸਗੋਂ ਦੇਸ਼ ਦੀ ਤਰੱਕੀ ਵਿੱਚ ਇੱਕ ਵੱਡਾ ਯੋਗਦਾਨ ਵੀ ਪਾ ਸਕਦੇ ਨੇ। ਅਤੇ ਜੇਕਰ ਅਸੀਂ ਗੱਲ ਕਰੀਏ ਸਾਡੇ ਦੇਸ਼ ਵਿੱਚ ਨੌਜਵਾਨਾਂ ਨੂੰ ਸਕਿੱਲਡ ਕਰਨ ਲਈ ਸਰਕਾਰ ਦੀਆਂ ਯੋਜਨਾਵਾਂ ਕੀ ਨੇ, ਦੇਸ਼ ਵਿੱਚ ਮਾਹੌਲ ਕੀ ਹੈ ਅਤੇ ਪੰਜਾਬ ਵਿੱਚ ਕਿੱਦਾਂ ਦੀ ਜਿਹੜੀ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ, ਇਸ ਬਾਰੇ ਆਓ ਜਾਣਕਾਰੀ ਲੈਂਦੇ ਹਾਂ ਸੁਰਿੰਦਰ ਸਿੰਘ ਜੀ ਤੋਂ, ਜੋ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅੰਮ੍ਰਿਤਸਰ ਤੋਂ ਤਾਲੁਕ ਰੱਖਦੇ ਨੇ। ਆਓ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ।
1: ਸਕਿੱਲ ਡਿਵੈਲਪਮੈਂਟ ਜਿਹੜੀ ਹੈ ਇੱਕ ਨੈਸ਼ਨਲ ਸਕਿੱਲ ਡਿਵੈਲਪਮੈਂਟ ਪੋਲਿਸੀ ਹੈ ਜਿਹੜੀ ਉਹ 2 ਸਤੰਬਰ 2014 ਦੇ ਵਿੱਚ ਜਿਹੜੀ ਉਹ ਲਾਗੂ ਹੋਈ ਸੀ। ਤਾਂ ਉਸ ਤੋਂ ਬਾਅਦ ਹਰ ਇੱਕ ਸਟੇਟ ਦੇ ਵਿੱਚ ਇੱਕ ਮਿਸ਼ਨ ਸਟਾਰਟ ਕੀਤਾ ਗਿਆ, ਸੇਮ ਐਜ਼ ਇਟ ਇਜ਼ ਪੰਜਾਬ ਦੇ ਵਿੱਚ ਵੀ ਸਟਾਰਟ ਕੀਤਾ ਗਿਆ, ਜਿਹਦਾ ਕਿ ਨਾਮ ਹੈ ਪੰਜਾਬ ਹੁਨਰ ਵਿਕਾਸ ਮਿਸ਼ਨ, ਜਿਹਦੇ ਵਿੱਚ ਸਰਕਾਰ ਵੱਲੋਂ ਅਲੱਗ ਅਲੱਗ ਸਕੀਮਸ ਅਲੱਗ ਅਲੱਗ ਕੈਟੇਗਰੀ ਲਈ ਅਲੱਗ ਅਲੱਗ ਏਜ ਵਰਗ ਦੇ ਲਈ ਚਲਾਈਆਂ ਜਾ ਰਹੀਆਂ, ਜਿਹੜੀ ਕਿ ਅਨਇੰਪਲਾਇਡ ਯੂਥ ਦੇ ਲਈ ਬਹੁਤ ਜ਼ਿਆਦਾ ਬੈਨੀਫਿਸ਼ਲ ਹੈ। ਔਰ ਇਹਦਾ ਮੇਨ ਜਿਹੜਾ ਉਦੇਸ਼ ਹੈ, ਜਿਹੜਾ ਇਹਦਾ ਮੇਨ ਮੋਟਿਵ ਹੈ, ਉਹ ਹੈ ਕਿ ਜਿਹੜੀ ਸਾਡੀ ਇੰਡਸਟਰੀ ਹੈ ਉਹਨਾਂ ਕੋਲ ਜਿਹੜੀ ਲੇਬਰ ਦੀ ਕਮੀ ਹੈ, ਇੱਕ ਤਾਂ ਉਹਨਾਂ ਨੂੰ ਸਕਿੱਲ ਕਰਕੇ ਉਹ ਲੇਬਰ ਦੀ ਕਮੀ ਪੂਰੀ ਕੀਤੀ ਜਾ ਸਕੇ, ਜਿਹੜੇ ਸਾਡੀ ਯੂਥ ਹੈ ਜਿਹੜੀ ਕਿ ਇਸ ਵੇਲੇ ਅਨਇੰਪਲੋਇਡ ਹੈ ਜਾਂ ਜਿਹੜੇ ਪੜ੍ਹਾਈ ਛੱਡ ਚੁੱਕੇ ਨੇ ਜਾਂ ਕਿਸੇ ਫਾਈਨੈਂਸ਼ੀਅਲ ਕੰਡੀਸ਼ਨ ਕਰਕੇ ਨਹੀਂ ਪੜ੍ਹ ਪਾ ਰਹੇ, ਤਾਂ ਉਹਨਾਂ ਦਾ ਇੱਕ ਲਾਈਵਲੀਹੁੱਡ ਸੈੱਟ ਕਰਨਾ ਤਾਂ ਕਿ ਉਹਨਾਂ ਨੂੰ ਕੁਛ ਸਿਖਾ ਕੇ ਔਰ ਉਹਨਾਂ ਦਾ ਕਰੀਅਰ ਬਣਾਇਆ ਜਾ ਸਕੇ। ਔਰ ਉਹ ਸਰਕਾਰ ਦੀਆਂ ਸਕੀਮਸ ਨੂੰ ਚਲਾਉਣ ਦੇ ਲਈ ਸਰਕਾਰ ਵੱਲੋਂ ਇੱਕ ਅੰਪੈਨਲਡ ਟ੍ਰੇਨਿੰਗ ਪਾਰਟਨਰ ਜਿਹੜੇ ਆ ਉਹ ਲਗਾਏ ਜਾਂਦੇ ਹਨ, ਜੋ ਕਿ ਜੋਬ ਓਰੀਐਂਟਡ ਕੋਰਸਿਸ ਦੀ ਟ੍ਰੇਨਿੰਗ ਦਿੰਦੇ ਨੇ। ਹੁਣ ਜਿਵੇਂ ਮੈਂ ਗੱਲ ਕਰ ਲਵਾਂ ਤਾਂ ਸ਼ਹਿਰ ਵਾਲੇ ਜਿਹੜੇ ਯੂਥ ਹੈ ਜਾਂ ਸ਼ਹਿਰ ਵਾਲੇ ਕੈਂਡੀਡੇਟਸ ਨੇ ਉਹਨਾਂ ਲਈ ਸਰਕਾਰ ਨੇ ਇੱਕ ਜਿਹੜੀ ਸਕੀਮ ਚਲਾਈ ਹੋਈ ਹੈ ਉਹਦਾ ਨਾਮ ਹੈ ਜੀ NULM ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ, ਜਿਹਦੇ ਵਿੱਚ ਕਿ ਸਿਰਫ ਸ਼ਹਿਰ ਦੇ ਵਾਸੀਆਂ ਨੂੰ 18 ਤੋਂ 35 ਸਾਲ ਦੇ ਕੈਂਡੀਡੇਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਰੋਜ਼ਾਨਾ 4 ਘੰਟੇ ਦਾ ਜਿਹੜਾ ਸਮਾਂ ਹੈ ਉਹ ਜਿਹੜਾ ਉਹਨਾਂ ਨੂੰ ਡੇਲੀ ਟ੍ਰੇਨ ਕੀਤਾ ਜਾਂਦਾ ਔਰ 3 ਤੋਂ 6 ਮਹੀਨੇ ਦਾ ਕੋਰਸ ਜਿਹੜਾ ਕਰਵਾ ਕੇ ਉਹਨਾਂ ਨੂੰ ਬਾਅਦ 'ਚੋਂ ਜੋਬ ਲਈ ਪੂਰੀ ਹੈਲਪ ਕੀਤੀ ਜਾਂਦੀ। ਉਸੇ ਤਰ੍ਹਾਂ ਜੇ ਮੈਂ ਹੁਣ ਪਿੰਡਾਂ ਦੇ ਲਈ ਗੱਲ ਕਰ ਲਵਾਂ ਤਾਂ ਪਿੰਡਾਂ ਦੇ ਲਈ ਵੀ ਜਿਹੜੀ ਬਹੁਤ ਅੱਛੀ ਸਕੀਮ ਜਿਹੜੀ ਸਰਕਾਰ ਵੱਲੋਂ ਜਿਹੜੀ ਟ੍ਰੇਨਿੰਗਸ ਹੈ ਉਹਦੇ ਅੰਦਰ ਚੱਲ ਰਹੀਆਂ ਨੇ, ਉਹਦਾ ਨਾਮ ਹੈ DDU GKY ਦੀਨ ਦਿਆਲ ਉਪਾਧਿਆਇ ਗ੍ਰਾਮੀਣ ਕੌਸ਼ਲਿਆ ਯੋਜਨਾ, ਜਿਹੜੀ ਕਿ ਪਿੰਡਾਂ ਦੀ ਰੂਰਲ ਜਿਹੜੀ ਕਿ ਯੂਥ ਹੈ ਉਹ ਵੀ ਸੇਮ ਏਜ ਕੈਟੇਗਰੀ 18 ਤੋਂ 35 ਸਾਲ ਦੇ ਕੈਂਡੀਡੇਟਸ ਕੋਈ ਵੀ ਇਹਦੇ ਵਿੱਚ ਇਨਰੋਲ ਕਰ ਸਕਦਾ। ਅਗਰ ਕੋਈ ਕੈਟੇਗਰੀ ਦੇ ਵਿੱਚ ਆਉਂਦਾ ਹੈ, ਐਸ ਸੀ ਕੈਟੇਗਰੀ 'ਚ ਹੈ, ਵੂਮਨ ਦਾ ਹੈ, ਹੈਂਡੀਕੈਪਡ ਹੈ, ਤਾਂ ਉਹਨਾਂ ਲਈ 5 ਸਾਲ ਦੀ ਹੋਰ ਜਿਹੜੀ ਉਹ ਰਿਲੈਕਸੇਸ਼ਨ ਜਿਹੜੀ ਰੱਖੇਗੀ। ਇਸੇ ਤਰ੍ਹਾਂ ਇੱਕ ਹੋਰ ਸਕੀਮਸ ਹੈ ਜਿਹੜੀ ਕਿ ਪਿੰਡਾਂ ਅਤੇ ਸ਼ਹਿਰਾਂ ਦੋਨਾਂ ਦੇ ਕੈਂਡੀਡੇਟਸ ਨੂੰ ਰਜਿਸਟਰ ਕਰ ਸਕਦੇ ਹਾਂ, ਉਹਦਾ ਨਾਮ ਹੈ ਜੀ PMKVY ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਜਿਹਦੇ ਅੰਦਰ ਆਪਾਂ ਦੋਨੇ ਯੂਥ ਜਿਹੜੀ ਉਹਨਾਂ ਨੂੰ ਰਜਿਸਟਰ ਕਰ ਸਕਦੇ ਹਾਂ। ਅਤੇ ਇਸ ਤੋਂ ਇਲਾਵਾ ਜਿਹੜੀ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਨਾਲ ਇੱਕ ਹੋਰ ਸਕੀਮ ਜਿਹੜੀ ਐਸੋਸੀਏਟ ਹੈ ਜਿਹੜੀ ਕਿ ਜਿਹਦਾ ਨਾਮ ਹੈ ਸੰਕਲਪ ਸਕਿੱਲ ਐਕੁਜ਼ੀਸ਼ਨ ਐਂਡ ਨੌਲੇਜ ਅਵੇਅਰਨੈਸ ਫੋਰ ਲਾਈਵਲੀਹੁੱਡ ਪ੍ਰਮੋਸ਼ਨ, ਇਹ ਸਕੀਮ ਜਿਹੜੀ 19 ਜਨਵਰੀ 2018 ਨੂੰ ਲਾਂਚ ਹੋਈ ਸੀ। ਤਾਂ ਇਹਦੇ ਵਿੱਚ ਵੀ ਸਪੈਸ਼ਲ ਕੈਟੇਗਰੀ ਦੇ, ਜਨਰਲ ਕੈਟੇਗਰੀ ਦੇ ਹਰ ਤਰ੍ਹਾਂ ਦੇ ਕੈਂਡੀਡੇਟ ਹੈ ਜਿਹੜੀਆਂ ਉਹ ਸਕੀਮਸ ਦੇ ਵਿੱਚ ਆਪਾਂ ਐਨਰੋਲਮੈਂਟ ਕਰਕੇ ਔਰ ਉਹਨਾਂ ਨੂੰ ਅੱਗੇ ਜਾ ਕੇ ਕਿਤੇ ਆਪਣਾ ਕੰਮ ਸ਼ੁਰੂ ਕਰਨ ਲਈ ਜਾਂ ਜੋਬ ਦੇ ਲਈ ਕਾਬਲ ਬਣਾ ਸਕਦੇ ਹਾਂ। ਇੱਕ ਸਕਿੱਲ ਡਿਵੈਲਪਮੈਂਟ ਸਰਵੇ ਵੀ ਕਰਵਾਇਆ ਜਾਂਦਾ ਹਰ ਜ਼ਿਲ੍ਹੇ ਦੇ ਵਿੱਚ, ਉਹਦੇ ਲਈ ਡਿਸਟ੍ਰਿਕਟ ਟੀਮ ਔਰ ਇੱਕ ਜਿਹੜੀ ਸਰਵੇ ਕਰਨ ਆਉਂਦੀ ਹੈ ਟੀਮ ਇੰਡਸਟਰੀ ਦੇ ਨਾਲ ਰਲ ਕੇ, ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜਾ ਰਲ ਕੇ ਜਾਂ ਉਹਨਾਂ ਨਾਲ ਮੀਟਿੰਗਸ ਕਰਕੇ ਇਹ ਸਰਚ ਕੀਤਾ ਜਾਂਦਾ ਹੈ ਕਿ ਜ਼ਿਲ੍ਹੇ ਦੇ ਵਿੱਚ ਕਿਸ ਚੀਜ਼ ਦੀ ਸਭ ਤੋਂ ਜ਼ਿਆਦਾ ਡਿਮਾਂਡ ਹੈ ਜਾਂ ਕਿਸ ਸਕਿੱਲ ਦੀ ਸਭ ਤੋਂ ਜ਼ਿਆਦਾ ਡਿਮਾਂਡ ਹੈ। ਉਹਦੇ ਲਈ ਇੱਕ ਸਪੈਸ਼ਲ ਕਮੇਟੀ ਵੀ ਬਣਾਈ ਜਾਂਦੀ ਹੈ ਜਿਹਨੂੰ ਕਿ ਆਪਾਂ ਕਹਿੰਦੇ ਹਾਂ ਡਿਸਟ੍ਰਿਕਟ ਸਕਿੱਲ ਕਮੇਟੀ, ਉਹ ਵੀ ਇਹ ਫਾਈਨਲਾਈਜ਼ ਕਰਦੀ ਹੈ ਕਿ ਜ਼ਿਲ੍ਹੇ ਦੇ ਵਿੱਚ ਕਿਸ ਤਰ੍ਹਾਂ ਦੇ ਸਕਿੱਲ ਦੀ ਲੋੜ ਹੈ ਜਾਂ ਕਿਸ ਤਰ੍ਹਾਂ ਦੀ ਯੂਥ ਨੂੰ ਪੜ੍ਹਾਈ ਦੀ ਲੋੜ ਹੈ ਜਿਹੜੀ ਸਿਖਾ ਕੇ ਅਤੇ ਉਹਨਾਂ ਨੂੰ ਅੱਗੇ ਜਾ ਕੇ ਰੋਜ਼ਗਾਰ ਦਿਵਾਇਆ ਜਾ ਸਕੇ। ਜਿਹੜੇ ਸੈਕਟਰ ਜਿਹੜੇ ਇੰਪੋਰਟੈਂਟ ਚੱਲ ਰਹੇ ਨੇ ਜਿਨ੍ਹਾਂ ਦੀ ਕਿ ਡਿਮਾਂਡ ਵੀ ਹੈ, ਉਹ ਵਾਲੇ ਸਕਿੱਲਸ ਜਿਹੜੇ ਆ ਉਹ ਇਹਦੇ ਵਿੱਚ 3 ਤੋਂ 6 ਮਹੀਨੇ ਦੇ ਸ਼ਾਰਟ ਟਰਮ ਦੇ ਕੋਰਸ ਵਿੱਚ ਸਿਖਾਏ ਜਾਂਦੇ ਆ। ਮੈਂ ਕੁਛ ਜੋਬ ਰੋਲਸ ਨੇ, ਕੁਛ ਟ੍ਰੇਨਿੰਗਸ ਨੇ ਜਿਨ੍ਹਾਂ 'ਤੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਬਰੀਫ ਕਰ ਰਿਹਾ, ਜਿਹਦੇ ਵਿੱਚ ਆਪਾਂ ਜਿਵੇਂ ਗੱਲ ਕਰੀਏ ਹੋਟਲਸ ਦੇ ਵਿੱਚ, ਤਾਂ ਉੱਥੇ ਫੂਡ ਐਂਡ ਬੈਵਰੇਜਿਸ ਦਾ ਕੋਰਸ ਕਰਵਾਇਆ ਜਾਂਦਾ ਹੈ ਜਾਂ ਇੱਕ ਸ਼ੈੱਫ ਦਾ ਕੋਰਸ ਕਰਵਾਇਆ ਜਾਂਦਾ। ਉਹ ਜਿਹੜੇ ਉੱਥੇ ਕਰ ਰਹੇ ਨੇ ਆਲਰੇਡੀ ਕੋਰਸ, ਉਹਨਾਂ ਨੂੰ ਟ੍ਰੇਨਿੰਗਸ ਨਹੀਂ ਮਿਲੀਆਂ ਹੋਈਆਂ, ਪਰ ਜੇ ਕੋਈ ਯੂਥ ਇੱਥੋਂ

0: ਟ੍ਰੇਨਿੰਗ ਜਿਹੜੀ ਸਰਕਾਰ ਵੱਲੋਂ ਆਉਣੀ ਹੈ ਸਿੱਖ ਕੇ ਜਾਏਗਾ ਤਾਂ ਉਹ ਜ਼ਿਆਦਾ ਵਧੀਆ ਉੱਥੇ ਉਹ ਕੰਮ ਕਰ ਸਕਦਾ ਔਰ ਉਹਨੂੰ ਜਿਹੜੀ ਜਿਹੜੀ ਸੈਲਰੀ ਹੈ ਉਹ ਵੀ ਉਹ ਬਾਕੀਆਂ ਨਾਲੋਂ ਕੰਪੈਰੀਜ਼ਨ ਲਈ ਉਹ ਵਧੀਆ ਮਿਲੇਗੀ। ਹੈਲਥ ਦੇ ਵਿੱਚ ਵੀ ਮੈਂ ਗੱਲ ਕਰਾਂ, ਹੋਸਪਿਟਲ ਦੇ ਵਿੱਚ ਜ਼ਿਆਦਾਤਰ ਰਿਕੁਆਇਰਮੈਂਟ ਹੁੰਦੀ ਹੈ ਜਰਨਲ ਡਿਊਟੀ ਅਸਿਸਟੈਂਟ ਦੀ, ਉਹ ਵੀ ਸਰਕਾਰ ਵੱਲੋਂ ਕੋਰਸ ਕਰਾਇਆ ਜਾਂਦਾ ਜਿਹਦੇ 'ਚ ਪ੍ਰੋਪਰ ਇਹ ਸਿਖਾਇਆ ਜਾਂਦਾ ਹੈ ਕਿ ਅਗਰ ਕੋਈ ਹੋਸਪਿਟਲ ਦੇ ਵਿੱਚ ਪੇਸ਼ੈਂਟਸ ਆ ਜਾਂਦੇ ਆ ਤਾਂ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਟੇਕ ਕੇਅਰ ਕਰਨੀ ਹੈ, ਕਿਸ ਤਰ੍ਹਾਂ ਉਹਨਾਂ ਨੂੰ ਆਪਾਂ ਡੀਲ ਕਰਨਾ ਹੈ। ਡਿਊਰਿੰਗ ਕੋਵਿਡ, ਕੋਵਿਡ ਦੇ ਰਿਲੇਟਡ ਵੀ ਕੋਰਸ ਚੱਲੇ ਸੀ, ਐਮਰਜੈਂਸੀ ਟੈਕਨੀਸ਼ੀਅਨ ਵੀ, ਜਿਹੜਾ ਕੋਰਸ ਤੁਸੀਂ ਕਹਿ ਲਓ ਕਿ ਹੋਸਪਿਟਲ ਦੇ ਵਿੱਚ ਕੋਈ ਐਮਰਜੈਂਸੀ ਆਉਂਦੀ, ਆਈ ਸੀ ਯੂ 'ਚ ਆਉਂਦੇ ਆ ਤਾਂ ਡਾਕਟਰ ਦੇ ਨਾਲ ਜਿਹੜੇ ਅਸਿਸਟ ਕਰਦੇ ਨੇ ਉਹ ਵੀ ਟ੍ਰੇਨਿੰਗਸ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ। ਮੈਂ ਲੋਜਿਸਟਿਕ ਦੀ ਗੱਲ ਕਰਾਂ ਤਾਂ ਵੱਡੀਆਂ ਵੱਡੀਆਂ ਐਮਐਨਸੀ ਜਿੱਥੇ ਕਿ ਗੋਡਾਊਨਸ ਨੇ ਉਹਨਾਂ ਦੇ ਵਿੱਚ ਕੰਮ ਕਰਨ ਦੇ ਲਈ ਜਿਹੜੇ ਸਟਾਫ ਦੀ ਲੋੜ ਹੁੰਦੀ ਹੈ ਉਹ ਵੀ ਜਿਹੜੀ ਇੱਥੇ ਸਿਖਾਈ ਜਾਂਦੀ ਹੈ।
1: ਬਿਲਕੁਲ ਜੀ, ਸਾਡੇ ਦੇਸ਼ ਵਿੱਚ ਨੌਜਵਾਨਾਂ ਨੂੰ ਸਕਿੱਲਡ ਕਰਨ ਲਈ ਕਿਹੜੀਆਂ ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਬਾਰੇ ਜਾਣਕਾਰੀ ਦੇ ਰਹੇ ਸੀ ਹੁਨਰ ਵਿਕਾਸ ਮਿਸ਼ਨ ਅੰਮ੍ਰਿਤਸਰ ਤੋਂ ਸੁਰਿੰਦਰ ਸਿੰਘ ਜੀ। ਅਤੇ ਆਓ ਫਿਰ ਅੱਜ ਜਿਵੇਂ ਕਿ 15 ਜੁਲਾਈ ਦਾ ਜਿਹੜਾ ਦਿਨ ਹੈ ਵਰਲਡ ਯੂਥ ਸਕਿੱਲ ਡੇ ਵਜੋਂ ਮਨਾਇਆ ਜਾ ਰਿਹਾ, ਅਤੇ ਇਸ ਦਿਨ ਆਓ ਮਿਲ ਕੇ ਸੰਕਲਪ ਕਰੀਏ ਕਿ ਉਮਰ ਭਾਵੇਂ ਕੋਈ ਵੀ ਹੋਵੇ ਸਿੱਖਣਾ ਅਸੀਂ ਕਦੇ ਨਹੀਂ ਛੱਡਾਂਗੇ, ਕਿਉਂਕਿ ਹਰ ਨਵਾਂ ਹੁਨਰ ਜਿਹੜਾ ਨਾ ਉਹ ਸਾਨੂੰ ਨਵੀਂ ਪਛਾਣ, ਨਵਾਂ ਆਤਮ ਵਿਸ਼ਵਾਸ ਅਤੇ ਨਵੇਂ ਮੌਕੇ ਦਿੰਦਾ ਹੈ। ਯਾਦ ਰੱਖੋ ਹਮੇਸ਼ਾ ਕਿ ਹੁਨਰ ਉਹ ਦੌਲਤ ਹੈ ਜੋ ਸਾਡੇ ਕੋਲੋਂ ਕਦੇ ਕੋਈ ਚੁਰਾ ਨਹੀਂ ਸਕਦਾ ਅਤੇ ਨਾ ਹੀ ਕਦੇ ਇਹ ਘੱਟ ਹੁੰਦੀ ਹੈ। ਜਿੰਨਾ ਇਸ ਨੂੰ ਅਸੀਂ ਨਿਖਾਰਾਂਗੇ, ਜਿੰਨਾ ਅਸੀਂ ਇਸ ਨੂੰ ਸਵਾਰਾਂਗੇ, ਓਨਾ ਹੀ ਹੈ ਸਾਡੀ ਜ਼ਿੰਦਗੀ ਨੂੰ ਹੋਰ ਰੋਸ਼ਨ ਕਰੇਗੀ। ਹੁਣ ਵੇਲੇ ਜੀ ਪ੍ਰੋਗਰਾਮ ਸੋਹਣੀ ਸਵੇਰ 'ਚ ਸੋਹਣਾ ਜਿਹਾ ਗੀਤ ਸੁਣਨ ਦਾ। ਲਓ ਜੀ, ਕੇ ਦੀ ਆਵਾਜ਼ 'ਚ ਸੁਣੋ, ਬਹੁਤ ਸੋਹਣਾ ਜਿਹਾ ਗੀਤ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਪ੍ਰੋਗਰਾਮ ਸੋਹਣੀ ਸਵੇਰ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਅਤੇ ਜਿਵੇਂ ਕਿ ਹਰ ਰੋਜ਼ਾਨਾ ਜਿਹੜਾ ਦਿਨ ਹੁੰਦਾ ਉਹਦੀ ਖਾਸੀਅਤ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਤੇ ਅੱਜ ਦਾ ਦਿਨ ਇੱਕ ਅਜਿਹੇ ਮਹਾਨ ਸ਼ਖਸੀਅਤ ਦੀ ਯਾਦ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਲੋਕਾਂ ਦੀ ਭਲਾਈ ਅਤੇ ਸਿੱਖਿਆ ਦੇ ਵਿਕਾਸ ਲਈ ਸਮਰਪਿਤ ਕਰ ਦਿੱਤਾ। ਅੱਜ ਹੈ ਜੀ ਭਾਰਤ ਰਤਨ ਕੇ ਕਾਮਰਾਜ ਜੀ ਦੀ ਜਨਮ ਜਯੰਤੀ। ਕੇ ਕਾਮਰਾਜ ਜੀ ਦਾ ਜਿਹੜਾ ਜਨਮ ਹੈ ਉਹ 15 July 1903 ਨੂੰ ਤਾਮਿਲਨਾਡੂ ਦੇ ਵੀਰੂਦੂ ਨਗਰ ਵਿੱਚ ਹੋਇਆ ਸੀ। ਬਚਪਨ 'ਚ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਜਿਹੜੇ ਪਿਤਾ ਦਾ ਦੇਹਾਂਤ ਹੋ ਗਿਆ ਜਿਸ ਵਜ੍ਹਾ ਨਾਲ ਉਹਨਾਂ ਨੇ ਛੋਟੀ ਉਮਰ ਵਿੱਚ ਹੀ ਪੜ੍ਹਾਈ ਛੱਡ ਕੇ ਪਰਿਵਾਰ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਸੰਭਾਲ ਲਈ, ਪਰ ਸਿੱਖਿਆ ਦੀ ਅਹਿਮੀਅਤ ਉਹ ਕਦੇ ਨਹੀਂ ਭੁੱਲੇ ਸੀ। ਉਹ ਭਾਰਤ ਦੀ ਆਜ਼ਾਦੀ ਅੰਦੋਲਨ ਨਾਲ ਜੁੜੇ ਰਹੇ ਅਤੇ ਮਹਾਤਮਾ ਗਾਂਧੀ ਜੀ ਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਦੱਸਿਆ ਜਾਂਦਾ ਸੀ ਕਿ ਉਹ ਹੋਏ। ਆਜ਼ਾਦੀ ਤੋਂ ਬਾਅਦ ਜਦੋਂ ਤਾਮਿਲਨਾਡੂ ਦੇ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੇ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ। ਉਹਨਾਂ ਦੇ ਕਾਰਜਕਾਲ ਦੌਰਾਨ ਇਹ ਵੀ ਦੱਸਿਆ ਜਾਂਦਾ ਕਿ ਹਜ਼ਾਰਾਂ ਨਵੇਂ ਸਕੂਲ ਖੁੱਲ੍ਹੇ, ਪਿੰਡਾਂ ਤੱਕ ਸਿੱਖਿਆ ਪਹੁੰਚੀ ਅਤੇ ਗਰੀਬ ਜਿਹੜੇ ਬੱਚੇ ਸੀ ਨਾ ਉਹਨਾਂ ਨੂੰ ਸਕੂਲ ਨਾਲ ਉਹਨਾਂ ਨੇ ਜੋੜਨ ਲਈ ਮਿਡ ਡੇ ਮੀਲ ਯੋਜਨਾ ਨੂੰ ਵੱਡੇ ਪੱਧਰ 'ਤੇ ਅੱਗੇ ਵਧਾਇਆ। ਕੇ ਕਾਮਰਾਜ ਆਪਣੀ ਸਾਦਗੀ, ਇਮਾਨਦਾਰੀ ਅਤੇ ਲੋਕ ਸੇਵਾ ਲਈ ਜਾਣੇ ਜਾਂਦੇ ਆ। ਉਹ ਸਾਦਾ ਜੀਵਨ ਜਿਉਂਦੇ ਸਨ ਅਤੇ ਦੱਸਿਆ ਜਾਂਦਾ ਕਿ ਹਮੇਸ਼ਾ ਲੋਕਾਂ ਦੇ ਹਿੱਤ ਨੂੰ ਉਹ ਪਹਿਲ ਦਿੰਦੇ ਸਨ। ਭਾਰਤੀ ਰਾਜਨੀਤੀ ਵਿੱਚ ਉਹਨਾਂ ਨੂੰ ਕਿੰਗ ਮੇਕਰ ਵੀ ਕਿਹਾ ਜਾਂਦਾ ਸੀ ਕਿਉਂਕਿ ਉਹਨਾਂ ਨੇ ਦੇਸ਼ ਦੇ ਸਭ ਤੋਂ ਜਿਹੜੇ ਇੰਪੋਰਟੈਂਟ ਕੁਝ ਪਹਿਲੂ ਸੀ ਉਹਨਾਂ 'ਚ ਅਹਿਮ ਭੂਮਿਕਾ ਨਿਭਾਈ। ਉਹਨਾਂ ਦੀਆਂ ਬੇਮਿਸਾਲ ਸੇਵਾਵਾਂ ਲਈ ਉਹਨਾਂ ਨੂੰ ਜਿਹੜਾ ਉਹ ਭਾਰਤ ਦਾ ਸਰਵੋੱਚ ਨਾਗਰਿਕ ਸਨਮਾਨ ਯਾਨੀ ਕਿ ਭਾਰਤ ਰਤਨ ਵੀ ਪ੍ਰਦਾਨ ਕੀਤਾ ਗਿਆ। ਅੱਜ ਉਹਨਾਂ ਦੀ ਜਨਮ ਜਯੰਤੀ 'ਤੇ ਆਓ ਇਸ ਮਹਾਨ ਇਹਨਾਂ ਮਹਾਨ ਸ਼ਖਸੀਅਤ ਜਿਹੜੇ ਨੇ ਇਹਨਾਂ ਨੂੰ ਨਮਰਤਾ ਪੂਰਵ ਨਮਨ ਕਰੀਏ ਅਤੇ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲਈਏ ਕਿ ਸਾਦਗੀ, ਸੇਵਾ ਅਤੇ ਜਿਹੜੀ ਸਿੱਖਿਆ ਉਹ ਸਮਾਜ ਨੂੰ ਅੱਗੇ ਵਧਾਉਣ 'ਚ ਸਭ ਤੋਂ ਵੱਡੀ ਤਾਕਤ ਰੱਖਦੀ ਹੈ ਅਤੇ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਸਾਨੂੰ ਅਸੀਂ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਵੀ ਅਜਿਹੀਆਂ ਸ਼ਖਸੀਅਤਾਂ ਬਾਰੇ ਜਿਹੜਾ ਹੈ ਉਹ ਦੱਸਿਆ ਜਾਵੇ ਤਾਂ ਜੋ ਅਸੀਂ ਮੋਟੀਵੇਟ ਕਰ ਸਕੀਏ ਜਿਹੜੀ ਨਵੀਂ ਜਨਰੇਸ਼ਨ ਹੈ ਅਤੇ ਆਪਣੇ ਦੇਸ਼

ਜ਼ਿਆਦਾ ਚੜ੍ਹਨਾ, ਯਾਨੀ ਕਿ ਹੇਅਰ ਫਾਲ। ਬਰਸਾਤ ਦੇ ਦਿਨਾਂ 'ਚ ਜਿਹੜੀ ਤੁਹਾਨੂੰ ਇੱਥੇ ਦੱਸੀ ਐਕਸਪਰਟਸ ਕਹਿੰਦੇ ਨੇ ਕਿ ਜਿਹੜੀ ਨਮੀ ਹੈ ਨਾ, ਯਾਨੀ ਕਿ ਹਿਊਮਿਡਿਟੀ ਹੈ, ਉਹ ਵੱਧ ਹੋਣ ਦੀ ਵਜ੍ਹਾ ਨਾਲ ਜਿਹੜੇ ਸਾਡੇ ਵਾਲ ਨੇ ਉਹ ਕਮਜ਼ੋਰ ਹੋ ਸਕਦੇ ਨੇ। ਪਰ ਕੁਝ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਨੇ, ਜੇਕਰ ਅਸੀਂ ਉਹਨਾਂ ਦਾ ਧਿਆਨ ਰੱਖਾਂਗੇ ਤਾਂ ਅਸੀਂ ਇਸ ਸਮੱਸਿਆ ਨੂੰ ਕਾਫੀ ਹੱਦ ਤੱਕ ਘਟਾ ਸਕਦੇ ਹਾਂ। ਸਭ ਤੋਂ ਪਹਿਲਾਂ ਜੀ, ਇੱਕ ਤਾਂ ਬਹੁਤ ਇੰਪੋਰਟੈਂਟ ਗੱਲ ਹੈ ਕਿ ਵਾਲਾਂ ਨੂੰ ਸਾਫ਼ ਰੱਖੋ, ਕਿਉਂਕਿ ਹੁਣ ਬਾਰਿਸ਼ ਦੇ ਦਿਨ ਨੇ ਅਤੇ ਜੇਕਰ ਬਾਰਿਸ਼ ਨਾਲ ਭਿੱਜ ਵੀ ਜਾਂਦੇ ਨੇ ਵਾਲ, ਤਾਂ ਘਰ ਆ ਕੇ ਸਾਫ਼ ਪਾਣੀ ਨਾਲ ਧੋ ਲਓ ਅਤੇ ਚੰਗੀ ਤਰ੍ਹਾਂ ਆਪਣੇ ਵਾਲਾਂ ਨੂੰ ਸੁਕਾਓ। ਗਿੱਲੇ ਵਾਲਾਂ ਵਿੱਚ ਕਦੀ ਵੀ ਜ਼ੋਰ ਨਾਲ ਕੰਘੀ ਨਹੀਂ ਕਰਨੀ ਹੈ, ਐਕਸਪਰਟਸ ਕਹਿੰਦੇ ਨੇ, ਕਿਉਂਕਿ ਇਸ ਨਾਲ ਵਾਲ ਜਿਹੜੇ ਨੇ ਨਾ ਹੋਰ ਜ਼ਿਆਦਾ ਟੁੱਟ ਸਕਦੇ ਨੇ। ਹਫ਼ਤੇ ਵਿੱਚ ਇੱਕ ਵਾਰੀ ਜਾਂ ਫਿਰ ਦੋ ਵਾਰ ਤੁਸੀਂ ਨਾਰੀਅਲ ਦਾ ਤੇਲ ਜਾਂ ਫਿਰ ਆਂਵਲੇ ਦਾ ਤੇਲ ਦੇ ਨਾਲ ਜਿਹੜੇ ਆਪਣੇ ਵਾਲਾਂ ਦੀ ਹਲਕੀ ਮਾਲਿਸ਼ ਜ਼ਰੂਰ ਕਰੋ। ਅਤੇ ਨਾਲ ਦੇ ਨਾਲ ਇੱਥੇ ਤੁਹਾਨੂੰ ਟਿਪਸ ਵੀ ਦੇ ਰਹੇ ਹਾਂ ਕਿ ਜਿਹੜਾ ਹੋਮ ਰੈਮਿਡੀਜ਼ ਨੇ, ਯਾਨੀ ਕਿ ਘਰ 'ਚ ਸਭ ਕੁਝ ਉਪਲਬਧ ਹੈ, ਅਤੇ ਫਿਰ ਆਪਾਂ ਮਹਿੰਗੇ ਮਹਿੰਗੇ ਪ੍ਰੋਡਕਟਸ ਕਿਉਂ ਯੂਜ਼ ਕਰਨੇ, ਕਿਉਂਕਿ ਘਰ ਹੀ ਸਭ ਕੁਝ ਜੇਕਰ ਅਵੇਲੇਬਲ ਹੈ। ਤੁਸੀਂ ਪਿਆਜ਼ ਦਾ ਜਿਹੜਾ ਰਸ ਹੈ ਉਹ ਲਾ ਸਕਦੇ ਹੋ। ਪਿਆਜ਼ ਦਾ ਜਿਹੜਾ ਰਸ ਹੈ ਕਹਿੰਦੇ ਨੇ ਵਾਲਾਂ ਦੀ ਜੇਕਰ ਆਪਾਂ ਜੜ੍ਹਾਂ 'ਚ ਲਾਈਏ ਤਾਂ ਮਜ਼ਬੂਤ ਕਰਦਾ ਹੈ, ਇਹਦੇ ਨਾਲ ਜਿਹੜੇ ਵਾਲ ਨੇ ਉਹ ਝੜਨਾ ਘੱਟ ਸਕਦੇ ਨੇ। ਐਲੋਵੇਰਾ ਜੈਲ ਦਾ ਆਪਾਂ ਇਸਤੇਮਾਲ ਕਰ ਸਕਦੇ ਹਾਂ, ਉਹਨੂੰ ਵੀ ਸਿਰ 'ਚ ਲਾਓ, ਉਹਦੇ ਨਾਲ ਜਿਹੜਾ ਚਿਪਚਿਪਾਹਟ ਹੈ, ਜਿਹੜੀ ਡੈਂਡਰਫ ਹੈ, ਉਹ ਦੂਰ ਹੋ ਜਾਂਦੀ ਹੈ। ਦਹੀਂ ਅਤੇ ਨਿੰਬੂ ਨੂੰ ਜੇਕਰ ਆਪਾਂ ਮਿਕਸ ਕਰਕੇ ਆਪਣੇ ਸਿਰ ਵਾਲਾਂ 'ਚ ਲਗਾਉਂਦੇ ਹਾਂ, ਅਤੇ ਉਹਦੇ ਨਾਲ ਵੀ ਸਾਡੇ ਵਾਲਾਂ ਦੀ ਜਿਹੜੀ ਚਮਕ ਹੈ ਉਹ ਆ ਜਾਂਦੀ ਹੈ, ਅਤੇ ਸਾਡੇ ਜਿਹੜਾ ਹੇਅਰ ਫਾਲ ਦੀ ਜਿਹੜੀ ਸਮੱਸਿਆ ਉਹ ਵੀ ਘੱਟ ਸਕਦੀ ਹੈ। ਇਸ ਦੇ ਨਾਲ ਹੀ ਵਾਲਾਂ ਦੀ ਜਿਹੜੀ ਸਿਹਤ ਹੈ ਨਾ, ਉਹ ਸਿਰਫ ਬਾਹਰੋਂ ਨਹੀਂ ਸਗੋਂ ਅੰਦਰੋਂ ਵੀ ਹੁੰਦੀ ਹੈ। ਇਸ ਲਈ ਆਪਣੀ ਜਿਹੜੀ ਖੁਰਾਕ ਹੈ ਨਾ, ਉਹਦੇ 'ਚ ਤੁਸੀਂ ਪ੍ਰੋਟੀਨ ਵਾਲੀਆਂ ਜਿਹੜੀਆਂ ਚੀਜ਼ਾਂ ਨੇ, ਐਕਸਪਰਟਸ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਆਪਣੇ ਵਾਲਾਂ ਨੂੰ ਝੜਨ ਤੋਂ ਬਚਾਉਣਾ ਹੈ ਤਾਂ ਪ੍ਰੋਟੀਨ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਲੈਣਾ ਹੈ, ਜਿਵੇਂ ਕਿ ਦਾਲ ਹੋ ਗਈ, ਦੁੱਧ, ਦਹੀਂ, ਇਸ ਤੋਂ ਬਾਅਦ ਸੁੱਕੇ ਮੇਵੇ, ਹਰੀਆਂ ਸਬਜ਼ੀਆਂ, ਇਹਨਾਂ ਨੂੰ ਆਪਣੀ ਡਾਇਟ 'ਚ ਜ਼ਰੂਰ ਸ਼ਾਮਿਲ ਕਰੋ। ਨਾਲ ਹੀ ਪੂਰਾ ਪਾਣੀ ਜਿਹੜਾ ਸਭ ਤੋਂ ਇੰਪੋਰਟੈਂਟ, ਕਿਉਂਕਿ ਜਿਹੜਾ ਪਾਣੀ ਹੈ ਨਾ ਉਹ ਸਾਡੀ ਬੋਡੀ 'ਚ ਜਿੰਨੀਆਂ ਵੀ ਸਮੱਸਿਆਵਾਂ ਨੇ ਉਹਨਾਂ ਦਾ ਬਹੁਤ ਇੱਕ ਬੜਾ ਹੀ ਸਰਲ ਜਿਹਾ ਇੱਕ ਹੱਲ ਹੈਗਾ ਕਿ ਜੇਕਰ ਅਸੀਂ ਵਾਟਰ ਦੀ ਇਨਟੇਕ ਵਧਾਵਾਂਗੇ, ਪਾਣੀ ਜ਼ਿਆਦਾ ਪੀਵਾਂਗੇ ਨਾ, ਬੋਡੀ ਨੂੰ ਹਾਈਡਰੇਟ ਰੱਖਾਂਗੇ ਅਤੇ ਸਾਡੇ ਵਾਲ ਜਿਹੜਾ ਨਾ ਉਹ ਝੜਨਾ ਘੱਟ ਜਾਣਗੇ। ਯਾਦ ਰੱਖੋ, ਸੁੰਦਰ ਵਾਲਾਂ ਦਾ ਰਾਜ ਜਿਹੜਾ ਨਾ ਉਹ ਸਿਰਫ ਮਹਿੰਗੇ ਪ੍ਰੋਡਕਟਸ ਨਹੀਂ, ਸਗੋਂ ਸਹੀ ਦੇਖਭਾਲ ਅਤੇ ਸੰਤੁਲਿਤ ਖੁਰਾਕ ਹੈ ਜੀ। ਸੋ ਇਸ ਮੌਨਸੂਨ ਤੁਸੀਂ ਆਪਣੀ ਸਿਹਤ ਦੇ ਨਾਲ ਨਾਲ ਆਪਣੇ ਵਾਲਾਂ ਦਾ ਵੀ ਖਾਸ ਧਿਆਨ ਰੱਖਣਾ ਅਤੇ ਮੌਸਮ ਨੂੰ ਪੂਰਾ ਪੂਰਾ ਇੰਜੋਏ ਕਰਨਾ, ਠੀਕ ਉਸ ਤਰ੍ਹਾਂ ਜਿਸ ਤਰ੍ਹਾਂ ਹੁਣ ਤੁਸੀਂ ਅਗਲਾ ਗੀਤ ਸਤਿੰਦਰ ਸਰਤਾਜ ਦੀ ਆਵਾਜ਼ 'ਚ ਇੰਜੋਏ ਕਰਨ ਵਾਲੇ ਹੋ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੋਂ ਬਸ ਕੁਝ ਹੀ ਪਲਾਂ 'ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਵਜੇ ਤੁਸੀਂ ਸੁਣੋਗੇ ਮਾਰਨਿੰਗ ਨਿਊਜ਼, ਅਤੇ 8:30 ਵਜੇ ਤੁਸੀਂ ਸੁਣੋਗੇ ਖਬਰਾਂ ਪੰਜਾਬੀ 'ਚ।
1: कैच द रेन, बारिश के पानी की एक एक बूंद को हमें बचाना है, तो मेरा खास आग्रह है वर्षा का बूंद बूंद पानी हम मिलकर के बचाएं।
2: जल है तो हम है, आइए घरों ऑफिसों में रेन वाटर हार्वेस्टिंग तकनीक अपनाएं, रिचार्ज पिट और शाफ्ट बनवाएं, अनुपयोगी बोरवेलों को ठीक करें, जलाशयों से गाद निकालें, अधिक से

0: ਗਤੀਸ਼ੀਲ ਹੋ ਗਿਆ, ਜਿਸ ਨਾਲ ਬਰਤਾਨੀਆ ਵਿੱਚ ਭਾਰਤੀ ਕਾਰੋਬਾਰੀਆਂ ਦੀ ਗਤੀਸ਼ੀਲਤਾ ਅਤੇ ਮੁਕਾਬਲੇਬਾਜ਼ੀ ਵਿੱਚ ਵਾਧਾ ਹੋਇਆ ਹੈ। ਇਸ ਇਤਿਹਾਸਿਕ ਸਮਝੌਤੇ ਤਹਿਤ ਬਰਤਾਨਵੀ ਬਾਜ਼ਾਰਾਂ 'ਚ 99% ਭਾਰਤੀ ਬਰਾਮਦਾਂ 'ਤੇ ਕੋਈ ਮਹਿਸੂਲ ਨਹੀਂ ਲੱਗੇਗਾ। ਇਹ ਸਮਝੌਤਾ ਭਾਰਤ ਅਤੇ ਬਰਤਾਨੀਆ ਵਿਚਕਾਰ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਆਪਣੇ ਲੋਕਾਂ ਲਈ ਖੁਸ਼ਹਾਲੀ ਲਿਆਉਣ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਕੱਲ੍ਹ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਭਾਰਤ ਬਰਤਾਨੀਆ ਸਮਝੌਤੇ ਨੂੰ ਭਾਰਤ ਦੀ ਵਪਾਰ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਦੱਸਿਆ। ਉਹਨਾਂ ਕਿਹਾ ਕਿ ਇਹ ਸਮਝੌਤਾ ਭਾਰਤ ਅਤੇ ਬਰਤਾਨੀਆ ਵਿਚਕਾਰ ਦੁਆਲੇ ਵਪਾਰ ਅਤੇ ਨਿਵੇਸ਼ ਸੰਬੰਧਾਂ ਵਿੱਚ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਕਰੇਗਾ।
1: यह भारत के सबसे महत्वाकांक्षी मुक्त व्यापार समझौतों में से एक है। इस समझौते में परंपरागत टैरिफ उदारीकरण से कहीं आगे बढ़कर सरकारी खरीद, लघु तथा मध्यम उद्यम, नवाचार, श्रम, रोजगार और लैंगिक समानता जैसे मुद्दों को शामिल किया गया है।
0: श्री अग्रवाल ने कहा कि यह भारत के सब तो अहम व्यापार समझौतों में से एक है, जो ਮਹਿਸੂਲ ਅਤੇ ਗੈਰ ਮਹਿਸੂਲ ਰੁਕਾਵਟਾਂ ਨੂੰ ਘਟਾਉਂਦੇ ਹੋਏ ਭਵਿੱਖ ਲਈ ਆਰਥਿਕ ਸਾਂਝੇਦਾਰੀ ਕਾਇਮ ਕਰੇਗਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਸਪੇਨ ਦਾ ਆਪਣਾ ਦੌਰਾ ਖਤਮ ਕਰਨ ਤੋਂ ਬਾਅਦ ਕੱਲ੍ਹ ਬੈਲਜੀਅਮ ਦੀ ਰਾਜਧਾਨੀ ਬ੍ਰਸਲਸ ਪਹੁੰਚੇ। ਵਪਾਰ, ਨਿਵੇਸ਼, ਤਕਨਾਲੋਜੀ, ਨਵੀਨਤਾ ਅਤੇ ਸਥਿਰਤਾ 'ਤੇ ਕੇਂਦਰਿਤ ਯੂਰਪ ਨਾਲ ਭਾਰਤ ਦੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਇੱਕ ਉੱਚ ਪੱਧਰੀ ਵਪਾਰਕ ਵਫਦ ਵੀ ਕੇਂਦਰੀ ਮੰਤਰੀ ਦੇ ਨਾਲ ਹੈ। ਸ਼੍ਰੀ ਗੋਇਲ ਨੇ ਬੈਲਜੀਅਮ ਦੇ ਉਪ ਪ੍ਰਧਾਨ ਮੰਤਰੀ ਅਤੇ ਰੁਜ਼ਗਾਰ, ਆਰਥਿਕਤਾ ਅਤੇ ਖੇਤੀਬਾੜੀ ਮੰਤਰੀ ਡੇਵਿਡ ਕਲੈਰਨਵਲ ਨਾਲ ਮੁਲਾਕਾਤ ਕੀਤੀ। ਉਹਨਾਂ ਵਪਾਰ, ਨਿਵੇਸ਼, ਤਕਨਾਲੋਜੀ, ਲੌਜਿਸਟਿਕਸ ਅਤੇ ਕਾਰਜਬਲ ਗਤੀਸ਼ੀਲਤਾ ਵਰਗੇ ਖੇਤਰਾਂ ਵਿੱਚ ਭਾਰਤ ਅਤੇ ਬੈਲਜੀਅਮ ਵਿਚਕਾਰ ਸਹਿਯੋਗ ਵਧਾਉਣ 'ਤੇ ਚਰਚਾ ਕੀਤੀ। ਕੋਲਾ ਅਤੇ ਖਾਣ ਮੰਤਰੀ ਜੀ ਕਿਸ਼ਨ ਰੈਡੀ ਅੱਜ ਨਵੀਂ ਦਿੱਲੀ ਵਿੱਚ ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕਾਂ ਲਈ ਨਿਲਾਮੀ ਦੇ 8ਵੇਂ ਗੇੜ ਦੀ ਸ਼ੁਰੂਆਤ ਕਰਨਗੇ। ਖਾਣ ਮੰਤਰਾਲੇ ਨੇ ਕਿਹਾ ਕਿ ਇਸ ਗੇੜ ਵਿੱਚ 9 ਰਾਜਾਂ ਵਿੱਚ ਫੈਲੇ 20 ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕ ਸ਼ਾਮਲ ਨੇ। ਖਣਿਜਾਂ ਦੀ ਸੂਚੀ ਵਿੱਚ ਮੈਲੀਬਡਨਮ, ਗ੍ਰੇਫਾਈਟ, ਗਲੋਕੋਨਾਈਟ, ਟਾਈਟੇਨੀਅਮ, ਟੰਗਸਟਨ, ਪੋਟਾਸ਼, ਲੀਥੀਅਮ, ਸੀਜੀਅਮ ਅਤੇ ਰੂਬੀਡੀਅਮ ਸ਼ਾਮਲ ਨੇ। ਇਹ ਖਣਿਜ ਸਾਫ਼ ਸੁਥਰੀ ਊਰਜਾ, ਆਧੁਨਿਕ ਨਿਰਮਾਣ, ਖਾਦਾਂ, ਰੱਖਿਆ ਅਤੇ ਹੋਰ ਰਣਨੀਤਿਕ ਖੇਤਰਾਂ ਲਈ ਜ਼ਰੂਰੀ ਨੇ। 7 ਨਿਲਾਮੀ ਗੇੜ ਪੂਰੇ ਹੋਣ ਨਾਲ ਮੰਤਰਾਲੇ ਨੇ 88 ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕਾਂ ਵਿੱਚੋਂ 56 ਦੀ ਸਫਲਤਾਪੂਰਵਕ ਨਿਲਾਮੀ ਕਰ ਲਈ ਹੈ। ਈਰਾਨ ਵੱਲੋਂ ਹਾਲ ਹੀ ਵਿੱਚ ਹੋਰਮੁਜ਼ ਜਲ ਮਾਰਗ ਵਿੱਚੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਨੇ ਈਰਾਨੀ ਬੰਦਰਗਾਹਾਂ 'ਤੇ ਦੁਬਾਰਾ ਨਾਕਾਬੰਦੀ ਲਾਗੂ ਕਰ ਦਿੱਤੀ ਹੈ। ਇੱਕ ਟੀਵੀ ਨਿਊਜ਼ ਚੈਨਲ ਨਾਲ ਇੰਟਰਵਿਊ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਨੂੰ ਛੱਡ ਕੇ ਬਾਕੀਆਂ ਲਈ ਹੋਰਮੁਜ਼ ਖੁੱਲ੍ਹਾ ਹੈ। ਸ਼੍ਰੀ ਟਰੰਪ ਨੇ ਤਹਿਰਾਨ ਨੂੰ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਅਮਰੀਕਾ ਅੱਜ ਰਾਤ ਈਰਾਨ 'ਤੇ ਜ਼ੋਰਦਾਰ ਹਮਲਾ ਕਰੇਗਾ ਅਤੇ ਹਰ ਅਗਲੀ ਰਾਤ ਦੇ ਨਾਲ ਹਮਲਿਆਂ ਦੀ ਤੀਬਰਤਾ ਵੱਧਦੀ ਜਾਏਗੀ। ਉਹਨਾਂ ਐਲਾਨ ਕੀਤਾ ਕਿ ਜਦ ਤੱਕ ਈਰਾਨ ਗੱਲਬਾਤ ਲਈ ਸਹਿਮਤ ਨਹੀਂ ਹੁੰਦਾ, ਅਮਰੀਕਾ ਉਸ ਦੇ ਸਾਰੇ ਬਿਜਲੀ ਪਲਾਂਟਾਂ ਅਤੇ ਪੁਲਾਂ ਨੂੰ ਨਿਸ਼ਾਨਾ ਬਣਾਏਗਾ। ਇਸ ਦੌਰਾਨ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ IRGC ਨੇ ਬਹਿਰੀਨ ਵਿੱਚ ਹਥਿਆਰਾਂ ਅਤੇ ਭੰਡਾਰ ਸਹੂਲਤਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਡੇ ਪੱਧਰ 'ਤੇ ਹਮਲੇ ਕੀਤੇ ਨੇ। ਇੱਕ ਬਿਆਨ ਵਿੱਚ IRGC ਨੇ ਐਲਾਨ ਕੀਤਾ ਕਿ ਬਹਿਰੀਨ ਦੇ ਸ਼ੇਖ ਹਿੱਸਾ ਏਅਰਬੇਸ 'ਤੇ ਮਿਜ਼ਾਇਲ ਅਤੇ ਡਰੋਨ ਕਾਰਵਾਈ ਦੌਰਾਨ ਹਥਿਆਰਾਂ ਅਤੇ ਹਿੱਸੇ ਪੁਰਜਿਆਂ ਵਾਲੇ ਕਈ ਭੰਡਾਰ ਛੱਡ ਤਬਾਹ ਕਰ ਦਿੱਤੇ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਪੱਛਮੀ ਏਸ਼ੀਆ 'ਚ ਵਪਾਰ ਰਹੀਆਂ ਘਟਨਾਵਾਂ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਭਾਰਤ ਨੇ ਇੱਕ ਵਾਰ ਫਿਰ ਹੋਰਮੁਜ਼ ਸਟੇਟ ਰਾਹੀਂ ਸੁਰੱਖਿਅਤ ਅਤੇ ਨਿਰਵਿਘਨ ਸਮੁੰਦਰੀ ਆਵਾਜਾਈ ਅਤੇ ਵਪਾਰ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਨਵੀਂ ਦਿੱਲੀ ਵਿੱਚ ਕਿਹਾ ਕਿ ਇਹ ਦੁਨੀਆ ਭਰ ਦੇ ਲੋਕਾਂ ਦੀ ਆਰਥਿਕ ਅਤੇ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਹੁਤ ਜ਼ਰੂਰੀ ਹੈ।
2: पश्चिम एशिया में जो भी गतिविधियां चल रही हैं उस पर हम लगातार नजर रखे हुए हैं। हमारा मानना है कि स्ट्रेट ऑफ हॉर्मुज के रास्ते सुरक्षित और आजाद नौ परिवहन और व्यापार के पक्ष, जिसका हम हमेशा से बात करते रहे हैं, इससे यह सुनिश्चित किया जा सकता है कि लोगों का आर्थिक सुरक्षा, उनके ऊर्जा का सुरक्षा पूरे दुनिया में, सिर्फ भारत में नहीं पूरे दुनिया में उस पर आधारित है। और ये नौ परिवहन अगर आजाद तरीके से चलेगा तो उनकी आर्थिक और ऊर्जा सुरक्षा को सुनिश्चित किया जा सकता है।
0: ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਸ਼੍ਰੀ ਜੈਸਵਾਲ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਪਾਕਿਸਤਾਨ ਵੱਲੋਂ ਗੈਰ ਕਾਨੂੰਨੀ ਅਤੇ ਜ਼ਬਰਦਸਤੀ ਕਬਜ਼ਾਏ ਗਏ ਇਲਾਕਿਆਂ ਵਿੱਚ ਦਹਾਕਿਆਂ ਤੋਂ ਕੀਤੇ ਜਾ ਰਹੇ ਸ਼ੋਸ਼ਣ, ਮੌਲਿਕ ਅਧਿਕਾਰਾਂ ਦੀ ਉਲੰਘਣਾ ਅਤੇ ਪ੍ਰਸ਼ਾਸਨਿਕ ਦਮਨ ਦਾ ਨਤੀਜਾ ਨੇ।
2: पाकिस्तान अधिकृत जम्मू कश्मीर में चल रहे विरोध प्रदर्शन, दशकों से चल रहे शोषण, मौलिक अधिकारों का हनन और प्रशासनिक उत्पीड़न का सीधा परिणाम है और प्रमाण भी है। स्थानीय आबादी की जायज शिकायतों को समाधान करने के बजाय

0: आए, वहां का प्रशासन, वहां का सरकार ने अत्यधिक पुलिस क्रूरता का सहारा लिया है। इसमें असहाय लोग, जिसमें महिलाएं भी हैं और बच्चे भी हैं, उनके खिलाफ कार्रवाई की गई है और निहत्थे नागरिक के खिलाफ घातक बल का प्रयोग करना भी शामिल है, जिसके परिणाम स्वरूप कई दुखद मौतें हुई हैं।
1: ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨਾਲ ਉਹਨਾਂ ਦੇ ਪਿਤਾ ਅਤੇ ਸਾਬਕ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ 'ਤੇ ਸੰਵੇਦਨਾ ਪ੍ਰਗਟ ਕੀਤੀ ਹੈ। ਦੋਹਾ ਵਿੱਚ ਭਾਰਤੀ ਦੂਤਘਰ ਵੱਲੋਂ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਗਿਆ ਕਿ ਸ਼੍ਰੀ ਰਿਜੀਜੂ ਨੇ ਕਤਰ ਦੇ ਅਮੀਰ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡੂੰਘੀ ਨਿੱਜੀ ਸੰਵੇਦਨਾ ਵੀ ਪ੍ਰਗਟ ਕੀਤੀ। ਭਾਰਤ ਅੱਜ ਤੋਂ ਹੈਦਰਾਬਾਦ ਵਿੱਚ 12ਵੀਂ ਬ੍ਰਿਕਸ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਇਸ ਦੋ ਦਿਨਾਂ ਮੀਟਿੰਗ ਵਿੱਚ ਬ੍ਰਿਕਸ ਦੇਸ਼ਾਂ ਦੇ ਕਿਰਤ ਅਤੇ ਰੁਜ਼ਗਾਰ ਮੰਤਰੀ ਅਤੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਵਿੱਚ ਸਮਾਜਿਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਕਿਰਤ ਖੇਤਰ ਨੂੰ ਵਧੇਰੇ ਸੰਗਠਿਤ ਬਣਾਉਣ ਅਤੇ ਕਾਰਜ ਬਲ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਵਰਗੇ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ ਜਾਏਗੀ। ਸਮਾਗਮ ਦੌਰਾਨ ਰੁਜ਼ਗਾਰ ਕਾਰਜ ਸਮੂਹ ਵੱਲੋਂ ਤਿਆਰ ਕੀਤੇ ਗਏ ਇੱਕ ਖਰੜਾ ਐਲਾਨਨਾਮੇ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾਏਗਾ। ਮੀਟਿੰਗ ਦਾ ਉਦੇਸ਼ ਕਿਰਤ ਨੀਤੀਆਂ, ਹੁਨਰ ਵਿਕਾਸ, ਕਿਰਤੀਆਂ ਦੀ ਭਲਾਈ ਅਤੇ ਸਮਾਵੇਸ਼ੀ ਰੁਜ਼ਗਾਰ ਵਰਗੇ ਖੇਤਰਾਂ ਵਿੱਚ ਬ੍ਰਿਕਸ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਭਾਰਤੀ ਮੂਲ ਦੇ ਨਾਸਾ ਦੇ ਪੁਲਾੜ ਯਾਤਰੀ ਅਨਿਲ ਮੈਨਨ ਨੇ ਕੱਲ੍ਹ ਰਾਤ ਰੂਸ ਦੇ ਸਯੂਜ MS-29 ਪੁਲਾੜ ਵਾਹਨ ਰਾਹੀਂ ਉਡਾਨ ਭਰੀ। ਇਹ ਵਿਗਿਆਨਕ ਖੋਜ ਅਤੇ ਨਵੀਂ ਤਕਨਾਲੋਜੀਆਂ ਦੇ ਪ੍ਰਦਰਸ਼ਨ 'ਤੇ ਕੇਂਦਰਿਤ 8 ਮਹੀਨਿਆਂ ਦੇ ਮਿਸ਼ਨ ਦੇ ਹਿੱਸੇ ਵਜੋਂ ਉਹਨਾਂ ਦੀ ਪਹਿਲੀ ਪੁਲਾੜ ਯਾਤਰਾ ਦੀ ਸ਼ੁਰੂਆਤ ਹੈ। ਸਯੂਜ ਪੁਲਾੜ ਵਾਹਨ ਨੇ ਕਜ਼ਾਕਿਸਤਾਨ ਦੇ ਬੈਕਨੂਰ ਕੋਸੋਡਰੋਮ ਤੋਂ ਉਡਾਨ ਭਰੀ, ਜਿਸ ਵਿੱਚ ਮੈਨਨ ਨਾਲ ਰੋਸਕੋਮੋਸ ਦੇ ਪੁਲਾੜ ਯਾਤਰੀ ਪਿਓਤਰ ਦੁਬਰੋਵ ਅਤੇ ਅੰਨਾ ਕਿਕੀਨਾ ਵੀ ਨੇ। ਸਪੇਨ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਗਿਆ। ਅਮਰੀਕਾ ਦੇ ਟੈਕਸਾਸ ਵਿੱਚ ਖੇਡੇ ਗਏ ਸੈਮੀਫਾਈਨਲ 'ਚ ਸਪੇਨ ਨੇ ਫਰਾਂਸ ਨੂੰ 2-0 ਨਾਲ ਹਰਾ ਦਿੱਤਾ ਹੈ। ਮਿਕਲ ਓਯਾਰਜ਼ਾਬਾਲ ਨੇ 22ਵੇਂ ਮਿੰਟ ਵਿੱਚ ਪੈਨਲਟੀ ਰਾਹੀਂ ਪਹਿਲਾ ਗੋਲ ਕੀਤਾ। ਫਿਰ ਪੈਡਰੋ ਪੈਰੋ ਨੇ 58ਵੇਂ ਮਿੰਟ ਵਿੱਚ ਦੂਜਾ ਗੋਲ ਕੀਤਾ। ਫਾਈਨਲ ਵਿੱਚ ਸਪੇਨ ਦਾ ਮੁਕਾਬਲਾ ਅੱਜ ਰਾਤ ਹੋਣ ਵਾਲੇ ਅਰਜਨਟੀਨਾ ਅਤੇ ਇੰਗਲੈਂਡ ਵਿਚਕਾਰ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਏਗਾ। ਕ੍ਰਿਕਟ ਵਿੱਚ ਭਾਰਤ ਨੇ ਕੱਲ੍ਹ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਬਰਮਿੰਗਮ ਦੇ ਐਜਬੈਸਟਨ 'ਚ ਖੇਡੇ ਗਏ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ 258 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤ ਨੇ ਟੀਚੇ ਦਾ ਪਿੱਛਾ ਕਰਦਿਆਂ 45.2 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 262 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਕਪਤਾਨ ਸ਼ੁਭਮਨ ਗਿੱਲ ਨੇ ਰਿਟਾਇਰਡ ਹਰਟ ਹੋਣ ਤੋਂ ਪਹਿਲਾਂ ਸਭ ਤੋਂ ਵੱਧ 80 ਦੌੜਾਂ ਬਣਾਈਆਂ। ਅਕਸ਼ਰ ਪਟੇਲ ਨੇ 57 ਅਤੇ ਵਾਸ਼ਿੰਗਟਨ ਸੁੰਦਰ ਨੇ 52 ਦੌੜਾਂ ਬਣਾਈਆਂ ਅਤੇ ਦੋਨੋਂ ਆਊਟ ਨਹੀਂ ਹੋਏ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਹੈ। ਕੋਲਾ ਅਤੇ ਖਾਣ ਮੰਤਰੀ ਜੀ ਕਿਸ਼ਨ ਰੈਡੀ ਅੱਜ ਨਵੀਂ ਦਿੱਲੀ ਵਿੱਚ ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕਾਂ ਲਈ ਨਿਲਾਮੀ ਦੇ 8ਵੇਂ ਗੇੜ ਦੀ ਸ਼ੁਰੂਆਤ ਕਰਨਗੇ। ਈਰਾਨ ਵੱਲੋਂ ਹਾਲ ਹੀ ਵਿੱਚ ਹੋਰਮੁਜ਼ ਜਲ ਮਾਰਗ ਵਿੱਚੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਨੇ ਈਰਾਨੀ ਬੰਦਰਗਾਹਾਂ 'ਤੇ ਨਾਕੇਬੰਦੀ ਮੁੜ ਲਾਗੂ ਕਰ ਦਿੱਤੀ ਹੈ। ਅਤੇ ਸਪੇਨ ਫਰਾਂਸ ਨੂੰ 2-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਅਤੇ ਨਿਊਜ਼ ਔਨ ਏਅਰ ਐਪ 'ਤੇ ਸੁਣ ਸਕਦੇ ਹੋ। ਪ੍ਰੋਗਰਾਮ ਮਹਿਕ ਪੰਜਾਬ ਦੇ ਨੂੰ ਬਸ ਥੋੜਾ ਜਿਹਾ ਇੰਤਜ਼ਾਰ ਹੋਰ।
3: ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: ਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕੇ ਕਰਨਗੇ।
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਘਰ ਤੋਂ ਕੰਮ ਕਰੋ, ਵਾਧੂ ਤਨਖਾਹ, ਬਸ ਇੱਕ ਕਲਿੱਕ ਤੇ। ਵਾਹ ਜੀ ਵਾਹ!
4: ਫਸੀ
5: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाए। दिस इज द इनकम टैक्स डिपार्टमेंट।
3: अजे ही कोई भी फोन कॉल फ्रॉड हो सकती है। कोई भी बटन दबने तो पहला एक मिनट लिए रुक।

हुन तुसी सुन रहे सी प्रोग्राम महक पंजाबी मीडियम वेव 343.6 मीटर यानी 873 किलोहर्ट्ज़ ते ए आकाशवाणी दा जलंधर केंद्र है। इस वेले साडी स्टूडियो दे कड़ी मुताबक सवेर दे 9 बज रहे ने ते हुन पेश ने अज दियां मुख खबरां। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ CETA ਅੱਜ ਤੋਂ ਲਾਗੂ ਹੋ ਗਿਆ ਹੈ। ਇਹ ਇਤਿਹਾਸਿਕ ਸਮਝੌਤੇ ਤਹਿਤ ਬਰਤਾਨਵੀ ਬਾਜ਼ਾਰ 'ਚ 99% ਭਾਰਤੀ ਬਰਾਮਦਾਂ ਤੋਂ ਕੋਈ ਮਹਿਸੂਲ ਨਹੀਂ ਲੱਗੇਗਾ। ਕੋਲਾ ਅਤੇ ਖਾਨ ਮੰਤਰੀ ਜੀ ਕਿਸ਼ਨ ਰੈਡੀ ਅੱਜ ਨਵੀਂ ਦਿੱਲੀ ਵਿੱਚ ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕਾਂ ਲਈ ਨਿਲਾਮੀ ਦੇ 8ਵੇਂ ਗੇੜ ਦੀ ਸ਼ੁਰੂਆਤ ਕਰਨਗੇ। ਭਾਰਤ ਅੱਜ ਤੋਂ ਹੈਦਰਾਬਾਦ ਵਿੱਚ 12ਵੀਂ ਬ੍ਰਿਕਸ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਇਰਾਨ ਵੱਲੋਂ ਹਾਲ ਹੀ ਵਿੱਚ ਹਾਰਮੋਨਸ ਜਲ ਮਾਰਗ ਵਿੱਚੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਨੇ ਇਰਾਨੀ ਬੰਦਰਗਾਹਾਂ 'ਤੇ ਨਾਕਾਬੰਦੀ ਮੁੜ ਲਾਗੂ ਕਰ ਦਿੱਤੀ ਏ। ਰਾਸ਼ਟਰੀ

ਹੁਣੇ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਇਸ ਪ੍ਰੋਗਰਾਮ 'ਚ ਅੱਜ ਤੁਸੀਂ ਕਲਾਕਾਰ ਨਿਸ਼ਾ ਹੋਰਾਂ ਪਾਸੋਂ ਸ਼ਾਸਤਰੀ ਗਾਇਨ ਰਾਗ ਅਹੀਰ ਭੈਰਵ ਸੁਣਿਆ। ਇਸ 'ਚ ਉਹਨਾਂ ਨਾਲ ਤਬਲੇ 'ਤੇ ਸੰਗਤ ਕਰ ਰਹੇ ਸੀ ਗੁਣਵੀਰ ਸਿੰਘ ਅਤੇ ਹਾਰਮੋਨੀਅਮ 'ਚ ਉਹਨਾਂ ਦਾ ਸਾਥ ਦਿੱਤਾ ਹਾਰਮੋਨੀਅਮ 'ਤੇ ਅਜੇ ਸਿੰਘ ਜੀ ਨੇ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਅਤੇ ਨਿਊਜ਼ ਔਨ ਏਅਰ ਐਪ 'ਤੇ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਸਵੇਰ ਦੇ 9:30 ਹੋ ਰਹੇ ਨੇ ਅਤੇ ਹੁਣ ਪੇਸ਼ ਕਰਨ ਜਾ ਰਹੇ ਹਾਂ ਗਜ਼ਲਾਂ।

ਗਜ਼ਲਾਂ ਉਹ ਅਹਿਸਾਸ ਨੇ ਜੋ ਦਿਲ ਦੀਆਂ ਗੱਲਾਂ ਨੂੰ ਬਿਨਾਂ ਸ਼ੋਰ ਕੀਤੇ ਬਿਆਨ ਕਰ ਦਿੱਤੀਆਂ ਨੇ। ਕਦੇ ਇਹ ਮੁਹੱਬਤ ਦੀ ਖੁਸ਼ਬੂ ਬਣ ਕੇ ਰੂਹ ਨੂੰ ਮੁਸਕਰਾਉਂਦੀਆਂ ਨੇ, ਕਦੇ ਯਾਦਾਂ ਬਣ ਕੇ ਦਿਲ ਦੇ ਦਰਵਾਜ਼ੇ 'ਤੇ ਦਸਤਕ ਦਿੰਦੀ ਹੈ। ਅਤੇ ਆਓ ਅੱਜ ਦੀ ਇਸ ਮਹਿਫਿਲ ਦੀ ਸ਼ੁਰੂਆਤ ਕਰਦੇ ਹਾਂ ਇੱਕ ਬੇਹੱਦ ਨਰਮ ਅਤੇ ਦਿਲ ਨੂੰ ਛੂਹ ਲੈਣ ਵਾਲੀ ਗਜ਼ਲ ਦੇ ਨਾਲ। ਇਸ ਨੂੰ ਆਪਣੀ ਮਿੱਠੀ ਆਵਾਜ਼ ਨਾਲ, ਜੇਕਰ ਅਸੀਂ ਗੱਲ ਕਰੀਏ ਆਪਣੀ ਮਿੱਠੀ ਆਵਾਜ਼ ਨਾਲ, ਬੇਹੱਦ ਨਰਮ ਅਤੇ ਦਿਲ ਨੂੰ ਛੂਹ ਲੈਣ ਵਾਲੀ ਜਿਹੜੀ ਗਜ਼ਲ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੇ ਚੰਦਨ ਦਾਸ ਜੀ ਦੀ ਇਹ ਗਜ਼ਲ ਅੱਜ ਵੀ ਹਰ ਰੂਹ ਨੂੰ ਸਕੂਨ ਦਿੰਦੀ ਹੈ, ਹਰ ਸੁਣਨ ਵਾਲੇ ਦੇ ਦਿਲ ਵਿੱਚ ਆਪਣੀ ਖੁਸ਼ਬੂ ਛੱਡ ਦਿੰਦੀ ਹੈ।

ਹੁਣੇ ਤੁਸੀਂ ਚੰਦਨ ਦਾਸ ਜੀ ਦੀ ਦਿਲ ਨੂੰ ਛੂਹ ਲੈਣ ਵਾਲੀ ਗਜ਼ਲ ਸੁਣੀ। ਕੁਝ ਗਜ਼ਲਾਂ ਅਜਿਹੀਆਂ ਹੁੰਦੀਆਂ ਹਨ ਜੋ ਖਤਮ ਹੋਣ ਤੋਂ ਬਾਅਦ ਵੀ ਆਪਣੇ ਅਹਿਸਾਸ ਦਿਲ ਵਿੱਚ ਛੱਡ ਜਾਂਦੀਆਂ ਨੇ। ਅਤੇ ਹੁਣ ਮਹਿਫਿਲ ਨੂੰ ਅੱਗੇ ਵਧਾਉਂਦੇ ਹਾਂ ਅਤੇ ਗਜ਼ਲਾਂ ਦੀ ਇਸ ਦੁਨੀਆ ਦੀ ਇੱਕ ਹੋਰ ਬੇਮਿਸਾਲ ਆਵਾਜ਼ ਨਾਲ ਅੱਗੇ ਵਧਦੇ ਹਾਂ। ਜ਼ਿੰਦਗੀ ਵਿੱਚ ਕੁਝ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਦੀ ਉਡੀਕ ਭਾਵੇਂ ਸਾਲਾਂ ਤੱਕ ਰਹੇ ਪਰ ਦਿਲ ਦੀ ਜਿਹੜੀ ਉਮੀਦ ਹੈ ਉਹ ਕਦੇ ਨਹੀਂ ਮੁੱਕਦੀ। ਇੰਤਜ਼ਾਰ ਵੀ ਕਈ ਵਾਰ ਮੁਹੱਬਤ ਦਾ ਸਭ ਤੋਂ ਖੂਬਸੂਰਤ ਕਹਿੰਦੇ ਨੇ ਰੂਪ ਬਣ ਜਾਂਦਾ ਹੈ। ਇਹਨਾਂ ਹੀ ਨਰਮ ਜਜ਼ਬਾਤਾਂ ਨੂੰ ਆਪਣੀ ਦਿਲਕਸ਼ ਆਵਾਜ਼ ਵਿੱਚ ਪੇਸ਼ ਕੀਤਾ ਹੈ ਗੁਲਾਮ ਅਲੀ ਸਾਹਿਬ ਨੇ। ਅਤੇ ਆਓ ਜੀ ਹੁਣ ਸੁਣਦੇ ਹਾਂ ਗੁਲਾਮ ਅਲੀ ਸਾਹਿਬ ਦੀ ਇਹ ਬੇਹੱਦ ਖੂਬਸੂਰਤ ਗਜ਼ਲ।

ਹੁਣੇ ਤੁਸੀਂ ਸੁਣੀ ਗੁਲਾਮ ਅਲੀ ਸਾਹਿਬ ਦੀ ਰੂਹ ਨੂੰ ਛੂਹ ਲੈਣ ਵਾਲੀ ਗਜ਼ਲ। ਉਹਨਾਂ ਦੀ ਗਾਇਕੀ ਹਰ ਸ਼ੇਰ ਨੂੰ ਦਿਲ, ਜਿਹੜਾ ਉਹਨਾਂ ਦੀ ਗਾਇਕੀ ਹੈ, ਜਿਹੜੇ ਉਹਨਾਂ ਦੇ ਸ਼ੇਰ ਨੇ, ਉਹ ਹਰ ਦਿਲ ਨੂੰ ਛੂਹ ਲੈਂਦੀ ਹੈ। ਕੁਝ ਰਿਸ਼ਤੇ ਕਹਿੰਦੇ ਨੇ ਕਿ ਅਜਿਹੇ ਹੁੰਦੇ ਨੇ ਜਿਨ੍ਹਾਂ ਦੀ ਨੇੜਤਾ ਹੀ ਇਨਸਾਨ ਜਿਹੜਾ ਉਹ ਸਭ ਤੋਂ ਵੱਡੀ ਉਹਦੀ ਦੌਲਤ ਬਣ ਜਾਂਦੀ ਹੈ, ਜਿਨ੍ਹਾਂ ਦੇ ਨਾਲ ਬਿਤਾਏ ਪਲ ਜ਼ਿੰਦਗੀ ਨੂੰ ਹੋਰ ਵੀ ਖੂਬਸੂਰਤ ਬਣਾ ਦਿੰਦੇ ਨੇ। ਅਤੇ ਜਦੋਂ ਉਹ ਅਹਿਸਾਸ ਗਜ਼ਲ ਦੇ ਰੂਪ ਵਿੱਚ ਸਾਹਮਣੇ ਆਵੇ ਤਾਂ ਹਰ ਸ਼ਬਦ ਦਿਲ ਵਿੱਚ ਉਤਰ ਜਾਂਦਾ ਹੈ। ਇਹਨਾਂ ਹੀ ਖੂਬਸੂਰਤ ਜਜ਼ਬਾਤਾਂ ਨੂੰ ਆਪਣੀ ਦਿਲਕਸ਼ ਆਵਾਜ਼ 'ਚ ਸਜਾਇਆ ਹੈ ਪੰਕਜ ਉਦਾਸ ਜੀ ਨੇ। ਅਤੇ ਆਓ ਹੁਣ ਸੁਣਦੇ ਹਾਂ ਪੰਕਜ ਉਦਾਸ ਜੀ ਦੀ ਇੱਕ ਬੇਹੱਦ ਖੂਬਸੂਰਤ ਇਹ ਗਜ਼ਲ।

ਹੁਣੇ ਤੁਸੀਂ ਸੁਣਿਆ ਪੰਕਜ ਉਦਾਸ ਜੀ ਦੀ ਦਿਲ ਨੂੰ ਛੂਹ ਲੈਣ ਵਾਲੀ ਇਹ ਗਜ਼ਲ। ਸੱਚਮੁੱਚ ਕੁਝ ਅਲਫਾਜ਼ ਅਤੇ ਕੁਝ ਆਵਾਜ਼ਾਂ ਦਿਲ ਵਿੱਚ ਲੰਬੇ ਸਮੇਂ ਤੱਕ ਗੂੰਜਦੀਆਂ ਰਹਿੰਦੀਆਂ ਨੇ। ਕਹਿੰਦੇ ਨੇ ਕਿ ਮੁਹੱਬਤ ਵਿੱਚ ਜਦੋਂ ਕਿਸੇ ਦੀ ਸਾਦਗੀ, ਮੁਸਕਾਨ ਅਤੇ ਚਿਹਰੇ ਦੀ ਮਾਸੂਮੀਅਤ ਦਿਲ ਨੂੰ ਛੂਹ ਜਾਂਦੀ ਹੈ ਤਾਂ ਉਹ ਇਨਸਾਨ ਸਿਰਫ ਨਜ਼ਰਾਂ ਵਿੱਚ ਨਹੀਂ ਸਗੋਂ ਦਿਲ ਵਿੱਚ ਵੀ ਵੱਸ ਜਾਂਦਾ ਹੈ। ਅਜਿਹੇ ਹੀ ਨਰਮ ਅਤੇ ਖੂਬਸੂਰਤ ਅਹਿਸਾਸਾਂ ਨੂੰ ਸ਼ਬਦਾਂ ਵਿੱਚ ਪਰੋਂਦੀ ਹੈ ਅਗਲੀ ਗਜ਼ਲ। ਆਪਣੀ ਮਖਮਲੀ ਆਵਾਜ਼ ਨਾਲ ਗਜ਼ਲਾਂ ਨੂੰ ਇੱਕ ਵੱਖਰੀ ਪਹਿਚਾਣ ਦੇਣ ਵਾਲੀ ਜਗਜੀਤ ਸਿੰਘ ਜੀ ਦੀ ਇਹ ਪੇਸ਼ਕਸ਼ ਅੱਜ ਵੀ ਹਰ ਸਰੋਤੇ ਦੇ ਦਿਲ ਨੂੰ ਛੂਹ ਜਾਂਦੀ ਹੈ। ਅਤੇ ਆਓ ਜੀ ਸੁਣਦੇ ਹਾਂ ਜਗਜੀਤ ਸਿੰਘ ਜੀ ਦੀ ਇਹ ਬੇਹੱਦ ਖੂਬਸੂਰਤ ਗਜ਼ਲ।

ਦੇਖਦੇ ਦੇਖਦੇ ਅੱਜ ਦੀ ਗਜ਼ਲਾਂ ਦੀ ਇਹ ਮਹਿਫਿਲ ਆਪਣੇ ਆਖਰੀ ਪੜਾਅ 'ਤੇ ਆ ਪਹੁੰਚੀ ਹੈ। ਉਮੀਦ ਹੈ ਜੀ ਕਿ ਅੱਜ ਦੀ ਹਰ ਗਜ਼ਲ ਨੇ ਤੁਹਾਡੇ ਦਿਲ ਨੂੰ ਕੋਈ ਨਾ ਕੋਈ ਖੂਬਸੂਰਤ ਅਹਿਸਾਸ ਜ਼ਰੂਰ ਦਿੱਤਾ ਹੋਵੇਗਾ। ਕਹਿੰਦੇ ਨੇ ਕਿ ਦਿਲ ਹੀ ਉਹ ਥਾਂ ਹੈ ਜਿੱਥੇ ਮੁਹੱਬਤ ਵੀ ਵਸਦੀ ਹੈ, ਯਾਦਾਂ ਵੀ ਅਤੇ ਜ਼ਿੰਦਗੀ ਦੇ ਸਭ ਤੋਂ ਸੋਹਣੇ ਅਹਿਸਾਸ ਵੀ। ਇਸ ਲਈ ਦਿਲ ਨੂੰ ਹਮੇਸ਼ਾ ਪਿਆਰ, ਉਮੀਦ ਅਤੇ ਚੰਗੀਆਂ ਯਾਦਾਂ ਨਾਲ ਭਰਦੇ ਰਹੋ। ਇਸੇ ਖੂਬਸੂਰਤ ਅਹਿਸਾਸ ਨਾਲ ਅੱਜ ਦੀ ਮਹਿਫਿਲ ਦੀ ਆਖਰੀ ਪੇਸ਼ਕਸ਼ ਸੁਣਦੇ ਹਾਂ ਆਪਣੀ ਨਰਮ, ਦਿਲਕਸ਼ ਅਤੇ ਰੂਹ ਨੂੰ ਛੂਹ ਲੈਣ ਵਾਲੀ ਆਵਾਜ਼ ਵਿੱਚ ਚਿਤਰਾ ਸਿੰਘ ਜੀ ਦੀ ਬੇਹੱਦ ਖੂਬਸੂਰਤ ਹੈ ਗਜ਼ਲ। ਲਓ ਜੀ ਸੁਣੋ।

ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੀਂ ਰੱਖੇ। ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਜੀ ਬਗੀਚੀਆਂ ਸਥਾਪਿਤ ਕੀਤੀਆਂ ਜਾਣਗੀਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਸਪੇਨ ਫਰਾਂਸ ਨੂੰ 2-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਗਿਆ ਅਤੇ ਕ੍ਰਿਕਟ ਵਿੱਚ ਭਾਰਤ ਨੇ ਬਰਮਿੰਘਮ 'ਚ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 MHz, FM 100.9 MHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। 10:03 ਦਾ ਸਮਾਂ ਇਸ ਵੇਲੇ ਸਾਡੀ ਸਟੂਡੀਓ ਦੀ ਘੜੀਆਂ 'ਤੇ ਹੋ ਰਿਹਾ ਹੈ ਅਤੇ ਹੁਣ ਵੇਲਾ ਹੋ ਚੁੱਕਿਆ ਜੀ ਤੁਹਾਡੇ ਮਨ ਪਸੰਦੀਦਾ ਪ੍ਰੋਗਰਾਮ ਅਤੇ ਸਾਡੇ ਟੈਲੀਫੋਨ ਬੇਸਡ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਅਤੇ ਇਸ ਪ੍ਰੋਗਰਾਮ 'ਚ ਤੁਸੀਂ ਸ਼ਿਰਕਤ ਕਰੋ, ਆਪਣੇ ਮਨ ਪਸੰਦੀਦਾ ਗੀਤ ਸੁਣੋ। ਸ਼ਿਰਕਤ ਕਰਨ ਲਈ ਤੁਸੀਂ ਨੰਬਰ ਡਾਇਲ ਕਰਨਾ ਹੈ ਜੀ 01812311073। ਇਹ ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ ਅਤੇ ਆਪਣੇ ਮਨ ਪਸੰਦੀਦਾ ਗੀਤ ਸੁਣੋ। ਤੁਸੀਂ ਸਾਡੇ ਪ੍ਰੋਗਰਾਮ 'ਚ ਪਹੁੰਚਣ ਦੀ ਪੂਰੀ ਕਰੋ ਜੀ ਕੋਸ਼ਿਸ਼। ਨਾਲ ਦੇ ਨਾਲ ਸੁਣੋ ਇਹ ਗੀਤ ਅਤੀਫ ਅਸਲਮ ਦੀ ਆਵਾਜ਼ 'ਚ। ਫਿਲਮ ਹੈ ਜੀ ਏਕ ਥਾ ਟਾਈਗਰ, 2017 'ਚ ਫਿਲਮ ਆਈ ਸੀ ਅਤੇ ਇਸ ਫਿਲਮ ਦਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਲਓ ਜੀ ਇੰਜੋਏ ਕਰੋ।

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ
1: ਪ੍ਰੋਗਰਾਮ ਹਾਲੋ ਫਰਮਾਇਸ਼ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਤੇ ਆਓ ਜਾਣਦੇ ਹਾਂ ਫਿਰ ਇਸ ਪ੍ਰੋਗਰਾਮ 'ਚ ਸਭ ਤੋਂ ਪਹਿਲੀ ਫਰਮਾਇਸ਼ ਕਿਹੜੀ ਕਾਲਰ ਦੋਸਤ ਲੈ ਕੇ ਆਏ ਨੇ ਹੈਲੋ
2: ਹੈਲੋ ਨਮਸਤੇ ਸ਼ਵੇਤਾ ਬਹਿਣ ਜੀ
1: ਨਮਸਤੇ ਜੀ ਕੌਣ ਬੋਲ ਰਹੇ ਨੇ ਜੀ
2: ਮੈਂ ਜੀ ਚੰਦਰਬਾਨ ਡੱਲ ਬੋਲਦਾ ਕੰਨ ਵਾਲਾ ਅਮਰਕੋਟ ਪਿੰਡ ਮੇਰਾ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ
1: ਫਾਜ਼ਿਲਕਾ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ 'ਚ
2: ਬਹੁਤ ਬਹੁਤ ਸਵਾਗਤ ਹੈ ਬਹਿਣ ਜੀ ਅੱਜ ਤਾਂ ਪਹਿਲਾਂ ਹੀ ਮਿਲ ਗਈ ਕਾਲ
1: ਚਲੋ ਅੱਜ ਤੁਸੀਂ ਸਭ ਤੋਂ ਪਹਿਲੇ ਤੁਹਾਡੀ ਕਾਲ ਮਿਲੀ ਹੈ ਤੇ ਫਿਰ ਤੋਂ ਬਹੁਤ ਖੁਸ਼ ਹੋਵੋਗੇ ਤੁਸੀਂ
2: ਹਾਂਜੀ ਪਹਿਲੀ ਕਾਲ ਮਿਲ ਗਈ ਬਹੁਤ ਔਖਾ ਮਿਲਦਾ ਸੀ ਅੱਜ ਤਾਂ ਬੜੀ ਮੈਨੂੰ ਖੁਸ਼ੀ ਹੋਈ ਹੈ
1: ਚਲੋ ਜੀ ਫਿਰ ਖੁਸ਼ ਹੀ ਰਹਿਣਾ ਚਾਹੀਦਾ ਹੈ
2: ਹਾਂਜੀ
1: ਹਾਂਜੀ ਕਿਹੜਾ ਗੀਤ ਸੁਣੋਗੇ ਜੀ ਫਿਰ
2: ਹਾਂਜੀ ਗੀਤ ਸੁਣਾ ਦਿਓ ਜੀ ਮੁਹੰਮਦ ਰਫੀ ਦੀ ਆਵਾਜ਼ ਹੈ ਜੀ ਇੱਜ਼ਤ ਫਿਲਮ ਦਾ ਗੀਤ ਹੈ ਕਿਆ ਮਿਲੀਏ ਇਨ ਲੋਗੋ ਸੇ ਉਸਕੀ ਸ਼ਿਕਰਤ ਛੁਪੀ ਰਹੇ
1: ਠੀਕ ਹੈ ਜੀ
2: ਚਿਹਰਾ ਸਾਹਮਣੇ ਆਏ ਅਸਲੀ ਸੂਰਤ ਛੁਪੀ ਰਹੇ
1: ਠੀਕ ਹੈ ਜੀ ਜ਼ਰੂਰ ਕਰਦੇ ਆ ਤੁਹਾਡੀ ਫਰਮਾਇਸ਼ ਪੂਰੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ
2: ਬਹੁਤ ਬਹੁਤ ਧੰਨਵਾਦ ਭੈਣੇ
1: ਧੰਨਵਾਦ ਜੀ ਲਓ ਜੀ ਸੁਣਦੇ ਆ ਇਹਨਾਂ ਦੀ ਫਰਮਾਇਸ਼ ਦਾ ਗੀਤ

0: ફિલ્મ ફાગુન, જો આશા ભોસલે તે મોહમ્મદ રફી દી આવાઝ ગીત એન્જોય કર રહે છે. ઓર સચમુચ પુરાની જેડી ગીત ને ઉના દા અપના હી આનંદ હૈ, ઓલ્ડ ઇઝ ગોલ્ડ એવી ને કહેતે. તે પ્રોગ્રામ ચાઓ જાનદે આ હુન અગલી ફરમાઈશ કેડે કોલર દોસ્ત લેકે આઈ ને. હેલો.
1: હેલો મેડમ, નમસ્કાર જી.
0: નમસ્કાર જી, કોણ બોલ રહે ને જી?
1: મેડમ જી, મેં પોલ બોલદા સરાબા નગર જલંધર તો જી.
0: જલંધર તો કોલ કીતી હૈ. બહોત બહોત સ્વાગત હૈ જી તુહાડા.
1: મહેરબાની, શુક્રિયા, તુહાડા વી ધન્યવાદ જી.
0: ਹਾਂਜੀ, ਕਿੰਨੇ ਦਿਨਾਂ ਬਾਅਦ ਕਾਲ ਲੱਗੀ ਫਿਰ ਤੁਹਾਡੀ ਅੱਜ?
1: ਮੇਰੀ ਅੱਜ ਤਕਰੀਬਨ 10-12 ਦਿਨ ਹੋ ਗਏ ਜੀ, 10-12 ਦਿਨ ਬਾਅਦ ਕਾਲ ਲੱਗੀ.
0: ਓਕੇ, 10-12 ਦਿਨ ਦੇ ਗੈਪ ਤੋਂ ਬਾਅਦ ਅੱਜ ਕਾਲ ਲੱਗੀ. ਫਿਰ ਕਿਹੜਾ ਗੀਤ ਸੁਣਨਾ ਤੁਸੀਂ?
1: ਗੀਤ ਮੈਡਮ ਸੁਣਾ ਦਿਓ, ਪਾਕੀਜ਼ਾ ਫਿਲਮ ਦਾ ਮੌਸਮ ਹੈ, ਆਸ਼ਿਕਾ ਨਾਲ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ.
0: ਠੀਕ ਹੈ ਜੀ, ਜ਼ਰੂਰ ਪੂਰੀ ਕਰਦੇ ਹਾਂ ਤੁਹਾਡੀ ਫਰਮਾਇਸ਼. ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ.
1: ਮਿਹਰਬਾਨੀ, ਸ਼ੁਕਰੀਆ ਤੁਹਾਡਾ ਵੀ, ਧੰਨਵਾਦ ਜੀ.
0: ਲਓ ਜੀ, ਇੰਜੋਏ ਕਰੋ ਇਹਨਾਂ ਦੀ ਫਰਮਾਇਸ਼ ਦਾ ਇਹ ਗੀਤ, ਲਤਾ ਮੰਗੇਸ਼ਕਰ ਦੀ ਆਵਾਜ਼ 'ਚ.

0: ਨੂੰ ਸਵਾਲ, ਬੁਰੇ ਬੁਰੇ ਬੱਚੇ ਫਿਲਮ ਆ, ਮੁਕੇਸ਼ ਜੀ ਦੀ ਆਵਾਜ਼ ਆ, ਜਬ ਕੋਈ ਤੁਮਾਰਾ ਹਿਰਦੈ ਤੋੜਦੇ।
1: ਠੀਕ ਹੈ ਜੀ, ਅਸੀਂ ਜ਼ਰੂਰ ਪੂਰੀ ਕਰਦੇ ਹਾਂ ਤੁਹਾਡੀ ਇਹ ਫਰਮਾਇਸ਼, ਅਤੇ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ 'ਚ ਰਹੋ।
0: ਓਕੇ, ਥੈਂਕ ਯੂ ਮੈਡਮ ਜੀ, ਥੈਂਕ
1: ਬਹੁਤ
0: ਯੂ,
1: ਬਹੁਤ ਸ਼ੁਕਰੀਆ ਜੀ। ਲਓ ਜੀ, ਇਹਨਾਂ ਦੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਪੂਰਬ ਔਰ ਪੱਛਮ ਫਿਲਮ 'ਚੋਂ ਮੁਕੇਸ਼ ਦੀ ਆਵਾਜ਼ 'ਚ ਗੀਤ ਸੁਣਨਾ ਚਾਹੁੰਦੇ ਨੇ ਤਾਂ ਤੁਸੀਂ ਵੀ ਆਪਣੀ ਫਰਮਾਇਸ਼ ਸਾਨੂੰ ਦੱਸ ਸਕਦੇ ਹੋ। ਉਹਦੇ ਲਈ ਨੰਬਰ ਡਾਇਲ ਕਰੋ 0181 2143173।

0: ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਤੁਸੀਂ ਇੰਜੋਏ ਕਰ ਰਹੇ ਸੀ ਜੀ ਫਿਲਮ ਚੋਰ ਮਸ਼ਾਏ ਸ਼ੋਰ ਦਾ ਇਹ ਗੀਤ। ਅਤੇ ਆਓ ਜਾਣਦੇ ਹਾਂ ਹੁਣ ਅਗਲੀ ਫਰਮਾਇਸ਼ ਕੌਣ ਲੈ ਕੇ ਆਏ ਨੇ। ਹੈਲੋ,
1: ਹੈਲੋ, ਹਾਂਜੀ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ?
1: ਹਾਂਜੀ, ਮੈਂ ਬਲਵਿੰਦਰ ਸਰਾਂ ਬੋਲਦਾ ਜੀ, ਪਿੰਡ ਮੋਰਜਨ ਸਿੱਖਾਂ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ। ਹਾਂਜੀ,
0: ਰਾਜਸਥਾਨ ਤੋਂ ਕਾਲ ਕੀਤੀ ਹੈ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਹਾਂਜੀ, ਧੰਨਵਾਦ ਜੀ।
0: ਹਾਂਜੀ, ਕਿੰਨੇ ਦਿਨਾਂ ਬਾਅਦ ਕਾਲ ਲੱਗਾ ਤੁਹਾਡਾ?
1: ਉਹ ਕਾਫੀ ਦਿਨ ਹੋ ਗਏ ਜੀ।
0: ਠੀਕ ਹੈ,
1: ਹਾਂਜੀ,
0: ਚਲੋ ਫਿਰ ਅੱਜ ਕਿਹੜਾ ਗੀਤ ਸੁਣੋਗੇ ਜੀ?
1: ਹੈਲੋ, ਥੋੜੀ ਆਵਾਜ਼, ਹੈਲੋ ਸਰ।
0: ਹੈਲੋ, ਹਾਂਜੀ ਹਾਂਜੀ, ਹੈਲੋ,
1: ਹਾਂਜੀ, ਹੁਣ ਆ ਰਹੀ ਕਲੀਅਰ। ਹਾਂਜੀ
0: ਹਾਂਜੀ, ਕਿਹੜਾ ਗੀਤ ਸੁਣੋਗੇ ਜੀ?
1: ਆ ਮੂਵੀ ਹੈ ਜੀ, ਗੌਤਮ ਗੋਵਿੰਦ, ਹਾਂਜੀ, ਉਹਦਾ ਗੀਤ ਹੈ ਜੀ, ਇੱਕ ਰਿਤੂ ਆਏ ਇੱਕ ਰਿਤੂ ਜਾਏ, ਹਾਂਜੀ, ਮੌਸਮ ਬਦਲੇ ਬਦਲੇ ਨਸੀਬ। ਹਾਂਜੀ
0: ਠੀਕ ਹੈ ਜੀ, ਕਿਸ਼ੋਰ ਕੁਮਾਰ ਦੀ ਆਵਾਜ਼ 'ਚ।
1: ਹਾਂਜੀ ਹਾਂਜੀ,
0: ਠੀਕ ਹੈ ਜੀ, ਜ਼ਰੂਰ ਪੂਰੀ ਕਰਦੇ ਹਾਂ ਤੁਹਾਡੀ ਫਰਮਾਇਸ਼, ਬਹੁਤ ਬਹੁਤ ਸ਼ੁਕਰੀਆ ਕਾਲ
1: ਮੈਡਮ
0: ਕਰਨ
1: ਜੀ, ਧੰਨਵਾਦ ਜੀ।
0: ਧੰਨਵਾਦ ਜੀ। ਲਓ ਜੀ, ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਗੀਤ ਤੁਸੀਂ ਇੰਜੋਏ ਕਰੋ, ਨਾਲ ਦੇ ਨਾਲ ਤੁਸੀਂ ਨੰਬਰ ਡਾਇਲ ਕਰੋ ਪ੍ਰੋਗਰਾਮ 'ਚ ਸ਼ਿਰਕਤ ਕਰਨ ਦੀ, ਆਪਣੀ ਫਰਮਾਇਸ਼ ਦੱਸਣ ਦੀ ਅਤੇ ਆਪਣੀ ਫਰਮਾਇਸ਼ ਦੇ ਗੀਤ ਸੁਣਨ ਦੀ। ਨੰਬਰ ਹੈ ਜੀ 0।

0: സൈബർ ഫ്രോഡ് ചത്തോ. ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਪ੍ਰੋਗਰਾਮ ਹੈਲੋ ਫਰਮਾਇਸ਼ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ। ਆਓ ਜਾਣਦੇ ਹਾਂ ਹੁਣ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੀ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ
2: ਹੈਲੋ ਫਰਮਾਇਸ਼, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਹਾਂਜੀ, ਕੌਣ ਬੋਲ ਰਹੇ ਨੇ ਜੀ?
2: ਅਰਜਨ ਮਾਲੇ ਵਾਲਾ, ਜ਼ਿਲ੍ਹਾ ਫਿਰੋਜ਼ਪੁਰ।
1: ਫਿਰੋਜ਼ਪੁਰ ਤੋਂ ਕਾਲ ਕੀਤੀ ਹੈ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
2: ਥੈਂਕ ਯੂ।
1: ਹਾਂਜੀ ਹਾਂਜੀ ਹਾਂਜੀ, ਕਿਹੜਾ ਗੀਤ ਸੁਣੋਗੇ ਜੀ ਤੁਸੀਂ ਅੱਜ?
2: ਅਲਕਾ ਯਾਨੀ ਤੇ ਮਾਬਾ ਦੇ ਜੀ ਦੀ ਆਵਾਜ਼ ਸੁਣਾ ਦੋ, ਐਸੀ ਤੇਰੀ ਯਾਦ ਆਤੀ ਹੈ।
1: ਠੀਕ ਹੈ, ਤੇ ਫਿਲਮ?
2: ਫਿਲਮ ਖਲਨਾਇਕ।
1: ਠੀਕ ਹੈ ਜੀ, ਖਲਨਾਇਕ ਫਿਲਮ ਤੋਂ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ। ਓਕੇ, ਥੈਂਕ ਯੂ। ਲੋ ਜੀ, ਖਲਨਾਇਕ ਫਿਲਮ 'ਚੋਂ ਅਲਕਾ ਯਾਗਨਿਕ ਅਤੇ ਸਾਥੀਆਂ ਦੀ ਆਵਾਜ਼ 'ਚ ਇਹਨਾਂ ਦੀ ਫਰਮਾਇਸ਼ ਤੈਅ ਕੀਤੀ, ਜ਼ਰੂਰ ਪੂਰੀ ਕਰਦੇ ਹਾਂ ਇਹਨਾਂ ਦੀ ਫਰਮਾਇਸ਼, ਅਤੇ ਹਾਲੇ ਵੀ ਥੋੜ੍ਹਾ ਸਮਾਂ ਬਾਕੀ ਹੈ ਪ੍ਰੋਗਰਾਮ 'ਚ, ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ, ਆਪਣੇ ਮਨਪਸੰਦੀਦਾ ਗੀਤ ਸੁਣ ਸਕਦੇ ਹੋ। ਉਹਦੇ ਲਈ 0181 2342 143 ਇਹ ਨੰਬਰ ਡਾਇਲ ਕਰਕੇ ਪ੍ਰੋਗਰਾਮ 'ਚ ਸ਼ਿਰਕਤ ਕਰੋ ਅਤੇ ਆਪਣੇ ਮਨਪਸੰਦੀਦਾ ਗੀਤ ਸੁਣੋ।

0: ਅਲਕਾ ਯਾਗਨਿਕ ਅਤੇ ਸਾਥੀਆਂ ਦੀ ਆਵਾਜ਼ 'ਚ ਤੁਸੀਂ ਇੰਜੋਏ ਕਰ ਰਹੇ ਸੀ ਜੀ ਫਿਲਮ ਖਲਨਾਇਕ ਦੇ ਗੀਤ, ਅਤੇ ਆਓ ਜਾਣਦੇ ਹਾਂ ਹੁਣ ਅਗਲੀ ਫਰਮਾਇਸ਼ ਕੌਣ ਲੈ ਕੇ ਆਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲ ਰਹੇ ਨੇ ਜੀ?
1: ਮੈਂ ਜਗਤਾਰ ਸਿੰਘ ਗਿੱਲ ਜੀ, ਪਿੰਡ ਭੰਗਾਲਾ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਕਪੂਰ ਤੋਂ ਬੋਲਦਾ ਮੈਂ।
0: ਠੀਕ ਹੈ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਬਹੁਤ ਬਹੁਤ ਸ਼ੁਕਰੀਆ ਮੈਮ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ।
0: ਹਾਂਜੀ, ਕਿੰਨੇ ਦਿਨਾਂ ਬਾਅਦ ਕਾਲ ਲੱਗੀ ਤੁਹਾਡੀ? ਹੈਲੋ,
1: ਹਾਂਜੀ
0: ਹਾਂਜੀ, ਕਿੰਨੇ ਚਿਰ ਬਾਅਦ ਕਾਲ ਲੱਗੀ ਹੈ?
1: ਕਈ ਦਿਨ ਹੋ ਗਏ, ਘੱਟ ਘੱਟ 10-12 ਦਿਨ ਹੋ ਗਏ।
0: ਅੱਛਾ ਜੀ, ਫਿਰ ਅੱਜ ਕਿਹੜਾ ਗੀਤ ਸੁਣਨਾ ਤੁਸੀਂ?
1: ਗਾਣਾ ਜੀ ਸੁਣਨਾ ਜੀ ਮਹਿਬੂਬ ਦੀ ਮਹਿੰਦੀ ਦਾ ਜੀ, ਗੀਤ ਹੈ ਜੀ ਜਾਣੇ ਚ ਲੋਕ ਮੁਹੱਬਤ ਕੀ ਆ ਕਰਤੇ ਹੋ।
0: ਠੀਕ ਹੈ ਜੀ, ਲਤਾ ਮੰਗੇਸ਼ਕਰ ਦਾ ਗਾਇਆ ਗੀਤ, ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਇਹਨਾਂ ਦੀ ਫਰਮਾਇਸ਼ ਦਾ ਗੀਤ, ਤੁਸੀਂ ਵੀ ਇੰਜੋਏ ਕਰੋ।

0: लता मंगेशकर दी आवाज़ चो इंजॉय कर रहे से जी तुसी फिल्म महबूब की मेहंदी दा गीत। ते आओ जानदे आ हुन इस प्रोग्राम च आखरी कॉलर केड़े आए ने। हैलो।
1: हैलो मैडम, नमस्कार।
0: नमस्कार जी। हाँ जी, कौन बोल रहे ने जी?
1: सुखबीर सिंह शाजरी बोलदा जी, संगरूर कोलों।
0: संगरूर तो कॉल कीती है, बहुत बहुत स्वागत है जी तुहाडा।
1: शुक्रिया मैडम, तुहाडा ही मोस्ट वेलकम जी।
0: हाँ जी, ਕਿਹੜਾ ਗੀਤ ਸੁਣਨਾ ਜੀ ਫਿਰ ਤੁਸੀਂ? ਲਾਸਟ ਕਾਲ
1: ਰਾਜਾ ਮੂਵੀ ਦਾ ਲਾ ਦਿਓ ਜੀ, ਅੱਖੀਆਂ ਮਲਾਉਂ ਕਭੀ ਅੱਖੀਆਂ ਚ ਰਹੂੰ।
0: ਠੀਕ ਹੈ ਜੀ, ਅਲਕਾ ਯਾਗਨਿਕ ਤੇ ਉਦਿਤ ਨਾਰਾਇਣ ਦੀ ਆਵਾਜ਼।
1: ਠੀਕ ਹੈ ਮੈਡਮ ਜੀ, ਠੀਕ ਹੈ।
0: ਹਾਂਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਲਓ ਜੀ, ਇਹ ਸਾਡੀ ਲਾਸਟ ਕਾਲਰ ਸੀ ਇਸ ਪ੍ਰੋਗਰਾਮ ਹਲੋ ਫਰਮਾਇਸ਼, ਅਤੇ ਤੁਸੀਂ ਵੀ ਇੰਜੋਏ ਕਰੋ ਇਹਨਾਂ ਦੀ ਫਰਮਾਇਸ਼ ਦੇ ਗੀਤ।

ਸਾਡੇ ਸਰੋਤਿਆਂ ਦਾ ਰੋਜ਼ਾਨਾ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਠੀਕ 11:05 ਤੇ ਸ਼ੁਰੂ ਹੋ ਜਾਂਦਾ ਲੇਕਿਨ ਤੁਸੀਂ ਸੁਨੇਹੇ 10 ਤੋਂ 10:30 ਦੇ ਵਿੱਚ ਪਾਉਣੇ ਹੁੰਦੇ ਨੇ ਸੋ ਵਟਸਐਪ ਨੰਬਰ 9465536077 ਇਸ ਨੰਬਰ 'ਤੇ ਤੁਸੀਂ ਸਾਡੇ ਕੋਲ ਆਪਣੇ ਨਾਮ ਔਰ ਫਰਮਾਇਸ਼ੀ ਗੀਤ ਪਰ ਫਰਮਾਇਸ਼ੀ ਗੀਤ ਪੰਜਾਬੀ ਹੀ ਹੋਣਾ ਚਾਹੀਦਾ ਸੋ ਘੁੰਮ ਹੁਮਾ ਕੇ ਤੁਸੀਂ ਪਹੁੰਚਿਆ ਕਰੋ ਫਿਰ ਜਿਹੜੇ ਪਹੁੰਚ ਗਏ ਨੇ ਕੰਪਿਊਟਰ ਸਕਰੀਨ 'ਤੇ ਸਾਨੂੰ ਦਿਖ ਰਹੇ ਨੇ ਸਾਈਡ 'ਤੇ ਉਹਨਾਂ ਦੀਆਂ ਸੋਹਣੀਆਂ ਸੋਹਣੀਆਂ ਸ਼ਕਲਾਂ ਜੋ ਵੀ ਉਹਨਾਂ ਨੇ ਡੀਪੀ 'ਤੇ ਲਗਾਈਆਂ ਹੋਈਆਂ ਨੇ ਔਰ ਬੜਾ ਹੀ ਵਧੀਆ ਲੱਗ ਰਿਹਾ ਦਿਲ ਬਾਗ ਬਾਗ ਹੋ ਗਿਆ ਸੋ ਸਾਡੇ ਸਰੋਤਿਆਂ ਦਾ ਪਿਆਰ ਢੇਰੋਂ ਦੀ ਤਾਦਾਦ 'ਤੇ ਬਰਸਦਾ ਔਰ ਮਨ ਜਿਹੜਾ ਹੈ ਉਹ ਖੁਸ਼ ਹੋ ਜਾਂਦਾ ਫਿਰ ਧਮਕਾਂ ਪਾਵਾਂਗੇ ਮਿਲ ਕੇ ਤੁਸੀਂ ਵੀ ਅਸੀਂ ਵੀ ਤੁਹਾਡਾ ਅਤੇ ਮੇਰਾ ਸਫ਼ਰ 11:05 ਤੋਂ ਸ਼ਾਮ 4:30 ਤੱਕ ਬਣਿਆ ਰਹੇਗਾ ਔਰ ਤੁਸੀਂ ਅਲੱਗ ਅਲੱਗ ਸਿਲਸਿਲਿਆਂ ਨਾਲ ਜੁੜੇ ਰਹੋਗੇ ਤੁਹਾਡਾ ਸਾਥ ਚਾਹੀਦਾ ਸੋ ਉਮੀਦ ਕਰਦੀ ਹਾਂ ਇਹ ਸਾਥ ਬਣਿਆ ਰਹੇਗਾ ਤੁਹਾਡੇ ਮਨੋਰੰਜਨੀ ਪ੍ਰੋਗਰਾਮ ਦਾ ਪਹਿਲਾ ਗੀਤ ਜੈਸਮੀਨ ਦੀ ਆਵਾਜ਼ 'ਚ ਲਓ ਫਿਰ ਗੀਤ ਸੁਣ ਲਓ

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਔਰ ਧਮਕਾਂ ਪਾਉਣ ਤੁਸੀਂ ਪਹੁੰਚ ਚੁੱਕੇ ਹੋ 10 ਵਜੇ ਪੂਰੇ ਸਾਡੇ ਕੋਲ ਪਹੁੰਚ ਚੁੱਕੇ ਜੀ ਔਰ ਕਾਫੀ ਸਾਰੇ ਸਰੋਤੇ ਪਹੁੰਚੇ ਹੁੰਦੇ ਨੇ ਇਸ ਤਰ੍ਹਾਂ ਨਾ ਸਮਝਿਆ ਜਾਵੇ ਵੀ ਜਿਹਦਾ ਨਾਮ ਪਹਿਲਾਂ ਲਿੱਤਾ ਜਾਂਦਾ ਸੀ ਨਾ ਉਹੀ 10 ਵਜੇ ਪਹੁੰਚਿਆ ਬਾਕੀ ਨਹੀਂ ਬਾਕੀ ਵੀ ਪਹੁੰਚੇ ਹੁੰਦੇ ਨੇ ਪਰ ਇੱਕ ਹੁੰਦਾ ਕਿ ਕੰਪਿਊਟਰ 'ਤੇ ਸਾਡੇ ਕੋਲ ਪਹਿਲੇ ਨਾਮ ਕਿਹਦਾ ਆ ਗਿਆ ਉਹਦੇ ਲਈ ਮੈਂ ਤਾੜੀਆਂ ਮਾਰ ਦਿੰਦੀ ਹਾਂ ਫਿਰ ਅੱਜ ਕਿਹਦੇ ਲਈ ਮਾਰਾਂਗੀ ਦੇਖ ਲਓ ਦਰਸ਼ਨ ਸਿੰਘ ਅਵਤਾਰ ਸਿੰਘ ਜਬਰਜੰਗ ਸਿੰਘ ਚੀਮਾ ਪਿੰਡ ਅਲੂਣਾ ਮਿਆਣਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਤੋਂ ਲਓ ਜੀ ਇਹਨਾਂ ਲਈ ਤਾੜੀਆਂ ਅਤੇ ਫਿਰ ਇਹਨਾਂ ਦਾ ਦਿਲ ਹੋ ਗਿਆ ਬਾਗ ਬਾਗ ਚਿਹਰੇ 'ਤੇ ਆ ਗਈ ਮੁਸਕਾਨ ਇਹ ਮੁਸਕਾਨ ਹਮੇਸ਼ਾ ਬਰਕਰਾਰ ਰਹੇ ਤੁਹਾਡੇ ਸਾਰਿਆਂ ਦੇ ਹੀ ਚਿਹਰੇ 'ਤੇ ਔਰ ਅਗਲਾ ਸੁਨੇਹਾ ਸਾਡੇ ਕੋਲ ਲੈ ਕੇ ਪਹੁੰਚੇ ਨੇ ਜੀ ਪਿੰਡ ਭਵਾਨੀ ਤਹਿਸੀਲ ਪਾਇਲ ਡਿਸਟ੍ਰਿਕਟ ਲੁਧਿਆਣਾ ਤੋਂ ਰਣਜੋਤ ਸਿੰਘ ਹਰਜੋਤ ਸਿੰਘ ਇਹ ਵੀ ਡਿਸਟ੍ਰਿਕਟ ਲੁਧਿਆਣਾ ਤੋਂ ਪਹੁੰਚੇ ਨੇ ਔਰ ਅਗਲੇ ਸੁਨੇਹੇ ਦੇ ਨਾਲ ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਲਕਰ ਰਤਨਮਾਲਾ ਔਰ ਆਰਤੀ ਕੁਮਾਰੀ ਇਹ ਵੀ ਪਹੁੰਚ ਗਏ ਨੇ ਪਿੰਡ ਚੰਦਬਾਜਾ ਫਰੀਦਕੋਟ ਤੋਂ ਅੰਗਰੇਜ਼ ਸਿੰਘ ਗੇਜਾ ਗੁਰਮੀਤ ਕੌਰ ਜਗਪ੍ਰੀਤ ਸਿੰਘ ਮਨਪ੍ਰੀਤ ਕੌਰ ਕਰਮਜੀਤ ਸਿੰਘ ਚਰਨਜੀਤ ਕੌਰ ਪੋਤੀ ਨਵਕੀਰਤ ਕੌਰ ਅਤੇ ਗੁਰਸੀਰਤ ਕੌਰ ਪੋਤਾ ਗੁਰਪ੍ਰਤਾਪ ਸਿੰਘ ਸਾਰਾ ਹੀ ਪੁਰਬਾ ਪਰਿਵਾਰ ਧਮਕਾਂ ਪਾਣ ਪਹੁੰਚ ਗਿਆ ਔਰ ਪਿੰਡ ਇਸਲਾਮਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਸੋਨ ਲਾਲ ਰਾਠੀ ਓਮ ਪ੍ਰਕਾਸ਼ ਸ਼ਗੁਨ ਰਾਠੀ ਲਵਕੁਸ਼ ਵਰਮਾ ਸ਼ਤਰਪਾਲ ਸਿੰਘ ਰਜਿੰਦਰ ਸਿੰਘ ਬਾਬੂ ਸਿੰਘ ਕਾਕਾ ਭੱਟੀ ਪਿੰਡ ਕਮਾਲਵਾਲਾ ਤੋਂ ਗੁਰਮੇਜ ਸਿੰਘ ਵਿਰਕ ਵੀ ਪਹੁੰਚ ਗਏ ਨੇ ਪਿੰਡ ਸ਼ਾਹਪੁਰ ਮਿਹਤਪੁਰ ਤੋਂ ਬੂਟਾ ਸਿੰਘ ਵਿਜੇਪਾਲ ਸਿੰਘ ਅਜੇਪਾਲ ਸਿੰਘ ਪਾਹੁਲਜੋਤ ਸਿੰਘ ਅਨਾਹਤ ਕੌਰ ਲਵਪ੍ਰੀਤ ਕੌਰ ਪਰਵਿੰਦਰ ਕੌਰ ਹਰਪ੍ਰੀਤ ਕੌਰ ਗਗਨਦੀਪ ਸਿੰਘ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸੁਨੇਹਾ ਬੜੇ ਹੀ ਸਮੇਂ ਨਾਲ ਪਹੁੰਚ ਜਾਂਦਾ ਪਰ ਤੁਹਾਡਾ 10:01 'ਤੇ ਫਿਰ ਦੁਬਾਰਾ ਆ ਜਾਂਦਾ ਇਸ ਤਰ੍ਹਾਂ ਨਾ ਕਰਿਆ ਕਰੋ ਤੁਹਾਡੇ ਨਾਮ ਬੜੇ ਹੀ ਸੋਹਣੇ ਨੇ ਅਸੀਂ ਬੋਲ ਦਿੱਤੇ ਔਰ ਪ੍ਰੋਗਰਾਮ 'ਚ ਜ਼ਰੂਰ ਤੁਹਾਡੀ ਹਾਜ਼ਰੀ ਲੱਗਦੀ ਹੈ ਬਹੁਤ ਬਹੁਤ ਸ਼ੁਕਰੀਆ ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ ਇੰਦਰਜੀਤ ਕੌਰ ਬੇਬੀ ਮਨਮੀਤ ਮਨਵਿੰਦਰ ਸਿੰਘ ਪਾਂਧਾ ਅਤੇ ਜੀ ਐਸ ਰਾਮਗੜੀਆ ਔਰ ਮੱਖੂ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਵੀ ਹਾਜ਼ਰ ਨੇ ਵੀ ਪੀ ਓ ਮਿੱਡੂ ਖੇੜਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ ਕ੍ਰਿਸ਼ਨ ਕੁਮਾਰ ਰਾਮ ਪ੍ਰਤਾਪ ਜੋਤੀ ਸੁਮਨ ਅਤੇ ਮਨੀਸ਼ਾ ਵੀ ਪਹੁੰਚ ਗਏ ਨੇ ਸ਼੍ਰੀ ਫਤਿਹਗੜ੍ਹ ਸਾਹਿਬ

ਸਾਡੇ ਕੋਲ ਪਹੁੰਚ ਚੁੱਕਾ ਹੈ। ਅਗਲੇ ਸੁਨੇਹੇ ਦੇ ਨਾਲ ਪਹੁੰਚੇ ਨੇ ਜੀ ਸਾਡੇ ਤੱਕ ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ। ਮਜਨੂ ਕਾਟੀਲਾ ਤੋਂ ਕਮਲ ਬਾਲੂਜਾ, ਮਧੂ ਸਾਗਰ, ਉਮੰਗ, ਆਕਾਂਸ਼ਾ, ਗੁੜੀਆ ਮਾਹੀ ਮਲਿਕ ਅਤੇ ਇਸ਼ਿਤਾ ਅਰੋੜਾ। ਲਓ ਫਿਰ ਤੁਹਾਡੇ ਸਾਰਿਆਂ ਦੀ ਪਸੰਦ ਜਿਹੜੀ ਹੈ ਸਾਡੇ ਸਿਰ ਮੱਥੇ 'ਤੇ, ਔਰ ਗੀਤ ਤੁਹਾਡੀ ਪਸੰਦ ਦਾ।

ਤਮਕ ਜਲੰਧਰ ਪੈਂਦੀ ਪ੍ਰੋਗਰਾਮ ਚ ਅਗਲਾ ਸੁਨੇਹਾ ਜਾਦਲਾ ਟਾਊਨ SBS ਨਗਰ ਤੋਂ ਵਿਨੋਦ ਸੰਧੂ, ਕਮਲ ਸੰਧੂ, ਰਿਤਿਸ਼ ਸੰਧੂ, ਆਕਾਂਸ਼ਾ, ਭਰਤ ਭੂਸ਼ਣ ਸੰਧੂ ਇਹ ਵੀ ਪਹੁੰਚੇ ਨੇ ਤੇ ਚੰਡੀਗੜ੍ਹ ਵਾਲੇ ਵੀ ਇਹਨਾਂ ਦੇ ਨਾਲ ਹਮੇਸ਼ਾ ਹੀ ਆਉਂਦੇ ਨੇ ਸੈਕਟਰ VA ਚੰਡੀਗੜ੍ਹ ਤੋਂ ਨਿਸ਼ਚਲ ਰਿਸ਼ੀ, ਸੰਜੂ ਰਿਸ਼ੀ, ਸੌਰਵ, ਕ੍ਰਿਤਿਕਾ, ਅਮਰਜੀਤ, ਨੀਲਮ ਰਿਸ਼ੀ, ਰਾਹੁਲ ਰਿਸ਼ਿਕਾ ਤੇ ਲਾਡੋ ਰਿਸ਼ੀ ਇਹ ਵੀ ਪਹੁੰਚ ਗਏ ਨੇ ਔਰ ਵਿਨੋਦ ਜੀ ਹਮੇਸ਼ਾ ਹੀ ਲਿਖਦੇ ਨੇ ਇਹਨਾਂ ਨੂੰ ਪ੍ਰੋਗਰਾਮ ਬਹੁਤ ਚੰਗੇ ਲੱਗਦੇ ਨੇ ਔਰ ਹਮੇਸ਼ਾ ਵਕਤ ਨਾਲ ਇਹਨਾਂ ਦਾ ਸੁਨੇਹਾ ਸਾਡੇ ਤੱਕ ਪਹੁੰਚ ਹੀ ਜਾਂਦਾ ਹੈ। ਅਗਲੇ ਸੁਨੇਹੇ ਦੇ ਨਾਲ ਹਾਜ਼ਰ ਨੇ ਟੈਗੋਰ ਗਾਰਡਨ ਨਵੀਂ ਦਿੱਲੀ ਤੋਂ ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ, ਸਵੀਟੀ ਛਾਬੜਾ ਔਰ ਨਿਊ ਮਾਧੋਪੁਰੀ ਲੁਧਿਆਣਾ ਤੋਂ ਵੀ ਹਾਜ਼ਰ ਹੋ ਗਏ ਨੇ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਤੇ ਸਾਰਾ ਹੀ ਸ਼ਰਮਾ ਪਰਿਵਾਰ। ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ ਇਹ ਪਹੁੰਚੇ ਨੇ ਅਨਾਰਕਲੀ ਬਾਜ਼ਾਰ ਜਗਰਾਉਂ ਤੋਂ। ਅਰਸ਼ਦੀਪ, ਸੁਰਜੀਤ ਸਿੰਘ ਅਮਰਕੋਟ ਤੋਂ ਹਾਜ਼ਰ ਨੇ ਔਰ ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ, ਮੋਹਨ ਲਾਲ, ਰਾਜੇਸ਼ਵਰ ਸੋਨੂ, ਅਰਵਿੰਦ ਕੁਮਾਰ ਤੇ ਲਾਡੀ ਧਾਲੀਵਾਲ ਸਮਾਣਾ ਤੋਂ। ਡਾਬਕੀ ਰੋਡ ਅਕੋਲਾ ਤੋਂ ਪਹੁੰਚੇ ਨੇ ਸੁਸ਼ੀਲਾ ਦੇਵੀ ਮੰਦੂਰਕਰ।

ਨੇਹੇ ਦੇ ਨਾਲ ਪਿੰਡ ਵੜਿੰਗਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ ਅਤੇ ਪਿੰਡ ਬਜੀਤਪੁਰ ਭੋਮਾ ਤੋਂ ਬਲਜੀਤ ਸਿੰਘ ਤੁਹਾਡੇ ਸਾਰਿਆਂ ਲਈ ਪੇਸ਼ ਕਰ ਰਹੀ ਹਾਂ ਗਿੱਪੀ ਗਰੇਵਾਲ ਦੀ ਆਵਾਜ਼ 'ਚ ਗਾਇਆ ਹੋਇਆ ਇਹ ਗੀਤ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਔਰ ਆਕਾਸ਼ਵਾਣੀ ਅਤੇ ਜਲੰਧਰ ਕੇਂਦਰ ਤੋਂ ਤੁਸੀਂ ਸਾਡੇ ਪ੍ਰੋਗਰਾਮ ਸੁਣ ਰਹੇ ਹੋ। ਤੁਸੀਂ ਜਿੱਥੇ ਵੀ ਬੈਠੇ ਹੋ, ਦੇਸ਼ ਜਾਂ ਵਿਦੇਸ਼, ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਅਤੇ ਨਾਲ ਦੇ ਨਾਲ ਵੇਵਜ਼ ਐਪ ਦੇ ਜ਼ਰੀਏ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਅਗਲੇ ਸੁਨੇਹੇ ਦੇ ਨਾਲ ਬਹੁਤ ਸਾਰੀਆਂ ਸ਼ੇਰੋ ਸ਼ਾਇਰੀਆਂ ਨਾਲ ਇਹ ਪਹੁੰਚਦੇ ਨੇ ਔਰ ਰੇਡੀਓ ਦੇ ਨਾਲ ਜਿਹੜਾ ਪਿਆਰ ਹੈ ਇਹਨਾਂ ਨੇ ਲਫ਼ਜ਼ਾਂ 'ਚ ਬਿਆਨ ਕੀਤਾ। ਲੋ ਸੁਣੋ, ਰੇਡੀਓ ਦੀ ਆਵਾਜ਼ ਵਿੱਚ ਅਜਿਹਾ ਨੂਰ ਹੁੰਦਾ ਹੈ, ਦੂਰ ਬੈਠਾ ਇਨਸਾਨ ਵੀ ਦਿਲ ਦੇ ਕੋਲ ਹੁੰਦਾ ਹੈ। ਕਦੇ ਗੀਤ ਸੁਣਾਵੇ, ਕਦੇ ਖਬਰਾਂ ਦੀ ਸੌਗਾਤ, ਰੇਡੀਓ ਹਰ ਵੇਲੇ ਬਣਿਆ ਰਹੇ ਦਿਲਾਂ ਦਾ ਸਾਥ। ਨਾ ਰੰਗਾਂ ਦੀ ਲੋੜ, ਨਾ ਤਸਵੀਰਾਂ ਦਾ ਸ਼ਿੰਗਾਰ, ਸਿਰਫ ਆਵਾਜ਼ ਨਾਲ ਹੀ ਜਿੱਤ ਲੈਂਦਾ ਹੈ ਹਰ ਦਿਲ ਰੇਡੀਓ ਯਾਰ। ਪੁਰਾਣੇ ਗੀਤਾਂ ਦੀ ਮਹਿਕ ਜਦੋਂ ਹਵਾਵਾਂ ਵਿੱਚ ਘੁਲਦੀ ਹੈ, ਰੇਡੀਓ ਦੀ ਹਰ ਧੁਨ ਦਿਲ ਨੂੰ ਬਚਪਨ ਵਿੱਚ ਲੈ ਜਾਂਦੀ ਹੈ। ਤਨਹਾਈਆਂ ਵਿੱਚ ਜਿਸਨੇ ਹੱਸਣਾ ਸਿਖਾਇਆ, ਉਹ ਮੇਰਾ ਪਿਆਰਾ ਰੇਡੀਓ ਹੀ ਤਾਂ ਕਹਾਇਆ। ਔਰ ਰੇਡੀਓ

ਸਿਰਫ ਇੱਕ ਸਾਜ਼ ਨਹੀਂ, ਜਜ਼ਬਾਤਾਂ ਦੀ ਤਾਰ ਹੈ। ਜਿੱਥੇ ਵੀ ਇਸ ਦੀ ਧੁਨ ਵੱਜੇ, ਉੱਥੇ ਹੀ ਦਿਲ ਦਾ ਸੰਸਾਰ ਹੈ। ਇਹ ਇੰਨੀਆਂ ਸੋਹਣੀਆਂ ਲਾਈਨਾਂ ਨਾਲ ਕੌਣ ਪਹੁੰਚੇ ਨੇ, ਸੋਚੋ। ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਆਂਸ਼ੀ ਵਰਮਾ ਅਤੇ ਸਾਰਾ ਹੀ ਵਰਮਾ ਪਰਿਵਾਰ ਹਮੇਸ਼ਾ ਸੋਹਣੇ ਸੋਹਣੇ ਸੁਨੇਹਿਆਂ ਨਾਲ ਪਹੁੰਚਦੇ ਨੇ। ਬਹੁਤ ਬਹੁਤ ਸ਼ੁਕਰੀਆ। ਅਗਲੇ ਸੁਨੇਹੇ ਦੇ ਨਾਲ ਹਾਜ਼ਰ ਨੇ, ਸਾਡੇ ਕੋਲ ਪਹੁੰਚੇ ਨੇ ਪਾਰਸਮਣੀ ਰੇਡੀਓ ਸ਼੍ਰੋਤਾ ਕਲੱਬ। ਇਹ ਪਹੁੰਚੇ ਨੇ ਜੀ ਗਾਂਧੀ ਚੌਂਕ ਬਾੜਮੇਰ ਰਾਜਸਥਾਨ ਤੋਂ ਬਬਲੇਸ਼ ਪੰਵਾਰ, ਡੈਨੀ ਅਤੇ ਮਨੀਸ਼ ਪੰਵਾਰ। ਰਾਮਦੇਵਰਾ ਤੋਂ ਪਹੁੰਚੇ ਨੇ ਦਿਨੇਸ਼ ਚੌਹਾਨ, ਡਾਂਗਰੀ ਤੋਂ ਬਾਬੂ ਰਾਮ ਜੈਪਾਲ, ਖਲੀਫੋ ਕੀ ਬਾਵੜੀ ਤੋਂ ਖੁਦਾ ਬਖਸ਼ ਖਲੀਫਾ। ਔਰ ਲਿਖ ਰਹੇ ਨੇ ਜੀ ਐਡਵਾਂਸ 'ਚ ਹੀ ਧੰਨਵਾਦ, ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਇਹਨਾਂ ਦਾ ਨਾਮ ਜ਼ਰੂਰ ਬੋਲਿਆ ਜਾਏਗਾ। ਪਿੰਡ ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਜਿੰਦਰ ਸਿੰਘ, ਸੰਤੋਖ, ਗੁਰਨੀਤ ਸਿੰਘ, ਹਰਜਿੰਦਰ ਸਿੰਘ, ਅਮਨਦੀਪ ਸਿੰਘ, ਹਰਕੀਰਤ ਸਿੰਘ। ਔਰ ਆਪਕਾ ਤਹਿ ਦਿਲ ਸੇ ਸ਼ੁਕਰੀਆ ਪਹਿਲਾਂ ਹੀ ਇਹਨਾਂ ਨੇ ਕਰ ਦਿੱਤਾ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਹਿਬ ਇਰਾਹੀ, ਮਿਹਰਾ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ ਪਹੁੰਚੇ ਨੇ। ਧਨੌਰੀ ਤੇਲੀਵਾਲਾ ਤੋਂ ਪਹੁੰਚੇ ਨੇ ਨਿਸਾਰ ਸਲਮਾਨੀ, ਨੌਸ਼ਾਦ, ਬੇਬੀ ਆਲਿਆ ਔਰ ਆਯਾਨ ਬਾਬੂ। ਮਦਨ ਮੋਹਨ ਲਹਿਰ, ਸਰਬਜੀਤ, ਸੰਜੂ, ਨੀਤਿਕਾ, ਅਜੇ, ਏਂਜਲ ਅਤੇ ਲਾਡਲਾ ਪੋਤਾ ਅਰਨਵ ਲਹਿਰ ਮਨੀਲਾ, ਫਿਲੀਪੀਨ ਤੋਂ ਪਹੁੰਚੇ ਨੇ ਜੀ। ਅਗਲੇ ਸੁਨੇਹੇ ਦੇ ਨਾਲ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਵੀ ਹਾਜ਼ਰ ਨੇ। ਸੈਯਦ ਮਸਰੂਰ, ਸ਼ਾਇਨਾ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ ਅਤੇ ਸੱਦਾਮ, ਇਹਨਾਂ ਦਾ ਸਾਰਾ ਪਰਿਵਾਰ ਸਾਡੇ ਤੱਕ ਪਹੁੰਚ ਚੁੱਕਾ ਹੈ। ਪਹੁੰਚਿਆ ਕਿੱਥੋਂ ਹੈ ਇਹ ਵੀ ਜਾਣ ਲਓ, ਕੁਮਾਰ ਹੇੜਾ ਸਹਾਰਨਪੁਰ ਤੋਂ। ਔਰ ਸੈਕਟਰ 5 ਕੁੜੀ ਹਾਊਸਿੰਗ ਬੋਰਡ ਤੋਂ ਪਹੁੰਚੇ ਨੇ ਜੋਧਪੁਰ ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਮੋਹਿਨੀ, ਕਲਪਿਤ ਅਤੇ ਬੇਬੀ ਗਰਵੀ। ਔਰ ਧਮਕਾਂ ਪਾਉਣ ਲਈ ਸਾਡੇ ਕੋਲ ਹਾਜ਼ਰ ਨੇ ਗਾਂਵ ਹਾਂਡੀਖੇੜਾ, ਜ਼ਿਲ੍ਹਾ ਸਿਰਸਾ ਤੋਂ ਰਾਧੇਸ਼ਾਮ ਸ਼ਰਮਾ, ਇੰਦਰਾ ਸ਼ਰਮਾ, ਸਾਰਥਕ ਸ਼ਰਮਾ। ਔਰ ਅਗਲੇ ਸੁਨੇਹੇ ਦੇ ਨਾਲ ਪਹੁੰਚੇ ਨੇ ਜੀ ਗਾਂਵ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਇਹਨਾਂ ਦੇ ਸਾਰੇ ਪਰਿਵਾਰ ਦੇ ਸਾਥੀ ਮੈਂਬਰ। ਵਾਸਦੇਵ ਛਾਬੜਾ, ਅੰਸ਼, ਦਿਵਿਆਂਸ਼ੀ, ਚਿਰਾਗ, ਸਾਜਨ ਛਾਬੜਾ ਅਤੇ ਲਾਲਰੂ ਮੰਡੀ ਤੋਂ ਇਹ ਪਹੁੰਚੇ ਨੇ ਜੀ। ਔਰ ਮੁਹੰਮਦ ਸੈਯਦ, ਅਬਾਸੀ, ਨਿਗਹਤ ਪਰਵੀਨ, ਸ਼ਾਹਨਵਾਜ਼, ਸਰਫਰਾਜ਼, ਫਰਦੀਨ, ਸੁਹਾਨ, ਅਰਜਾਨ, ਅਬਾਨ ਅਤੇ ਅਬਾਸੀ ਪਰਿਵਾਰ ਪਹੁੰਚ ਗਿਆ ਉੱਪਰ ਕੋਟ ਮੁਹੱਲਾ ਚੌਖੁੰਟੀ, ਬੁਲੰਦਸ਼ਹਿਰ ਤੋਂ। ਪੀਰ ਬੰਨਾ ਬਨੋਈ ਰੋਡ ਸੁਨਾਮ ਤੋਂ ਪਹੁੰਚੇ ਨੇ ਦਲਜੀਤ ਚੀਮਾ, ਮਨਦੀਪ ਚੀਮਾ, ਰਾਜਦੀਪ, ਬਲਰਾਜ, ਰਾਣੀ ਡੋਲੀ ਅਤੇ ਸਿਫਤ ਜੋਤ ਸਰਾਂ। ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁਲਾਪੁਰ ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ ਅਤੇ ਨਰਗਿਸ ਖਾਤੂਨ। ਲਓ ਜੀ ਸਾਡੇ ਸਰੋਤੇ ਮੈਸਗੇਟ ਨਾਭਾ ਤੋਂ ਵੀ ਪਹੁੰਚੇ ਨੇ। ਨਾਮ ਸੋਮਦੱਤ ਨਾਭਾ, ਕੈਰਵ ਨਾਭਾ, ਜੋਤੀ ਰਾਣੀ, ਗੁਰਮੰਨਤ, ਬਹੁਤ ਬਹੁਤ ਸ਼ੁਕਰੀਆ। ਔਰ ਅਗਲੇ ਸੁਨੇਹੇ ਦੇ ਨਾਲ ਸਦਰ ਬਾਜ਼ਾਰ, ਮਾਰਵਾੜ, ਬਿਲਾਣਾ, ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਜੈ ਨਾਰਾਇਣ, ਤਰੁਣ ਚੌਹਾਨ ਅਤੇ ਪ੍ਰਤੀਕ ਚੌਹਾਨ ਵੀ ਪਹੁੰਚੇ ਨੇ। ਪਿੰਡ ਖਾਨੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ, ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਸਿੰਘ ਅਤੇ ਮਨਤਾਜ। ਤੁਹਾਡੇ ਸਾਰਿਆਂ ਦੀ ਫਰਮਾਇਸ਼ ਹੈ ਅਮਰਿੰਦਰ ਗਿੱਲ ਦੀ ਆਵਾਜ਼ ਗੀਤ ਸੁਣਨ ਦੀ, ਅਤੇ ਲਓ ਫਿਰ ਤੁਹਾਡੇ ਰੇਡੀਓ ਸੈੱਟ 'ਤੇ ਇਹਨਾਂ ਦਾ ਗੀਤ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਚੱਲ ਰਿਹਾ ਧਮਕ ਜਲੰਧਰ ਪੈਂਦੀ ਔਰ ਧਮਕ ਜਲੰਧਰ ਪੈਂਦੀ 'ਚ ਸੁਨੇਹੇ ਅਸੀਂ ਪੜ੍ਹਦੇ ਜਾ ਰਹੇ ਹਾਂ, ਤੁਹਾਡੀ ਫਰਮਾਇਸ਼ਾਂ ਪੂਰੀਆਂ ਕਰਦੇ ਜਾ ਰਹੇ ਹਾਂ। ਅਗਲੀ ਫਰਮਾਇਸ਼ ਤੁਹਾਡੇ ਲਈ ਕੱਢ ਲਈ ਹੈ ਜੀ ਸਤਵਿੰਦਰ ਬੁੱਗੇ ਦੀ ਗੀਤ ਦੀ। ਤੁਸੀਂ ਚਾਹਵਾਨ ਹੋ ਔਰ ਨੱਚਣਾ ਚਾਹੁੰਦੇ ਹੋ ਤਾਂ ਫਿਰ ਨੱਚਣਾ ਤਾਂ ਜ਼ਰੂਰੀ ਚਾਹੀਦਾ, ਔਰ ਸੰਗੀਤ ਚੱਲਦਾ ਹੋਵੇ ਨੱਚੀਏ ਨਾ ਪੰਜਾਬੀ ਨਾ ਨੱਚਣ, ਇੱਦਾਂ ਹੋ ਸਕਦਾ। ਲਓ ਫਿਰ ਸੁਨੇਹੇ ਪੜ੍ਹ ਲਈਏ, ਫਿਰ ਮਿਲ ਕੇ ਨੱਚਾਂਗੇ। ਲਓ ਫਿਰ ਅਗਲਾ ਸੁਨੇਹਾ ਗੋਬਿੰਦਪੁਰ ਸੀਕਰ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ ਤੁਸ਼ਾਰ, ਰਿੰਕੀ ਸ਼ੇਖਾਵਤ, ਵਿਨੋਦਪੁਰੀ, ਵੀਪੀ ਸੰਧੂ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੇਪੁਰੀ, ਕੈਲਾਸ਼ਪੁਰੀ, ਨੀਲਮਪੁਰੀ, ਰਾਮਾਪੁਰੀ, ਪਾਲੀਪੁਰੀ, ਸੁਨੀਲ ਪਾਠਕ, ਵੀਕੇਪੁਰੀ ਅਤੇ ਵਿਨੋਦਪੁਰੀ, ਔਰ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਇਹ ਪਹੁੰਚੇ ਨੇ ਜੀ। ਵੈਸੇ ਤੁਹਾਨੂੰ ਦੱਸਦਾ ਹੈ, ਜਦੋਂ ਮੈਂ ਸੁਨੇਹਾ ਪੜ੍ਹਦੀ ਹਾਂ ਨਾ ਤਾਂ ਮੈਨੂੰ ਪਾਣੀਪੁਰੀ ਦੀ ਯਾਦ ਆ ਜਾਂਦੀ ਹੈ। ਪਾਣੀਪੁਰੀ ਪਤਾ ਨਾ, ਗੋਲ ਗੱਪੇ। ਲਓ ਫਿਰ ਅਗਲਾ ਸੁਨੇਹਾ, ਪਿੰਡ ਸ਼ਾਹਪੁਰ ਜਾਜਨ, ਤਹਿਸੀਲ ਡੇਰਾ ਬਾਬਾ ਨਾਨਕ, ਰਾਜਵੰਤ ਸਿੰਘ ਰੰਧਾਵਾ, ਨਿਸ਼ਾਨ ਸਿੰਘ ਫੌਜੀ ਅਤੇ ਅਮਰੀਕ ਪੇਂਟਰ, ਇਹ ਵੀ ਪਹੁੰਚ ਗਏ ਨੇ। ਧਮਕ ਜਲੰਧਰ ਪੈਂਦੀ ਦਾ ਹਿੱਸਾ ਬਣ ਗਏ ਨੇ ਜੀ ਗਾਮ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ, ਪੁਸ਼ਪਿੰਦਰ ਕੁਮਾਰ ਡੁੱਡੀ, ਵਿੱਕੀ ਮਾਇਲ, ਸੰਤੋਸ਼ ਮਾਇਲ, ਰੌਨਿਤ ਮਾਇਲ ਅਤੇ ਸਾਰਾ ਹੀ ਮਾਇਲ।

ਲਓ ਜੀ, ਨਾਮ ਜਿਹੜੇ ਨੇ ਥੋੜ੍ਹੇ ਜਿਹੇ ਜਿੰਨੇ ਕੋਈ ਬੋਲੇ ਜਾਂਦੇ ਨੇ ਬੋਲ ਦਿੰਦੇ ਹਾਂ। ਅਗਲੇ ਸੁਨੇਹੇ ਦੇ ਨਾਲ ਰਿੰਪੀ ਸਿੰਘ, ਪਾਲ ਸਿੰਘ, ਸਲੀਮ ਖਾਨ, ਬੇਟੀ ਤਨਵੀਰ ਕੌਰ, ਪਿੰਡ ਪਾਹੇਰੀ, ਤਹਿਸੀਲ ਅਮਲੋਹ, ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ ਹਠੂਰ ਪਿੰਡ ਵੱਲੇ ਵੀ ਪਹੁੰਚ ਗਏ ਨੇ ਜੀ, ਇਕਬਾਲ ਸਿੰਘ ਹਠੂਰ ਅਤੇ ਇੰਜੀਨੀਅਰ ਅਮਨਦੀਪ ਸਿੰਘ ਹਠੂਰ ਆਪਣੇ ਪੂਰੇ ਹੀ ਪਰਿਵਾਰ ਦੇ ਨਾਲ ਇਹ ਹਾਜ਼ਰ ਹੋ ਚੁੱਕੇ ਨੇ ਜੀ। ਔਰ ਅਗਲੇ ਸੁਨੇਹੇ ਦੇ ਨਾਲ ਪਹੁੰਚੇ ਨੇ ਜ਼ਿਲ੍ਹਾ ਨਾਂਦੇੜ ਏਤਾਲਾ ਮਹਾਰਾਸ਼ਟਰ ਤੋਂ ਸ਼ੰਕਰ ਲਾਲ, ਗਣੇਸ਼ ਲਾਲ, ਸ਼ੁਭਮ ਪ੍ਰਸਾਦ, ਅਰਨਵ ਜੈਸਵਾਲ, ਦੁਰਗੇਸ਼ਵਰੀ ਰਾਖੀ ਔਰ ਤ੍ਰਿਪਤੀ ਜੈਸਵਾਲ। ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਪਰਮਜੀਤ ਪੁਰਵਾ, ਕੱਕੜਵਾਲ ਪੁਲ ਧੂਰੀ ਤੋਂ ਇਹ ਪਹੁੰਚੇ ਨੇ ਜੀ, ਆਪਣੇ ਦੋਸਤ ਲੈ ਕੇ ਬਿੰਦਰ ਖੇੜੀ ਅਤੇ ਮਿੰਟੂ ਸੱਪਲ ਅਤੇ ਅਮਰੀਕ ਜਲਾਨ ਪ੍ਰਿੰਸ। ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰਖਰਾ ਆਪਣੇ ਪੂਰੇ ਪਰਿਵਾਰ ਦੇ ਨਾਲ ਪਹੁੰਚੇ ਨੇ। ਚੌਂਕ ਬੱਤੀਆਂ ਵਾਲਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ ਮਾਧੋਪੁਰੀ, ਰਾਜ ਕੌਰ, ਜੋਤੀ ਗੋਲਡੀ, ਬੱਬੂ ਟਿਮਾਣਾ, ਯੂ ਐੱਸ ਏ ਰਾਮ ਲਾਲ ਖਰੋੜਾ, ਸਾਰਾ ਮਾਧੋਪੁਰੀ ਪਰਿਵਾਰ ਸਾਡੇ ਕੋਲ ਪਹੁੰਚ ਚੁੱਕਾ ਹੈ। ਇਸੇ ਗੀਤ ਦੇ ਨਾਲ ਅਸੀਂ ਇਹਨਾਂ ਦੇ ਨਾਮ ਜਿਹੜੇ ਨੇ

0: नमस्कार।
1: प्रोग्राम ਵਸਦੇ ਵੜੇ ਲੈ ਕੇ ਅਰਚਨਾ ਹਾਜ਼ਰ
0: ਤੇ ਅਰਚਨਾ ਦੇ ਨਾਲ ਤਰਨ ਵੀ ਹਾਜ਼ਰ ਹੋ ਗਈ ਪ੍ਰੋਗਰਾਮ ਵਸਦੇ ਵੜੇ ਲੈ ਕੇ।
1: ਬਈ ਤਰਨ ਕੀ ਹਾਲ ਚਾਲ ਨੇ?
0: ਬਹੁਤ ਵਧੀਆ, ਤੁਸੀਂ ਸੁਣਾਓ, ਠੀਕ ਠਾਕ ਹੋ?
1: ਠੀਕ ਠਾਕ। ਔਰ ਉਮੀਦ ਕਰਦੇ ਹਾਂ ਸਾਡੇ ਸਾਰੀਆਂ ਸਵਾਨੀਆਂ, ਸਾਡੇ ਸਾਰੇ ਸਰੋਤੇ ਵੀ ਰਾਜੀ ਹੋਣਗੇ, ਰਾਜੀ ਚੰਗੇ ਹੋਣਗੇ ਜਦੋਂ ਅਸੀਂ ਕਿਸੇ ਨਾਲ ਵੀ ਮੁਲਾਕਾਤ ਕਰਦੇ ਹਾਂ, ਮਿਲਦੇ ਹਾਂ, ਜਾਂ ਕਿਸੇ ਨੂੰ ਟੈਲੀਫੋਨ ਵੀ ਕਰਦੇ ਹਾਂ, ਜਾਂ ਕੋਈ ਜਾਣਕਾਰ ਵੀ ਕਿਸੇ ਦਾ ਮਿਲ ਜਾਂਦਾ, ਅਸੀਂ ਅਕਸਰ ਇਹੀ ਡਿਸਕਸ਼ਨ ਕਰਦੇ ਹਾਂ ਵੀ ਕੀ ਹਾਲ ਚਾਲ ਨੇ, ਤੇ ਤੁਹਾਡੇ ਪੜੋਸੀਆਂ ਦਾ ਕੀ ਹਾਲ ਹੈ, ਤੇ ਤੁਹਾਡੇ ਫਲਾਣੇ ਰਿਸ਼ਤੇਦਾਰ ਦਾ ਕੀ ਹਾਲ ਹੈ। ਤੇ ਬੜਾ ਚੰਗਾ ਲੱਗਦਾ, ਸ਼ਾਇਦ ਇਹੀ ਜਿਹੜਾ ਸੱਭਿਆਚਾਰ ਹੈ ਸਾਨੂੰ ਪੰਜਾਬੀਆਂ ਨੂੰ ਸਾਰੀ ਦੁਨੀਆਂ ਨਾਲੋਂ ਵੱਖਰਾ ਕਰਦਾ।
0: ਕਹਿੰਦੇ ਨੇ ਨਾ ਕਿ ਅਰਚਨਾ, ਕਿ ਜਦੋਂ ਤੁਸੀਂ ਕਿਸੇ ਨੂੰ ਹੱਸ ਕੇ ਸਿਰਫ ਇਹੀ ਪੁੱਛ ਲਓ ਨਾ ਕਿ ਤੇਰਾ ਕੀ ਹਾਲ ਚਾਲ ਹੈ, ਤੇ ਉਹਦਾ ਦਿਨ ਬਣ ਜਾਂਦਾ। ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਜੇ ਅਸੀਂ ਗੱਲ ਕਰੀਏ ਤਾਂ ਡਿਜੀਟਲ ਯੁੱਗ ਆ ਚੁੱਕਾ ਹੈ, ਕਿਸੇ ਕੋਲ ਕਿਸੇ ਲਈ ਇੰਨਾ ਸਮਾਂ ਹੀ ਨਹੀਂ ਹੈ। ਅਤੇ ਜੇ ਕੋਈ ਦੋ ਪਲ ਖੜੀ ਹੋ ਕੇ ਕਿਸੇ ਨੂੰ ਪੁੱਛ ਲਵੇ ਨਾ ਕਿ ਹਾਂਜੀ ਤੁਸੀਂ ਠੀਕ ਠਾਕ ਹੋ, ਅਗਲਾ ਨਾ ਵੀ ਠੀਕ ਹੋਵੇ ਨਾ, ਉਹ ਕਹਿੰਦਾ ਤੂੰ ਪੁੱਛ ਲਿਆ ਨਾ, ਬਸ ਹੁਣ ਮੈਂ ਠੀਕ ਹੋ ਗਿਆ ਵਾਂ।
1: ਕਿਆ ਬਾਤ ਹੈ ਤਰਨ, ਬਿਲਕੁਲ ਅਜਿਹਾ ਹੀ ਹੁੰਦਾ ਮੈਨੂੰ ਲੱਗਦਾ ਕਿ, ਕਿਉਂਕਿ ਸਾਡੇ ਨਾਲ ਵੀ ਇੱਦਾਂ ਹੀ ਹੁੰਦਾ। ਕਦੇ ਮੂਡ ਥੋੜ੍ਹਾ ਜਿਹਾ ਲੱਗ ਰਿਹਾ ਹੁੰਦਾ ਨਾ ਕਿ ਇੰਨਾ ਚੰਗਾ ਨਹੀਂ ਹੈਗਾ, ਚਾਹੇ ਕਾਰਨ ਕੁਝ ਵੀ ਹੋ ਸਕਦਾ, ਤੇ ਜਦੋਂ ਕੋਈ ਆ ਕੇ ਪੁੱਛਦਾ ਨਾ ਤੇ ਇੱਕ ਹੱਲਾਸ਼ੇਰੀ ਜੀ ਮਿਲ ਜਾਂਦੀ ਹੈ।
0: ਬਿਲਕੁਲ।
1: ਤੇ ਲੱਗਦਾ ਸੀ ਨੌਬਰ ਨੌ ਹੋ ਗਏ
0: ਜੀ।
1: ਤੇ ਉਹਦੇ ਨਾਲ ਨਾਲ ਇੱਕ ਹੋਰ ਵੀ ਚੀਜ਼ ਹੈ ਜ਼ਿੰਦਗੀ ਜਿਉਣ ਵਾਸਤੇ, ਦੇਖੋ ਬਈ ਆਪਣੇ ਆਪ ਨੂੰ ਨੌਬਰ ਨੌ ਕਰਨ ਵਾਸਤੇ ਸਾਨੂੰ ਸਿੱਖਿਅਤ ਵੀ ਹੋਣਾ ਪਏਗਾ।
0: ਬਿਲਕੁਲ ਹੋਣਾ ਪਏਗਾ। ਇੱਕ ਸਮਾਂ ਹੁੰਦਾ ਸੀ ਜਦੋਂ ਸਿਰਫ ਪੜ੍ਹਾਈ ਨੂੰ ਉੱਚ ਦਰਜੇ 'ਤੇ ਰੱਖਿਆ ਜਾਂਦਾ ਸੀ, ਅਤੇ ਅਰਚਨਾ ਪੜ੍ਹਾਈ ਅੱਜ ਵੀ ਉੱਚ ਦਰਜੇ 'ਤੇ ਹੈ, ਪਰ ਉਹਦੇ ਨਾਲ ਨਾਲ ਸਾਡੀਆਂ ਸਰਕਾਰਾਂ, ਸਾਡੇ ਆਲੇ ਦੁਆਲੇ ਦੇ ਲੋਕ ਇਹ ਕਹਿੰਦੇ ਨੇ ਕਿ ਕੋਈ ਨਾ ਕੋਈ ਕੌਸ਼ਲ, ਕੋਈ ਨਾ ਕੋਈ ਹੁਨਰ, ਕੋਈ ਨਾ ਕੋਈ ਸਕਿੱਲ ਇੱਕ ਇਨਸਾਨ ਦੇ ਵਿੱਚ ਹੋਣੀ ਜ਼ਰੂਰੀ ਹੈ। ਔਰ ਪਰਮਾਤਮਾ ਨੇ, ਤੁਹਾਨੂੰ ਪਤਾ ਹੈ, ਅਕਸਰ ਹੀ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਖੂਬੀ ਦੇ ਨਾਲ ਨਿਵਾਜਿਆ ਹੁੰਦਾ ਹੈ, ਬਸ ਉਹਨੂੰ ਲੱਭਣ ਦੀ ਜਿਹੜੀ ਥੋੜ੍ਹੀ ਜਿਹੀ ਕੋਸ਼ਿਸ਼ ਸਾਨੂੰ ਕਰਨੀ ਪੈਂਦੀ ਹੈ।
1: ਜੀ ਬਿਲਕੁਲ, ਸਮਝ ਸਕਦੀ ਹਾਂ ਮੈਂ ਇਸ ਚੀਜ਼ ਨੂੰ, ਕਿਉਂਕਿ ਜਿਹੜਾ ਅੱਜ ਦਾ ਨੌਜਵਾਨ ਵਰਗ ਹੈ ਉਹ ਬਹੁਤ ਹੀ ਹੁਨਰ ਵਾਲਾ।
0: ਬਿਲਕੁਲ,
1: ਹੁਨਰ ਉਹਨਾਂ ਦੇ ਅੰਦਰ ਹੁੰਦਾ ਹੈ, ਅਤੇ ਪਹਿਲੇ ਜ਼ਮਾਨਿਆਂ 'ਚ ਹੁੰਦਾ ਸੀ ਕਿਤੇ ਨਾ ਕਿਤੇ ਹੁਨਰ ਦੱਬ ਜਾਂਦਾ ਸੀ, ਕਿਉਂਕਿ ਮਾਪਿਆਂ ਨੇ ਆਖਿਆ ਵੀ ਤੂੰ ਡਾਕਟਰ ਬਣ ਜਾ, ਮੇਰਾ ਸੁਪਨਾ ਸੀ, ਅਤੇ ਅਸੀਂ ਡਾਕਟਰ ਬਣ ਜਾਂਦੇ ਸੀਗੇ।
0: ਬਿਲਕੁਲ।
1: ਅਤੇ ਕਿਤੇ ਨਾ ਕਿਤੇ ਲੱਗਦਾ ਸੀਗਾ ਕਿ ਉਹਦੇ ਵਾਸਤੇ ਬੜੀ ਜੱਦੋਜਹਿਦ ਕਰਨੀ ਪੈਂਦੀ ਸੀਗੀ, ਅਤੇ ਫਿਰ ਜਾ ਕੇ ਉਹ ਮੁਮਕਿਨ ਅਮਲੀ ਜਾਮਾ ਪਹਿਨਾ ਸਕਦੇ ਸੀਗੇ, ਤੇ ਕਈ ਵਾਰੀ ਨਾਕਾਮਯਾਬ ਵੀ ਹੋ ਜਾਂਦੇ ਸੀਗੇ ਅਸੀਂ।
0: ਬਿਲਕੁਲ।
1: ਤੇ ਇਹਦੇ ਨਾਲ ਨਾਲ ਚੀਜ਼ ਸਿਰਫ ਇੰਨੀ ਕੀ ਹੈ ਕਿ ਜੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ, ਆਪਣੇ ਹੁਨਰ ਨੂੰ ਪਛਾਣਨ ਦੀ ਜ਼ਰੂਰਤ ਹੈ, ਤੇ ਉਹਦੇ ਉੱਤੇ ਹੀ ਕੰਮ ਕਰਨ ਦੀ ਜ਼ਰੂਰਤ ਹੈ।
0: ਬਿਲਕੁਲ। ਐਜੂਕੇਸ਼ਨ ਦੇ ਨਾਲ ਨਾਲ ਕੋ ਕਰੀਕੁਲਰ ਐਕਟੀਵਿਟੀਜ਼ ਹੈ, ਉਹ ਕੁਛ ਵੀ ਹੋ ਸਕਦਾ ਹੈ, ਤੁਹਾਡਾ ਡਾਂਸ, ਭੰਗੜਾ, ਪੇਂਟਿੰਗ, ਕੁਕਿੰਗ। ਅੱਜ ਕੱਲ੍ਹ ਤੁਸੀਂ ਦੇਖੋ ਕਿ ਸਵਾਣੀਆਂ ਘਰ ਦੇ ਵਿੱਚੋਂ ਘਰ ਦੀ ਰਸੋਈ ਚਲਾ ਰਹੀਆਂ ਨੇ, ਜਿਹਦੇ ਨਾਲ ਦੇਖੋ ਆਪਣੇ ਆਪ ਨੂੰ ਵੀ ਉਹਨਾਂ ਨੇ ਬਿਜ਼ੀ ਰੱਖਿਆ ਹੋਇਆ ਔਰ ਇਨਕਮ ਸੋਰਸ ਵੀ

0: ਕਹਤੇ ਨਾਲ ਦੀ ਨਾਲ ਆਪਣੇ ਹਸਬੈਂਡ ਲਈ ਉਹਨਾਂ ਦੀ ਸਪੋਰਟ ਵੀ ਹੋ ਗਈ
1: ਕਿਆ ਬਾਤ ਹੈ ਜੀ, ਬਿਲਕੁਲ ਇਹ ਬਹੁਤ ਹੀ ਵਧੀਆ ਐਗਜ਼ਾਮਪਲ ਤੁਸੀਂ ਦਿੱਤਾ,
0: ਜੀ
1: ਇਦਾਂ ਦੀਆਂ ਪਤਾ ਨਹੀਂ ਕਿੰਨੀਆਂ ਕੀ
0: ਬਿਲਕੁਲ
1: ਬੇਅੰਤ ਜਿਹਨੂੰ ਕਹਿ ਸਕਦੇ ਹਾਂ
0: ਬਿਲਕੁਲ
1: ਕਿ
0: ਬਿਲਕੁਲ
1: ਐਗਜ਼ਾਮਪਲਸ ਹੋਣਗੀਆਂ,
0: ਜੀ
1: ਅੱਜ ਦੇ ਟਾਈਮ 'ਚ ਸਿਰਫ ਇੱਕ ਤੁਹਾਡੀ ਸੋਚ ਦੀ ਜ਼ਰੂਰਤ ਹੈ,
0: ਬਿਲਕੁਲ
1: ਇੱਕ ਕਦਮ ਚੱਕਣ ਦੀ ਜ਼ਰੂਰਤ
0: ਜੀ,
1: ਹੈ, ਅਤੇ ਜੇ ਤੁਹਾਡੇ ਅੰਦਰ ਉਹ ਟੈਲੈਂਟ ਹੈਗਾ ਤਾਂ ਉਹਨੂੰ ਨਿਖਾਰਨ ਵਾਸਤੇ ਮੈਨੂੰ ਲੱਗਦਾ ਸਾਰੀ ਜਿਹੜੀ ਦੁਨੀਆ ਬਾਹਾਂ ਫੈਲਾ ਕੇ ਬੈਠੀ ਹੋਈ ਹੈ
0: ਬਿਲਕੁਲ
1: ਕਿ ਤੁਸੀਂ ਉਭਰੋ ਅਤੇ ਤੁਹਾਨੂੰ ਹੋਰ ਉਭਾਰੀਏ,
0: ਕਿਉਂਕਿ ਅਰਚਨਾ ਜਿਵੇਂ ਅੱਜ ਅਸੀਂ ਜ਼ਿਕਰ ਕਰ ਰਹੇ ਹਾਂ ਨਾ, ਹੱਲਾ ਸ਼ੇਰੀ ਜਿਹੜੀ ਹੈ ਨਾ ਉਹ ਬਹੁਤ ਜ਼ਰੂਰੀ ਹੈ। ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਕਿਹਾ ਆਪਾਂ ਹਾਲ ਚਾਲ ਪੁੱਛ ਲਿਆ ਨਾ, ਜੇ ਕਿ ਕੋਈ ਬੱਚਾ ਤੁਹਾਨੂੰ ਨਜ਼ਰ ਆ ਰਿਹਾ, ਕੋਈ ਨੌਜਵਾਨ ਨਜ਼ਰ ਆ ਰਿਹਾ ਕਿ ਮੰਨ ਲਓ ਉਹ ਪੇਂਟਿੰਗ ਹੀ ਕਰ ਰਿਹਾ, ਜਾਂ ਉਹਦੀਆਂ ਸਪੀਕਿੰਗ ਸਕਿੱਲਸ ਬਹੁਤ ਅੱਛੀਆਂ ਹੈਗੀਆਂ, ਬੋਲਣਾ ਬਹੁਤ ਉਹਦਾ ਅੱਛਾ ਹੈਗਾ, ਅੱਜ ਅਸੀਂ ਬੋਲਣ ਦੇ ਸਿਰ 'ਤੇ ਦੇਖੋ ਤੁਸੀਂ ਅਤੇ ਮੈਂ ਬੈਠੀ ਹਾਂ ਅਤੇ ਬਹੁਤ ਸਾਰੇ ਲੋਕ ਸਾਨੂੰ ਸੁਣ ਰਹੇ ਨੇ, ਹੈ ਨਾ, ਤਾਂ ਉਹਦੇ ਵਿੱਚ ਇਹ ਚੀਜ਼ ਜ਼ਰੂਰੀ ਹੈ ਕਿ ਆਪਾਂ ਅਗਲੇ ਨੂੰ ਕਹੀਏ। ਕਈ ਬੱਚੇ ਨਾ ਬਹੁਤ ਜ਼ਿਆਦਾ ਹੋ ਜਾਂਦੇ ਆ ਕਿ ਅਸੀਂ ਭਾਸ਼ਾ ਨੂੰ ਲੈ ਕੇ ਸਾਡੀ ਇਹਦੇ 'ਤੇ ਪਕੜ ਨਹੀਂ ਹੈ, ਭਾਸ਼ਾ ਕੋਈ ਵੀ ਹੈ, ਹਿੰਦੀ, ਅੰਗਰੇਜ਼ੀ, ਪੰਜਾਬੀ, ਕੋਈ ਵੀ, ਬਸ ਤੁਹਾਨੂੰ ਉਹਦਾ ਬੋਲਣ ਦਾ ਤਰੀਕਾ, ਅਤੇ ਜੇ ਤੁਸੀਂ ਪੜ੍ਹਦੇ ਹੋ ਲਿਖਦੇ ਹੋ ਤਾਂ ਫਿਰ ਤੁਹਾਨੂੰ ਡਰ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ, ਬਸ ਇੱਕ ਆਪਾਂ ਕੀ ਪੈਦਾ ਕਰਨਾ ਸਾਰਿਆਂ ਨੇ ਰਲ ਕੇ, ਆਤਮ ਵਿਸ਼ਵਾਸ।
1: ਕਿਆ ਬਾਤ ਹੈ ਜੀ, ਬਿਲਕੁਲ ਤਰਨ ਤੁਸੀਂ ਠੀਕ ਆਖਿਆ, ਕਿਉਂਕਿ ਜਿਹੜਾ ਇੱਕ ਕਮਿਊਨੀਕੇਸ਼ਨ ਸਕਿੱਲ, ਜਿਹੜਾ ਇੱਕ
0: ਬਿਲਕੁਲ
1: ਕੌਨਫੀਡੈਂਸ ਜਿਹੜਾ ਹੈਗਾ ਤੁਹਾਡੇ ਅੰਦਰ ਜਿਹੜਾ ਆਉਂਦਾ ਹੈ, ਉਹ ਤਾਂ ਹੀ ਆ ਸਕਦਾ ਜੇ ਤੁਸੀਂ ਸੋਚ ਆਪਣੀ ਨੂੰ ਉੱਚਾ ਕਰ ਲਿਆ।
0: ਬਿਲਕੁਲ,
1: ਤੁਸੀਂ ਸੋਚ ਲਿਆ ਕਿ ਮੈਂ ਕਰਨਾ ਹੀ ਕਰਨਾ
0: ਕਰਨਾ ਹੀ ਕਰਨਾ, ਆਸ਼ਾਵਾਦੀ ਰਹਿਣਾ।
1: ਬਿਲਕੁਲ ਠੀਕ ਆਖਿਆ ਤੁਸੀਂ, ਔਰ ਸਾਰੇ ਅਸੀਂ ਆਸ਼ਾਵਾਦੀ ਹੀ ਹੁੰਦੇ ਹਾਂ, ਪਰ ਜ਼ਿੰਦਗੀ 'ਚ ਕਦੇ ਜੇ ਛੋਟੀ ਜਿਹੀ ਮੁਸ਼ਕਿਲ ਆਉਂਦੀ ਹੈ ਤਾਂ ਘਬਰਾਉਣਾ ਨਹੀਂ ਚਾਹੀਦਾ,
0: ਬਿਲਕੁਲ,
1: ਅਤੇ ਡਟ ਜਾਣਾ ਚਾਹੀਦਾ ਅਤੇ ਆਪਣੀ
0: ਹੌਸਲੇ ਨਾਲ ਅੱਗੇ ਵਧਣਾ ਚਾਹੀਦਾ,
1: ਆਪਣੀ ਜਿਹੜੀ ਸਕਿੱਲ ਹੈ ਉਹਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੀਦਾ, ਅਤੇ ਜਦੋਂ ਅਸੀਂ ਗੱਲਾਂ ਕਰਦੇ ਹਾਂ ਨਾ ਤਰਨ, ਉਹਦੇ ਨਾਲ ਨਾਲ ਸਾਡਾ ਇਸ ਪ੍ਰੋਗਰਾਮ ਦੇ ਜ਼ਰੀਏ ਮਨੋਰੰਜਨ ਵੀ ਬਣਦਾ।
0: ਹਾਂ, ਅਤੇ ਦਿਲ ਕਰ ਪਿਆ ਹੁਣ ਗਾਣਾ ਸੁਣਨ ਤੇ।
1: ਹਾਂਜੀ ਬਿਲਕੁਲ,
0: ਸੋ ਆਓ ਫਿਰ ਸੁਣਦੇ ਹਾਂ ਇੱਕ ਬਹੁਤ ਹੀ ਸੋਹਣਾ ਜਿਹਾ ਗੀਤ।

0: ਬਈ ਜ਼ੁਬਾਨ ਜਿਹੜੀ ਹੁੰਦੀ ਹੈ ਨਾ, ਉਹ ਇਨਸਾਨ ਨੂੰ ਫਰਸ਼ ਤੋਂ ਅਰਸ਼ ਤੇ ਅਰਸ਼ ਤੋਂ ਫਰਸ਼ ਤੇ ਲੈ ਜਾਂਦੀ ਹੈ।
1: ਬਿਲਕੁਲ,
0: ਤੇ ਜ਼ੁਬਾਨ ਤੇ ਸਾਰੀਆਂ ਹੀ ਮਿੱਠੀਆਂ ਹੁੰਦੀਆਂ ਨੇ ਕਿਉਂਕਿ ਉਹਦੇ ਵਿੱਚ ਸਾਡੇ ਦਿਲ ਦਾ ਭਾਵ ਛੁਪਿਆ ਹੁੰਦਾ।
1: ਬਿਲਕੁਲ, ਤੇ ਜੇ ਮਦਰ ਟੰਗ ਯਾਨੀ ਕਿ ਮਾਤ ਭਾਸ਼ਾ ਦੀ ਗੱਲ ਕੀਤੀ ਜਾਵੇ ਤੇ ਉਹਦੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਜਾਣ ਤੇ ਫਿਰ ਕਹਿੰਦੇ ਨਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ।
0: ਬਿਲਕੁਲ, ਤਰਨ ਤੋਂ ਠੀਕ ਆਖਿਆ, ਕਿਉਂਕਿ ਹੁਣ ਜਿਹੜਾ ਸਾਡਾ ਅਗਲਾ ਸਿਲਸਿਲਾ ਉਹਦੇ ਵੱਲ ਵਧਦੇ ਹਾਂ।
1: ਬਿਲਕੁਲ,
0: ਸਭ ਨੂੰ ਇੰਤਜ਼ਾਰ ਰਹਿੰਦਾ ਅੱਜ ਦੇ ਖਾਸ ਸਿਲਸਿਲੇ ਦਾ, ਯਾਨੀ ਕਿ ਬੁੱਧਵਾਰ ਦਾ ਖਾਸ ਸਿਲਸਿਲਾ ਮੇਰੀ ਕਲਮ ਤੋਂ। ਤੇ ਅੱਜ ਲੈ ਕੇ ਹਾਜ਼ਰ ਹਾਂ ਕਹਾਣੀ, ਤੇ ਕਹਾਣੀ ਪੇਸ਼ ਕਰ ਰਹੇ ਨੇ ਡਾਕਟਰ ਨਰਿੰਦਰ ਕੰਗ ਹੋਣੀ, ਤੇ ਆਓ ਸੁਣਦੇ ਹਾਂ।
2: ਮੇਰੀ ਕਹਾਣੀ ਦਾ ਨਾਮ ਹੈ ਬੇਬੇ ਨੂੰ ਬਚਾਓ। ਨੰਗੇ ਪੈਰੀ ਮੈਂ ਆਪਣੇ ਘਰ ਨਾਲ ਲੱਗਦੀ ਗਲੀ ਵਿੱਚ ਖੇਡ ਰਹੀ ਸੀ। ਮੈਂ, ਪੰਮੀ, ਬੱਬੂ, ਸ਼ੋਕੀ, ਸ਼ਿੱਲੂ, ਗਾਡੋ, ਕੂਚੀ, ਭੰਬੀ, ਅਸੀਂ ਸਭ ਇਕੱਠੇ ਖੇਡਦੇ ਸਾਂ। ਕਦੀ ਕਦੀ ਚਿੱਦੀ ਅਤੇ ਪਿੱਦੀ ਵੀ ਸਾਡੇ ਨਾਲ ਆ ਰਲਦੀਆਂ। ਮੇਰੀ ਬੇਬੇ ਕਹਿੰਦੀ ਹੁੰਦੀ ਸੀ ਕਿ ਕਦੀ ਵੀ ਇਕੱਲੇ ਨਹੀਂ ਰਹਿਣਾ, ਇਕੱਲਾ ਤਾਂ ਰੁੱਖ ਵੀ ਨਾ ਹੋਵੇ। ਪਰ ਮੈਂ ਇਹਨਾਂ ਸਭ ਨਾਲ ਖੇਡਦੀ ਹੋਈ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੀ ਅਤੇ ਵੱਡੀ ਨਾਲੀ ਤੋਂ ਪਾਰ ਲੰਘਦੇ ਰਾਹੀਆਂ ਨੂੰ ਵੇਖਦੀ ਰਹਿੰਦੀ। ਉਸ ਦਿਨ ਅਸੀਂ ਘੋੜੀ ਟੱਪਣ ਖੇਡ ਰਹੇ ਸੀ। ਮੈਂ ਆਪਣੀ ਭੈਣ ਪੰਮੀ ਨੂੰ ਘੋੜੀ ਬਣੇ ਵੇਖ ਉਹਦੀ ਪਿੱਠ ਟੱਪ ਕੇ ਉਹ ਗਈ ਖੱਡੀਆਂ ਵਾਲੀ ਦੁਕਾਨ ਅੱਗੋਂ ਚਿੱਟੀਆਂ ਚੁੰਨੀਆਂ ਲਈ ਜਨਾਨੀਆਂ ਦੇ ਇੱਕ ਝੁੰਡ ਜਿਹੜਾ ਉਹ ਵੇਖਿਆ। ਆ ਵੇਖਿਆ ਨਾ ਤਾਂ ਮੈਂ ਚਲਦੀ ਖੇਡ ਛੱਡ ਕੇ ਉਹਨਾਂ ਦੇ ਮਗਨ ਮਗਨ ਹੋ ਤੁਰੀ। ਉਹ ਜਨਾਨੀਆਂ ਸਾਡੀ ਗਲੀ ਦੇ ਨਾਲ ਦੀ ਗਲੀ ਛੱਡ ਕੇ ਕ੍ਰਿਸ਼ਨ ਮੰਦਿਰ ਵਾਲੀ ਗਲੀ ਦੇ ਆਖਰੀ ਸਿਰੇ 'ਤੇ ਪੈਂਦੇ ਇੱਕ ਨਿੰਮ ਵਾਲੇ ਦਰਖਤ ਦੇ ਥੱਲੇ ਪੈਂਦੇ ਇੱਕ ਘਰ ਵਿੱਚ ਜਾ ਵੜੀਆਂ, ਜਿੱਥੇ ਪਹਿਲਾਂ ਹੀ ਕੁਝ ਲੋਕਾਂ ਦਾ ਹਜੂਮ ਜਮ੍ਹਾਂ ਸੀ। ਇਹ ਗਲੀ ਮੇਰੇ ਲਈ ਓਪਰੀ ਨਹੀਂ ਸੀ। ਮੈਂ ਇੱਥੇ ਕਈ ਵਾਰ ਆਪਣੀ ਦਾਦੀ ਜੀ ਦੇ ਭੇਜਣ 'ਤੇ ਨਿੰਮ ਲੈਣ ਆਉਂਦੀ ਸੀ। ਇੱਥੇ ਇੱਕ ਪੁਰਾਣਾ ਖੂਹ ਸੀ ਜਿਸ ਤੋਂ ਮੈਨੂੰ ਬੜਾ ਹੀ ਡਰ ਲੱਗਦਾ। ਹਫ਼ਤੇ ਵਿੱਚ ਇੱਕ ਦਿਨ ਸਾਨੂੰ ਜ਼ਬਰਦਸਤੀ ਨਿੰਮ ਘੋਟ ਕੇ ਪਿਲਾਈ ਜਾਂਦੀ, ਜਦਕਿ ਬਾਕੀ ਦਿਨ ਕਦੀ ਕੱਚੀ ਲੱਸੀ, ਕਦੀ ਸਿਕੰਜਵੀ, ਕਦੀ ਸ਼ਰਦਿਆਈ ਪੀਣ ਨੂੰ ਮਿਲਦੀ ਅਤੇ ਕਦੀ ਦੁੱਧ ਸੋਡਾ। ਮੇਰੇ ਨਿੱਕੇ ਨਿੱਕੇ ਪੈਰ ਧੁੱਪ ਦੇ ਸੇਕ ਨਾਲ ਸੜ ਰਹੇ ਸਨ। ਮੈਂ ਗਲੀ ਤੱਕ ਆ ਜੁੜੀ ਭੀੜ ਦੀਆਂ ਲੱਤਾਂ 'ਚੋਂ ਨਿਕਲਦੀ ਹੋਈ ਘਰ ਦੇ ਅੰਦਰ ਜਾ ਵੜੀ। ਕੋਈ 80-90 ਸਾਲ ਦੀ ਬਜ਼ੁਰਗ ਜਨਾਨੀ ਨੂੰ ਲੈ ਕੇ ਕਮਰੇ ਵਿੱਚ ਵੜੀਆਂ ਉਹ ਇੱਕ ਨੁਕਰੇ ਦਹੀਂ ਪਾ ਕੇ ਨਵਾ ਰਹੀਆਂ ਸਨ। ਅਹਿਲ ਸਰੀਰ

ਉੱਤੇ ਦਹੀਂ ਪੈਂਦੀ ਵੇਖ ਮੈਨੂੰ ਕਚਿਆਂ ਦੀ ਆਈ। ਮੇਰਾ ਸਾਹ ਸੁੱਟਿਆ ਗਿਆ ਪਰ ਮੈਂ ਵੇਖਦੀ ਰਹੀ। ਕਿਸੇ ਨੇ ਮੈਨੂੰ ਰੋਕਿਆ ਨਹੀਂ ਕਿ ਬੇਟਾ ਤੂੰ ਬਾਹਰ ਚੱਲ। ਗਿੱਲੇ ਪਿੰਡੇ ਨੂੰ ਉਹਨਾਂ ਨੇ ਇੱਕ ਚਿੱਟੇ ਕੱਪੜੇ ਵਿੱਚ ਲਪੇਟਿਆ ਅਤੇ ਇੱਕ ਫੱਟੇ 'ਤੇ ਪਾ ਦਿੱਤਾ। ਫੱਟੇ ਨੂੰ ਗੁਬਾਰਿਆਂ ਨਾਲ ਝੰਡੀਆਂ ਨਾਲ ਖੂਬ ਸਜਾਇਆ। ਆਲੇ ਦੁਆਲੇ ਖੜੀਆਂ ਜਨਾਨੀਆਂ ਮੌਤ ਦਾ ਮਾਤਮ ਕਰਨ ਦੀ ਬਜਾਏ ਇੱਕ ਦੂਜੇ ਨੂੰ ਮਸ਼ਕਰੀਆਂ ਕਰ ਰਹੀਆਂ ਸਨ। ਲੈ ਨਹੀਂ ਬੁੱਢੀ ਚੱਲੀ ਉਹ ਮੁੜ ਵਿਆਹ ਕਰਾਉਣ, ਅਤੇ ਉੱਚੀ ਉੱਚੀ ਹੱਸਦੀਆਂ। ਮੈਨੂੰ ਉਹਨਾਂ ਦਾ ਇੰਝ ਹਿੜਹਿੜਾਉਣਾ ਚੰਗਾ ਨਹੀਂ ਸੀ ਲੱਗ ਰਿਹਾ। ਮੇਰਾ ਮਨ ਧੁਰ ਅੰਦਰੋਂ ਉਦਾਸ ਸੀ। ਭਾਵੇਂ ਮੈਨੂੰ ਪਤਾ ਨਹੀਂ ਸੀ ਕਿ ਹੋ ਕੀ ਰਿਹਾ, ਬੁੱਢੀ ਨਾਲ ਕੀ ਪਾਣਾ ਵਰਤਿਆ, ਪਰ ਇੱਕ ਗੱਲ ਤਾਂ ਤੈਅ ਸੀ ਕਿ ਜੋ ਵੀ ਹੋਇਆ ਸੀ ਉਹ ਮਾੜਾ ਹੋਇਆ ਸੀ। ਚਾਰ ਬੰਦਿਆਂ ਨੇ ਉਸ ਸਜੇ ਸਮਰੇ ਫੱਟੇ ਨੂੰ ਚੁੱਕਿਆ ਅਤੇ ਟੁਰ ਪਏ। ਪਿੱਛੇ ਪਿੱਛੇ ਮੈਂ ਵੀ ਸਾਹ ਰੋਕੀ ਟੁਰੀ ਜਾਂਦੀ ਸੀ ਕਿਉਂਕਿ ਸਾਰੀ ਭੀੜ ਵੀ ਮਗਰੇ ਟੁਰ ਪਈ। ਚੌੜੀ ਸੜਕ, ਤਪਦੀ ਜ਼ਮੀਨ, ਨੰਗੇ ਪੈਰ, ਇੰਝ ਜਾਪਿਆ ਜਿਵੇਂ ਮੇਰੇ ਪੈਰਾਂ ਥੱਲੇ ਜ਼ਖਮ ਹੋ ਗਏ ਹੋਣ। ਸ਼ਮਸ਼ਾਨ ਘਾਟ ਮੇਰੇ ਲਈ ਨਵੀਂ ਅਤੇ ਅਨੋਖੀ ਥਾਂ ਸੀ। ਉੱਥੇ ਦੋ ਥਾਵਾਂ 'ਤੇ ਪਹਿਲਾਂ ਹੀ ਲਾਸ਼ਾਂ ਸੜ ਰਹੀਆਂ ਸਨ ਪਰ ਮੈਂ ਇਸ ਸਭ ਤੋਂ ਅਣਜਾਣ ਸਾਂ। ਉਸ ਬੁੱਢੀ ਨੂੰ ਜਦੋਂ ਅੰਗਿੱਠੇ 'ਤੇ ਟਿਕਾਈਆਂ ਲੱਕੜਾਂ 'ਤੇ ਲਟਾਇਆ ਗਿਆ ਤਾਂ ਮੇਰੀ ਸੁਰਤ ਗੁੰਮਣ ਵਾਲੀ ਹੋ ਗਈ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਹੋ ਕੀ ਰਿਹਾ। ਉਸਦੇ ਕਮਜ਼ੋਰ ਦੇ ਸਰੀਰ ਦੇ ਉੱਤੇ ਲੱਕੜਾਂ ਦਾ ਢੇਰ ਜੋੜ ਦਿੱਤਾ ਗਿਆ। ਮੈਨੂੰ ਤਰਸ ਆਉਣ ਲੱਗਾ। ਮੈਂ ਚੀਖਣਾ ਚਾਹੁੰਦੀ ਸੀ ਕਿ ਬਚਾ ਲਓ ਬੁੱਢੀ ਨੂੰ, ਇੰਨੇ ਭਾਰ ਥੱਲੇ ਉਸ ਵਿਚਾਰੀ ਨੂੰ ਉਹਦਾ ਸਾਹ ਘੁੱਟ ਜਾਏਗਾ। ਬਚਾ ਲਓ ਬੁੱਢੀ ਨੂੰ, ਬਚਾ ਲਓ। ਘਿਓ ਦੀ ਭਰੀ ਹੋਈ ਗੜਵੀ ਉਹਦੇ ਮੂੰਹ 'ਚ ਪਾ ਕੇ ਇੱਕ ਗੱਤੇ ਦੀ ਡੱਬੀ 'ਚੋਂ ਮਸਾਲਾ ਉਹਦੇ ਮੂੰਹ 'ਤੇ ਪੂਰੇ ਸਰੀਰ 'ਤੇ ਪਾ ਦਿੱਤਾ। ਇਹ ਸਭ ਵੇਖ ਮੈਨੂੰ ਉਬਕਾਈ ਆ ਗਈ। ਮੈਂ ਮੂੰਹ 'ਤੇ ਹੱਥ ਰੱਖ ਲਿਆ ਅਤੇ ਪਿੱਛੇ ਨੂੰ ਆ ਗਈ। ਇੰਨੀ ਦੇਰ ਨੂੰ ਮੇਰੇ ਪਿੱਛੇ ਅੱਗ ਦੇ ਭਾਂਬੜ ਵੱਲ ਉੱਠੇ। ਮੈਂ ਰੌਲਾ ਪਾਉਣਾ ਚਾਹੁੰਦੀ ਸੀ ਕਿ ਬੁੱਢੀ ਨੂੰ ਸੇਕ ਲੱਗ ਰਿਹਾ, ਉਹ ਸੜ ਜਾਏਗੀ, ਲੱਕੜਾਂ ਹਟਾਓ, ਲੱਕੜਾਂ ਹਟਾਓ, ਬੁੱਢੀ ਬਚਾਓ, ਬੁੱਢੀ ਬਚਾਓ, ਬੇਬੇ ਬਚਾਓ। ਮੇਰੀ ਚੀਕ ਹਲਕ ਵਿੱਚ ਅਟਕ ਗਈ। ਮੈਂ ਇੱਕ ਕੌਲੇ ਦੇ ਓਹਲੇ ਖੜ੍ਹੀ ਸੁਬਕ ਰਹੀ ਸਾਂ। ਕੋਈ ਆਦਮੀ ਇੱਕ ਚਿੱਟੇ ਜਿਹੇ ਝੋਲੇ ਵਿੱਚ ਫੁੱਲ ਮਖਾਣੇ ਲੈ ਕੇ ਆਇਆ। ਉਹਦੇ ਵਿੱਚ ਪੰਜੀਆਂ, ਦਸੀਆਂ, ਚਵਾਨੀਆਂ ਦੇ ਸਿੱਕੇ ਲੈ ਕੇ ਆਇਆ ਅਤੇ ਮੈਨੂੰ ਬੋਲਿਆ, ਗੁੱਡੀ ਫਰਾਕ ਦੀ ਝੋਲੀ ਕਰ। ਅਤੇ ਉਸ ਮੇਰੀ ਝੋਲੀ ਫੁੱਲ ਮਖਾਨਿਆਂ, ਮਿਸ਼ਰੀ ਅਤੇ ਪੈਸਿਆਂ ਦੇ ਨਾਲ ਭਰ ਦਿੱਤੀ। ਮੇਰਾ ਗਲਾ ਇੰਨਾ ਸੁੱਕ ਗਿਆ ਸੀ ਕਿ ਥੁੱਕ ਵੀ ਨਿਕਲੀ ਨਹੀਂ ਸੀ ਜਾ ਰਹੀ। ਮੈਂ ਉਂਝ ਹੀ ਆਪਣੀ ਫਰਾਕ ਦੀਆਂ ਚੂੰਡਾਂ ਫੜੀ ਟੂਟੀਆਂ ਵਾਲੇ ਪਾਸੇ ਚਲੀ ਗਈ। ਉਹਨਾਂ ਵੇਲਿਆਂ ਵਿੱਚ ਔਰਤਾਂ ਕਿਸੇ ਦੇ ਸੰਸਕਾਰ ਦੇ ਬਾਅਦ ਆਪਣੇ ਪਾਏ ਹੋਏ ਕੱਪੜਿਆਂ ਸਮੇਤ ਹੀ ਸਿਵਿਆਂ 'ਚ ਲੱਗੀਆਂ ਟੂਟੀਆਂ ਥੱਲੇ ਨਹਾ ਕੇ ਬਾਹਰ ਵੱਲ ਜਾ ਰਹੀਆਂ ਸਨ। ਮੈਂ ਟੂਟੀਆਂ ਦੇ ਕੋਲ ਵੇਲ ਵੇਖੀ, ਸਿੱਕਿਆਂ ਅਤੇ ਪੈਸਿਆਂ ਸਮੇਤ ਫਰਾਕ ਦੀ ਝੋਲੀ ਇੱਕ ਨੁੱਕਰ ਵਿੱਚ ਉਲਟਾ ਦਿੱਤੀ ਅਤੇ ਨਾਲ ਮੇਰਾ ਗਲਾ ਸੁੱਕਿਆ ਪਿਆ ਸੀ। ਟੂਟੀ ਖੋਲ੍ਹ ਕੇ ਬੁੱਕ ਪਾਣੀ ਦੀ ਭਰੀ ਅਤੇ ਫਿਰ ਹੱਥ ਖੋਲ੍ਹ ਦਿੱਤਾ। ਨਹੀਂ ਨਹੀਂ ਨਹੀਂ ਨਹੀਂ, ਇੱਥੇ ਨਹੀਂ ਪੀਣਾ ਪਾਣੀ, ਇਹ ਗੰਦਾ ਪਾਣੀ ਹੈ, ਗੰਦਾ। ਸੁੱਕੇ ਹੋਏ ਕੰਡਿਆਂ ਉੱਗੇ ਗਲੇ ਨਾਲ ਵੀ ਮੈਂ ਬਾਹਰ ਟੁੱਟ ਪਈ, ਪਾਣੀ ਨਹੀਂ ਪੀਤਾ। ਸਾਰੀ ਭੀੜ ਜਾ ਚੁੱਕੀ ਸੀ। ਮੈਂ ਕੜਕਦੀ ਦੁਪਹਿਰੇ ਧੁੱਪ ਵਿੱਚ ਸੜਕੋ ਸੜਕੀ ਟੁੱਟ ਪਈ। ਦੁਪਹਿਰ 2 ਜਾਂ 2:30 ਵਜੇ ਦਾ ਵਕਤ ਹੋਏਗਾ। ਚਿਲਕਦੀ ਗਰਮੀ, ਸਭ ਪਾਸੇ ਸੁੰਨਮਸਾਨ, ਨਾ ਬੰਦਾ ਨਾ ਬੰਦੇ ਦੀ ਜ਼ਾਤ। ਇੱਕ ਪਲ ਲਈ ਮੈਨੂੰ ਲੱਗਿਆ ਕਿ ਮੈਂ ਗੁੰਮ ਗਈ ਹਾਂ। ਕਿੱਧਰ ਹੋਵੇਗਾ ਮੇਰਾ ਘਰ, ਸੱਜੇ ਜਾਂ ਖੱਬੇ? ਅੱਖਾਂ ਵਸਣ ਵਸਣ ਕਰਦੀਆਂ ਖੁਸ਼ਕ ਪਈਆਂ ਸਨ। ਸਾਰਾ ਪਿੰਡਾ ਜਿਵੇਂ ਪੱਥਰ ਦਾ ਹੋ ਗਿਆ ਸੀ। ਬਸ ਪੈਰ ਸਨ ਜਿਹੜੇ ਪੱਠੀ ਦੇ ਦਾਣਿਆਂ ਵਾਂਗ ਪੁੱਜ ਰਹੇ ਸਨ। ਕਿਤੇ ਜ਼ਰਾ ਹੌਲੀ ਤੁਰਦੀ, ਇੱਧਰ ਉੱਧਰ ਵੇਖਦੀ, ਫਿਰ ਇਕਦਮ ਭੱਜ ਪੈਂਦੀ। ਇੰਨੇ ਨੂੰ 3-4 ਜਨਾਨੀਆਂ ਰਤਕ ਉੱਪਰੇ ਚਿੱਟੀਆਂ ਚੁੰਨੀਆਂ ਲਈ ਉਹੀ ਭੀੜ ਵਾਲੀਆਂ ਜਾਂਦੀਆਂ ਹੋਈਆਂ ਦਿਖੀਆਂ। ਮੈਂ ਭੱਜ ਕੇ ਉਹਨਾਂ ਦੇ ਪਿੱਛੇ ਪਿੱਛੇ ਹੋ ਤੁਰੀ। ਲੱਗਿਆ ਕਿ ਮੇਰਾ ਘਰ ਲੱਭ ਗਿਆ ਅਤੇ ਜਨਾਨੀਆਂ ਵੇਖੀਆਂ ਹੋਈਆਂ ਲੱਗੀਆਂ। ਪਰ ਕਾਫੀ ਦੂਰ ਜਾਣ ਦੇ ਬਾਅਦ ਵੀ ਉਹਨਾਂ ਬਾਜ਼ਾਰਾਂ ਦਾ

ਦੁਨੀਆਂ ਦਾ ਕੋਈ ਪਤਾ ਨਹੀਂ, ਨਾ ਨਿਸ਼ਾਨ ਵੀ ਨਹੀਂ ਮਿਲਿਆ ਮੈਨੂੰ। ਜਿਨ੍ਹਾਂ ਔਰਤਾਂ ਦੇ ਪਿੱਛੇ ਮੈਂ ਗਈ ਸਾਂ ਉਹ ਕਿਸੇ ਹੋਰ ਪਾਸੇ ਨੂੰ ਮੁੜ ਗਈਆਂ। ਘਰ ਦੇ ਨੇੜੇ ਦੀ ਕੋਈ ਵੀ ਚੀਜ਼ ਮੈਨੂੰ ਨਜ਼ਰ ਨਹੀਂ ਆਈ। ਕੋਈ ਐਸੀ ਦੁਕਾਨ ਜਿੱਥੇ ਮੈਂ ਬਚਪਨ 'ਚ ਕੋਈ ਚੀਜ਼ ਖਰੀਦਣ ਆਈ ਹੋਵਾਂ, ਐਸਾ ਕੁਝ ਵੀ ਨਾ ਦਿਖਿਆ। ਇੱਕ ਜਨਾਨੀ ਦੀ ਚੁੰਨੀ ਦਾ ਲੜ ਮੈਂ ਫੜ ਲਿਆ ਅਤੇ ਮੈਂ ਖਿੱਚਦਿਆਂ ਹੋਇਆਂ ਘਗਿਆਈ ਬੋਲੀ ਵਿੱਚ ਬੋਲੀ, ਚਮਨ ਲਾਲ ਖੱਡੀਆਂ ਵਾਲੇ ਦੇ ਸਾਹਮਣੇ ਡਾਕਟਰ ਹਾਂ

0: ਮੇਰੀ ਨਜ਼ਰ ਅਚਾਨਕ ਉਸ ਹਲਵਾਈ ਦੀ ਦੁਕਾਨ 'ਤੇ ਪਈ ਜਿਹਦੇ ਕੋਲ ਮੇਰੇ ਮਾਮੇ ਦਾ ਮੁੰਡਾ ਸ਼ੋਕੀ ਹਰ ਮੰਗਲਵਾਰ ਬਦਾਨੇ ਦਾ ਪ੍ਰਸ਼ਾਦ ਖਰੀਦਣ ਆਉਂਦਾ ਸੀ ਅਤੇ ਮੈਂ ਸਾਹਮਣੇ ਵਾਲੇ ਕੈਮਿਸਟ ਦੀ ਦੁਕਾਨ ਤੋਂ ਮੁਫਤ ਵਿੱਚ ਮਿਲਦੀ ਗੋਲੀ ਲੈਣ ਦੀ ਮਾਰੀ ਉਹਦੇ ਨਾਲ ਹੀ ਟੁੱਟ ਪੈਂਦੀ। ਲੱਭ ਗਿਆ ਮੇਰਾ ਘਰ, ਲੱਭ ਗਿਆ ਮੇਰਾ ਘਰ, ਮੈਂ ਰੌਲਾ ਪਾ ਦਿੱਤਾ। ਪਰ ਮੈਂ ਬਿਨਾਂ ਕਿਸੇ ਜਵਾਬ ਦੀ ਉਡੀਕ ਕੀਤਿਆਂ ਵਾਹੋ ਦਾ ਹੀ ਤੇਲ ਵਾਲੀ ਗਲੀ ਵਿੱਚ ਭੱਜ ਪਈ। ਰਾਹ 'ਚ ਪੈਂਦੇ ਨਾਨਕਸ਼ਾਹੀ ਇੱਟਾਂ ਨਾਲ ਬਣੇ ਵੱਡੇ ਸਾਰੇ ਦਿਓ ਕਦ ਦਰਵਾਜ਼ੇ ਵਾਲੇ ਛੀਮਿਆਂ ਕੋਟ ਤੋਂ ਮੈਨੂੰ ਬਹੁਤ ਡਰ ਲੱਗਦਾ ਸੀ। ਦਰਵਾਜ਼ਾ ਬਹੁਤ ਉੱਚਾ ਸੀ। ਪੰਡਿਤ ਦੀ ਰਾਸ਼ਨ ਵਾਲੀ ਦੁਕਾਨ, ਵੱਡੀ ਸਰਾਂ, ਅਮੀਰ ਚੰਦ ਦੀ ਦੁੱਧ ਵਾਲੀ ਡੇਅਰੀ, ਗਿਆਨ ਦਾ ਲੱਕੜਾਂ ਦਾ ਟਾਲ, ਲੁੰਜ ਬਿਹਾਰੀ ਦੀ ਗਲੀ ਕੋਲੋਂ ਲੰਘਦੀ ਹੋਈ ਮੈਂ ਸਾਉ ਸਹੀ ਹੋਈ ਘਰ ਪਹੁੰਚ ਗਈ। ਘਰ ਦੇ ਬੂਹੇ ਅੱਗੇ ਗਲੀ ਵਿੱਚ ਹੀ ਮੇਰਾ ਇੰਤਜ਼ਾਰ ਹੋ ਰਿਹਾ ਸੀ। ਮਾਂ ਨੇ ਮੈਨੂੰ ਗੱਲ ਲਾਉਣ ਲਈ ਬਾਹਾਂ ਖੋਲੀਆਂ ਕਿ ਮੇਰੀ ਭੈਣ ਨੇ ਘਾੜ ਕਰਦੀ ਚਪੇੜ ਮੇਰੀ ਗੱਲ 'ਤੇ ਜੜ ਦਿੱਤੀ। ਕਿੱਥੇ ਸੀ ਤੂੰ ਓਏ, 4-5 ਘੰਟੇ ਹੋ ਗਏ ਸਾਨੂੰ ਖੱਜਲ ਹੁੰਦਿਆਂ ਤੈਨੂੰ ਲੱਭਦਿਆਂ। ਹੁਣੇ ਹੀ ਚੱਲੇ ਸੀਗੇ ਰੁਲੀਆ ਰਾਮ ਦੇ ਮੁਨਾਦੀ ਵਾਲੇ ਕੋਲ ਚੱਲੇ ਸਾਂ। ਰੁਲੀਆ ਰਾਮ ਉਸ ਮੁਹੱਲੇ ਦਾ ਵੱਡਾ ਸਾਰਾ ਟੱਲ ਵਜਾਉਂਦਾ, ਲੱਭੇ ਜਾਂ ਗੁਆਚ ਗਏ ਬੱਚੇ ਦੀ ਮੁਨਾਦੀ ਕਰਦਾ ਹੁੰਦਾ ਸੀ। ਮੇਰੀ ਮਾਂ ਨੇ ਇਹ ਕਹਿੰਦਿਆਂ ਮੈਨੂੰ ਗੱਲ ਨਾਲ ਲਾ ਲਿਆ ਕਿ ਚੰਡ ਕਾਹਨੂੰ ਮਾਰਨੀ ਸੀ, ਸੜਦੀ ਧੁੱਪ ਚ ਆਈ ਹੈ, ਉਹਨੂੰ ਪਹਿਲਾਂ ਪਾਣੀ ਸਕੰਜਵੀ ਕੁਛ ਤਾਂ ਪਿਲਾ। ਮਾਂ ਦੇ ਇਹਨਾਂ ਸ਼ਬਦਾਂ ਨਾਲ ਮੇਰਾ ਕਈ ਘੰਟਿਆਂ ਦਾ ਬੱਝਾ ਘੜ ਪਾਟ ਗਿਆ ਅਤੇ ਮੈਂ ਉੱਚੀ ਉੱਚੀ ਰੋਣ ਲੱਗੀ। ਅੱਜ ਇਹ ਘਟਨਾ ਲਿਖਣ ਤੱਕ ਮੈਂ ਕਈ ਵਾਰ ਹਰਨਾਮ ਦਾਸ ਪੂਰੇ ਸ਼ਮਸ਼ਾਨ ਘਾਟ ਆਪਣਿਆਂ ਦੇ ਸੰਸਕਾਰ 'ਤੇ ਰਿਸ਼ਤਗੀਆਂ ਨਿਭਾਉਂਦੀ ਜਾ ਚੁੱਕੀ ਹਾਂ। ਇੱਥੋਂ ਤੱਕ ਕਿ ਮੇਰੀ ਗੱਲ ਆਉਣ ਵਾਲੀ ਮਾਂ ਵੀ ਜਾ ਚੁੱਕੀ ਹੈ, ਪਰ ਅੱਜ ਵੀ ਇਹ ਵਸਦੀ ਸੜਕ ਉਜਾੜ ਦਿਖਦੀ ਹੈ। ਬੜੀ ਵਾਰੀ ਮੈਂ ਹਰਨਾਮ ਦਾਸ ਪੂਰੇ ਸੰਸਕਾਰਾਂ 'ਤੇ ਪਹੁੰਚੀ ਹਾਂ, ਪਰ ਅੱਜ ਇੰਨੀ ਵਸਦੀ ਆਬਾਦੀ ਵਿੱਚ ਵੀ ਉਹ ਚੌੜੀ ਸੜਕ ਵੀਰਾਨ ਦਿਖਦੀ ਹੈ ਅਤੇ ਉੱਥੇ ਮੈਂ ਇੱਕ ਛੋਟੀ ਬੱਚੀ ਨੂੰ ਦੇਖਦੀ ਹਾਂ ਜਿਹੜੀ ਨੀਲਾ ਫਰਾਕ ਪਾਈ ਨੰਗੇ ਪੈਰ ਆਪਣਾ ਘਰ ਲੱਭਦੀ। 4-5 ਸਾਲ ਦੀ ਬੱਚੀ ਅਜੇ ਵੀ ਉੱਥੇ ਹੀ ਘੁੰਮਦੀ ਪਈ ਹੈ, ਉੱਥੇ ਹੀ ਖੜ੍ਹੀ ਹੈ। ਧੰਨਵਾਦ
1: ਜੀ ਤਰਨ। ਸੁਣੀ ਫਿਰ ਕਹਾਣੀ ਮੇਰੀ ਕਲਮ ਤੋਂ। ਕਹਾਣੀ ਦਾ ਨਾਮ ਸੀਗਾ ਜੀ ਬੇਬੇ ਨੂੰ ਬਚਾਓ ਤੇ ਸਾਂਝ ਪਾ ਰਹੇ ਸੀਗੇ ਸਾਡੇ ਨਾਲ ਕਹਾਣੀ ਦੀ ਡਾਕਟਰ ਨਰਿੰਦਰ ਕਾਂਗਹੋਰੀ। ਤੇ ਬਹੁਤ ਹੀ ਜਿਹੜੀ ਕਹਾਣੀ ਜਦੋਂ ਸੁਣਦੇ ਆ ਨਾ ਬਚਪਨ ਦੀ ਯਾਦ ਆ ਜਾਂਦੀ ਹੈ। ਹਰ ਕਹਾਣੀ ਦਾ ਆਪਣੇ ਆਪ ਦੇ ਵਿੱਚ ਇੱਕ ਸੁਨੇਹਾ ਹੁੰਦਾ ਤੇ ਜਦੋਂ ਬੇਬੇ ਦੀ ਗੱਲ ਆਉਂਦੀ ਹੈ ਤੇ ਸੁਨੇਹੇ ਭਰੇ ਹੀ ਹੁੰਦੇ ਨੇ,
2: ਭਰੇ ਹੁੰਦੇ ਔਰ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਨਾਲ ਇਹਨਾਂ ਨੇ ਪੇਸ਼ ਕੀਤੀ ਹੈ ਔਰ ਉਮੀਦ ਕਰਦੇ ਹਾਂ ਕਿ ਸਾਡੇ ਸੁਣਨ ਵਾਲਿਆਂ ਨੂੰ ਵੀ ਬਹੁਤ ਪਸੰਦ ਆਈ ਹੋਵੇਗੀ।
1: ਬਿਲਕੁਲ। ਤੇ ਜਦੋਂ ਅਸੀਂ ਇਸ ਪ੍ਰੋਗਰਾਮ ਯਾਨੀ ਕਿ ਵਸਦੇ ਵਿਹੜੇ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਜਾਣਕਾਰੀ ਮਨੋਰੰਜਨ ਦਾ ਸਿਲਸਿਲਾ ਚੱਲਦਾ ਹੀ ਰਹਿੰਦਾ।
2: ਬਿਲਕੁਲ ਜੀ। ਤੇ ਤੁਹਾਡੇ ਮਨੋਰੰਜਨ ਸ਼ਬਦ ਤੇ ਸੁਣਦੇ ਸੁਣਦੇ ਹੀ ਸੁਣਨ ਵਾਲਿਆਂ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਹੁਣ ਸਾਨੂੰ ਬਹੁਤ ਹੀ ਸੋਹਣਾ ਜਿਹਾ ਗੀਤ ਸੁਣਾਉਣ ਲੱਗੇ ਨੇ
1: ਤੇ ਆਓ ਸੁਣਦੇ ਹਾਂ
2: ਜੀ।

0: ਬਹੁਤ ਹੀ
1: ਜੀ
0: ਖੂਬਸੂਰਤ ਗੀਤ, ਕਿਸਮਤ ਦੇ ਨਾਲ ਮਿਲਦਾ ਪਿਆਰ ਬਜ਼ੁਰਗਾਂ ਦਾ, ਵਾਕਈ ਬਹੁਤ ਸੋਹਣੀ ਗੱਲ ਕਹੀ ਹੈ।
1: ਬਿਲਕੁਲ ਜੀ, ਇਹ ਗੱਲਾਂ ਸਾਨੂੰ ਸਾਰਿਆਂ ਨੂੰ ਸਾਰੀਆਂ ਹੀ ਪਤਾ ਹੁੰਦੀਆਂ ਨੇ, ਪਰ ਜ਼ਰੂਰਤ ਬੰਦੀ ਹੈ ਉਹਨਾਂ ਨੂੰ ਮੰਨਣ ਦੀ।
0: ਹਾਂ ਬਿਲਕੁਲ,
1: ਜੇ ਅਸੀਂ ਨਾ ਮੰਨੀਏ ਤਾਂ ਫਿਰ ਕਹਿੰਦੇ ਨੇ ਕਿ ਅੱਖੋਂ ਓਹਲੇ ਜਿਵੇਂ ਪਰਦੇਸ ਹੈ ਨਾ, ਤੇ ਦੇਖਿਆ
0: ਜੋ ਮਰਜ਼ੀ
1: ਸਮਝਿਆ ਹੀ ਨਹੀਂ।
0: ਹਾਂ, ਜੇ ਜ਼ਿੰਦਗੀ 'ਚ ਧਾਰਿਆ ਹੀ ਨਾ ਫਿਰ ਕੋਈ ਫਾਇਦਾ ਨਹੀਂ।
1: ਬਿਲਕੁਲ,
0: ਵਧਿਆ ਆਪਣੇ ਅਗਲੇ ਸਿਲਸਿਲੇ ਵੱਲ, ਜਿਸਦਾ ਨਾਮ ਹੈ ਸਾਂਝ। ਅਤੇ ਅੱਜ ਸਾਂਝ ਦੇ ਵਿੱਚ ਟ੍ਰੈਫਿਕ ਰੂਲ ਸੰਬੰਧੀ ਕਾਨੂੰਨ ਤੁਹਾਨੂੰ ਦੱਸਣਗੇ ਐਡਵੋਕੇਟ ਸੰਜੀਵ ਸ਼ਰਮਾ ਜੀ।
1: ਜੀ ਆਓ ਸੁਣਦੇ ਆ ਉਹਨਾਂ ਨਾਲ ਕੀਤੀ ਹੋਈ ਗੱਲਬਾਤ।
2: ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਉਹ ਅੱਜ ਕੱਲ੍ਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ, ਔਰ ਇਸ ਦੇ ਰਿਲੇਟਿਡ ਕਿਹੜੇ ਕਾਨੂੰਨ ਹੈ, ਕਿਹੜੇ ਇਹਦੇ ਪਿੱਛੇ ਲਾਅ ਹੈ ਜਿਹਦੇ ਕਰਕੇ ਅਸੀਂ ਇਸ ਨੂੰ ਕੰਟਰੋਲ ਕਰ ਸਕਦੇ ਹਾਂ, ਅਤੇ ਅਗਰ ਸਾਨੂੰ ਕੋਈ ਸਮੱਸਿਆ ਹੁੰਦੀ ਹੈ ਅਸੀਂ ਕਿੱਥੇ ਅਪਰੋਚ ਕਰਨਾ ਹੈ, ਇਹ ਸਾਰੀ ਜਾਣਕਾਰੀ ਦੇਣ ਲਈ ਸਾਡੇ ਸਟੂਡੀਓ 'ਚ ਸਾਡੇ ਮਾਹਿਰ ਮਹਿਮਾਨ ਆਏ ਹੈ, ਐਡਵੋਕੇਟ ਸੰਜੀਵ ਸ਼ਰਮਾ। ਐਡਵੋਕੇਟ ਸੰਜੀਵ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ।
3: ਬਹੁਤ ਬਹੁਤ ਧੰਨਵਾਦ ਜੀ।
2: ਐਡਵੋਕੇਟ ਸੰਜੀਵ ਸ਼ਰਮਾ ਜੀ, ਸਭ ਤੋਂ ਪਹਿਲੇ ਸਾਨੂੰ ਇਹ ਦੱਸੋ ਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਹੈ ਉਹ ਅੱਜ ਕਿਸ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ?
3: ਦੇਖੋ ਜੀ, ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਅੱਜ ਦੇ ਦੌਰ ਦੇ ਵਿੱਚ ਬਹੁਤ ਵੱਡੀ ਸਮੱਸਿਆ ਬਣ ਕੇ ਰਹਿ ਗਈ ਹੈ। ਜਦੋਂ ਵੀ ਹਰ ਚਾਹੇ ਬੱਚੇ ਨੇ ਸਕੂਲ ਜਾਂ ਕਾਲਜ ਜਾਣਾ, ਜਾਂ ਕਿਸੇ ਇੰਪਲਾਈ ਨੇ ਆਪਣੇ ਦਫ਼ਤਰ ਜਾਣਾ, ਦੁਕਾਨਦਾਰ ਨੇ ਆਪਣੀ ਦੁਕਾਨ 'ਤੇ ਜਾਣਾ, ਉਹ ਸਭ ਤੋਂ ਪਹਿਲਾਂ ਇਹ ਸੋਚਦਾ ਕਿ ਬਾਹਰ ਟ੍ਰੈਫਿਕ ਹੋਣਾ, ਮੈਂ ਕਿਹੜਾ ਰਸਤਾ ਚੂਜ਼ ਕਰਾਂ। ਉਹਦੇ ਵਿੱਚ ਸਭ ਤੋਂ ਵੱਡਾ ਮੇਨ ਰੀਜ਼ਨ ਅਸੀਂ ਖੁਦ ਵੀ ਹੈਗੇ ਹਾਂ। ਅਸੀਂ ਛੋਟੇ ਛੋਟੇ ਕੰਮ ਲਈ ਵੀ ਵਹੀਕਲ ਪ੍ਰੈਫਰ ਕਰਦੇ ਹਾਂ, ਪੈਦਲ ਚੱਲਣ ਤੋਂ ਗੁਰੇਜ਼ ਕਰਦੇ ਹਾਂ ਜਾਂ ਸਾਈਕਲ 'ਤੇ ਜਾਣ ਤੋਂ ਗੁਰੇਜ਼ ਕਰਦੇ ਹਾਂ, ਜਿਸ ਕਰਕੇ ਸਾਨੂੰ ਜਿਹੜੀ ਸਮੱਸਿਆ ਥੋੜ੍ਹੀ ਜਿਹੀ ਇਹ ਦਿਨ ਬਾਏ ਦਿਨ ਵੱਧਦੀ ਜਾ ਰਹੀ ਹੈ। ਕਿਉਂਕਿ ਜਿਹੜੇ ਰੋਡਸ ਨੇ ਸਾਡੇ ਉਹ ਮੋਡੀਫਾਈਡ ਤਾਂ ਹੋ ਗਏ, ਪਰ ਰੋਡਸ ਦੀ ਆਮ ਤੌਰ 'ਤੇ ਜਿਹੜੀ ਚੌੜਾਈ ਹੈ ਉਹ ਲਗਭਗ ਪਹਿਲਾਂ ਜਿੰਨੀ ਹੈ, ਥੋੜ੍ਹੀ ਬਹੁਤ ਹੀ ਵਧੀ ਹੈ। ਵਹੀਕਲਸ ਕਈ ਗੁਣਾ ਵੱਧ ਗਏ ਆ, ਔਰ ਇੱਕ ਟਾਈਮ ਹੁੰਦਾ ਸੀ ਇੱਕ ਘਰ ਦੇ ਵਿੱਚ ਇੱਕ ਵਹੀਕਲ ਹੁੰਦਾ ਸੀ, ਹੁਣ ਘਰ ਦੇ ਵਿੱਚ ਜਿੰਨੇ ਮੈਂਬਰ ਨੇ ਉਹਨੇ ਵਹੀਕਲਸ ਹੁੰਦੇ ਆ।
2: ਬਿਲਕੁਲ,
3: ਔਰ ਹਰ ਬੰਦਾ ਪ੍ਰੈਫਰ ਕਰਦਾ ਕਿ ਮੈਂ ਆਪਣੇ ਆਪਣੇ ਵਹੀਕਲ 'ਤੇ ਹੀ ਔਫਿਸ ਜਾਵਾਂ। ਜੇ ਦੋ ਬੰਦਿਆਂ ਨੇ ਸੇਮ ਡੈਸਟੀਨੇਸ਼ਨ 'ਤੇ ਜਾਣਾ ਹੋਵੇ ਜਾਂ ਨੇੜੇ ਤੇੜੇ ਜਾਣਾ ਹੋਵੇ ਤਾਂ ਉਹ ਪ੍ਰੈਫਰ ਨਹੀਂ ਕਰਦੇ ਕਿ ਇੱਕੋ ਵਹੀਕਲ 'ਚ ਪੂਲ ਕਰਕੇ ਅਸੀਂ ਦੋਨੋਂ ਜਾਣੇ ਚਲੇ ਜਾਈਏ।
2: ਜੀ ਜੀ,
3: ਇਸ ਕਰਕੇ ਬਹੁਤ ਵੱਡੀ ਸਮੱਸਿਆ ਜਿਹੜੀ ਅੱਜ ਦੇ ਦੌਰ ਦੇ ਵਿੱਚ ਸਾਨੂੰ ਪੇਸ਼ ਆ ਰਹੀ ਹੈ।
2: ਅਤੇ ਜਿਵੇਂ ਤੁਸੀਂ ਦੱਸਿਆ ਕਿ ਸਮੱਸਿਆ ਤਾਂ ਹੈ, ਅਤੇ ਇਹ ਸਮੱਸਿਆ ਦਾ ਰੂਪ ਵੀ ਬਹੁਤ ਵੱਡਾ ਹੈ, ਅਤੇ ਇਹਦਾ ਕਾਰਨ ਵੀ ਅਸੀਂ ਖੁਦ ਹੀ ਹਾਂ, ਅਤੇ ਇਹਦਾ ਅਸਰ ਕੀ ਹੁੰਦਾ?
3: ਦੇਖੋ, ਸਭ ਤੋਂ ਵੱਡ ਇਹਦਾ ਜਿਹੜਾ

0: ਅਸਰ ਹੁੰਦਾ। ਉਹ ਕੀ ਹੁੰਦਾ, ਜਦੋਂ ਅਸੀਂ ਦੇਰ ਨਾਲ ਪਹੁੰਚਦੇ ਹਾਂ ਆਪਣੇ ਕੰਮਕਾਜ 'ਤੇ, ਅਸੀਂ ਕਾਹਲੀ ਕਰਦੇ ਹਾਂ,
1: ਜੀ
0: ਟ੍ਰੈਫਿਕ ਦੇ ਰੂਲਸ ਵਾਇਲੇਟ ਕਰਦੇ ਹਾਂ, ਜਿਹਦੇ
1: ਬਿਲਕੁਲ
0: ਨਾਲ ਸਾਡਾ ਐਕਸੀਡੈਂਟ ਵੀ ਹੁੰਦਾ। ਅਸੀਂ ਵਿਦਾਊਟ ਹੈਲਮਟ ਘਰੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ। ਆਮ ਤੌਰ 'ਤੇ ਦੇਖਿਆ ਹੋਏਗਾ ਤੁਸੀਂ ਰੋਡਸ ਦੇ ਉੱਤੇ ਲੋਕਾਂ ਨੇ ਬਾਹਾਂ ਦੇ ਉੱਤੇ ਹੈਲਮਟ ਪਾਏ ਆ,
1: ਜੀ
0: ਜਦਕਿ ਉਹ ਬਾਂਹ ਲਈ ਨਹੀਂ, ਉਹ ਸਿਰ ਲਈ ਬਣਿਆ ਹੈਲਮਟ।
1: ਬਿਲਕੁਲ ਜੀ,
0: ਜੇ ਉਹਨੂੰ ਸਿਰ 'ਤੇ ਪਾਇਆ ਜਾਵੇ, ਜੇ ਬੰਦਾ ਟਾਈਮਲੀ ਨਿਕਲੇ ਤਾਂ ਬੜੇ ਆਰਾਮ ਨਾਲ ਤੁਸੀਂ ਟ੍ਰੈਫਿਕ ਰੂਲਸ ਨੂੰ ਫੋਲੋ ਕਰਕੇ ਆਰਾਮ ਨਾਲ ਆਪਣਾ ਕੰਮ ਕਰ ਸਕਦੇ ਹੋ।
1: ਬਿਲਕੁਲ ਜੀ,
0: ਪਰ ਅਸੀਂ ਖੁਦ ਰੂਲ ਵਾਇਲੇਟ ਕਰ ਦਿੰਦੇ ਹਾਂ ਇਸ ਚੱਕਰ 'ਚ ਕਿ ਅਸੀਂ ਫਟਾਫਟ ਪਹੁੰਚੀਏ। ਇੱਕ ਤਾਂ ਟਾਈਮ ਤੋਂ ਪਹਿਲਾਂ ਪਹੁੰਚਣ ਦੀ ਸਾਡੇ 'ਚ ਹੈਬਿਟ ਨਹੀਂ ਹੈਗੀ, ਦੂਸਰੀ ਸਮੱਸਿਆ ਸਾਡੇ ਲਈ ਇਹ ਹੈਗੀ ਹੈ ਕਿ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ। ਇਸ ਲਈ ਟਾਈਮ ਤੋਂ ਪਹਿਲਾਂ ਪਹੁੰਚੋਗੇ ਤਾਂ ਥੋੜ੍ਹਾ ਜਿਹਾ ਟ੍ਰੈਫਿਕ ਜਿਹੜਾ ਹੈਗਾ ਉਹ ਸਾਨੂੰ ਘੱਟ ਮਿਲ ਸਕਦਾ।
1: ਬਿਲਕੁਲ,
0: ਹਾਂਜੀ,
1: ਤੇ ਨਾਲੇ ਆਪਾਂ ਵੀ ਟ੍ਰੈਫਿਕ ਨੂੰ ਐਡ ਕਰਦੇ ਹਾਂ,
0: ਬਿਲਕੁਲ
1: ਤੇ ਉਸ
0: ਬਿਲਕੁਲ
1: ਤੋਂ
0: ਬਿਲਕੁਲ
1: ਬਿਹਤਰ ਹੈ ਕਿ ਅਸੀਂ ਅਗਰ ਥੋੜ੍ਹਾ ਜਿਹਾ ਅੱਗੇ ਪਿੱਛੇ ਹੋਈਏ
0: ਅੱਗੇ
1: ਤਾਂ ਆਪਾਂ ਉਸ
0: ਪਿੱਛੇ
1: ਟ੍ਰੈਫਿਕ
0: ਹੋਈਏ,
1: ਨੂੰ ਹੋਰ ਐਡ ਨਹੀਂ ਕਰਾਂਗੇ।
0: ਨਹੀਂ ਕਰਾਂਗੇ, ਬਿਲਕੁਲ ਬਿਲਕੁਲ।
1: ਔਰ ਐਸੇ ਹੀ ਸੋਚ ਨਾਲ ਅਗਰ ਸਭ ਲੋਕ ਚੱਲਣ ਲੱਗ ਜਾਣ ਤਾਂ ਫਿਰ ਮੈਨੂੰ ਲੱਗਦਾ ਉਹ ਜਲਦੀ ਹੀ ਡਿਸਪਰਸ ਵੀ ਹੋ
0: ਹੋ
1: ਜਾਏਗਾ।
0: ਜਾਏਗੀ, ਹੋ ਜਾਏਗੀ,
1: ਜੀ
0: ਬਿਲਕੁਲ।
1: ਇਹ ਤਾਂ ਸਮੱਸਿਆ ਹੋ ਗਈ ਕਿ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਹੈ, ਤੇ ਜਿਵੇਂ ਤਿਉਹਾਰਾਂ ਦੇ ਦਿਨਾਂ 'ਚ ਤੇ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ।
0: ਹਾਂਜੀ,
1: ਇੱਕ ਹੋਰ ਸਮੱਸਿਆ ਹੁੰਦੀ ਹੈ ਕਿ ਜਿਹੜੀ ਸੜਕਾਂ ਦੀਆਂ ਸਾਈਡਾਂ ਤੇ ਨਾ ਗੱਡੀਆਂ ਪਾਰਕ ਕਰਕੇ ਲੋਕ ਆਪਣੇ ਆਪਣੇ ਕੰਮਾਂ ਤੇ ਪਹੁੰਚ ਜਾਂਦੇ ਨੇ,
0: ਹਾਂਜੀ,
1: ਤੇ ਉਹ ਦੋਨੋਂ ਸਾਈਡਾਂ ਤੇ ਜਿਹੜੀ ਰੋਡ ਹੈ ਉਹ ਪੂਰੀ ਬਲੌਕ ਹੁੰਦੀ ਹੈ,
0: ਬਿਲਕੁਲ,
1: ਕਿਉਂਕਿ ਉਹ ਪੈਦਲ ਜਾਣ ਜੋਗਿਆ ਵੀ ਰਸਤਾ ਨਹੀਂ ਹੁੰਦਾ, ਤੇ ਜਿਹੜੇ ਵਹੀਕਲਸ ਆ ਜਾ ਰਹੇ ਨੇ ਉਹਨਾਂ ਨੂੰ ਵੀ ਉਹਨਾਂ ਕਰਕੇ ਸਟੱਕ ਹੋਣਾ ਪੈਂਦਾ ਹੈ। ਉਹ ਦੋ ਵਹੀਕਲ ਜਾਣ ਦੀ ਬਜਾਏ ਇੱਕੋ ਹੀ ਜਾ ਸਕਦਾ, ਔਰ ਜਿਹਦੇ
0: ਬਿਲਕੁਲ
1: ਕਰਕੇ ਹੋਰ ਜ਼ਿਆਦਾ ਸਮੱਸਿਆ ਹੁੰਦੀ ਹੈ। ਕਿਆ ਸਾਡਾ ਕਾਨੂੰਨ ਜਿਹੜੀ ਹੈ ਗੱਡੀਆਂ ਖੜੀਆਂ ਹੁੰਦੀਆਂ ਨੇ ਉਹਨਾਂ 'ਤੇ ਕੋਈ ਐਕਸ਼ਨ ਲੈਂਦਾ?
0: ਹਾਂਜੀ, ਬਿਲਕੁਲ ਲੈਂਦਾ ਜੀ। ਜਿਹੜੇ ਟ੍ਰੈਫਿਕ ਜਿਹੜਾ ਡਿਪਾਰਟਮੈਂਟ ਹੈ ਉਹ ਜਿਹੜੇ ਵਹੀਕਲਸ ਅਨਔਥੋਰਾਈਜ਼ਡ ਖੜੇ ਆ ਪਾਰਕਿੰਗ 'ਚ ਨਹੀਂ ਖੜੇ,
1: ਜੀ,
0: ਉਹਨਾਂ ਨੂੰ ਟੋ ਕਰਕੇ ਆਪਣੇ ਆਫਿਸ ਲੈ ਜਾਂਦੇ ਆ, ਫਿਰ ਉੱਥੇ ਫਾਈਨ ਭਰਨਾ ਪੈਂਦਾ, ਫਿਰ ਜਾ ਕੇ ਵਹੀਕਲ ਮਿਲਦਾ। ਇਹ ਸਭ ਤੋਂ ਵੱਡੀ ਸਮੱਸਿਆ ਹੈਗੀ ਹੈ। ਲੋਕੀ ਪ੍ਰੈਫਰ ਕਰਦੇ ਆ ਕਿ ਅਸੀਂ ਜਿੱਥੇ ਥੋੜ੍ਹੀ ਜਿਹੀ ਖਾਲੀ ਜਗ੍ਹਾ ਮਿਲੇ
1: ਉੱਥੇ ਖੜਾ
0: ਕਰ, ਇਹ ਬਿਨਾਂ ਸੋਚੇ ਕਿ ਉਹ ਕਿਸੇ ਦੀ ਘਰ ਦੇ ਅੱਗੇ ਵੀ ਹੋ ਸਕਦੀ, ਉਹਦੀ ਆਪਣੀ ਪਰਸਨਲ ਪਾਰਕਿੰਗ ਹੋ ਸਕਦੀ ਹੈ, ਜਾਂ ਉਹਦੇ ਨਾਲ ਕਿਸੇ ਨੂੰ ਓਬਸਟ੍ਰਕਸ਼ਨ ਹੋ ਸਕਦੀ ਹੈ। ਉਹ ਪਾਰਕਿੰਗ ਫੀਸ ਬਚਾਉਣ ਦੇ ਚੱਕਰ 'ਚ ਕਈ ਗੁਣਾ ਜ਼ਿਆਦਾ ਨੁਕਸਾਨ ਕਰਾਉਂਦੇ ਆ ਜਦੋਂ ਵਹੀਕਲ ਉਹਨਾਂ ਦਾ ਟੋ ਹੁੰਦਾ। ਇੱਕ ਤਾਂ ਹਰਾਸਮੈਂਟ ਵੱਧਦੀ ਹੈ, ਪਹਿਲਾਂ ਬੰਦਾ ਸੋਚਦਾ ਮੇਰਾ ਵਹੀਕਲ ਚੋਰੀ ਹੋ ਗਿਆ, ਫਿਰ ਉੱਥੇ ਟ੍ਰੈਫਿਕ ਡਿਪਾਰਟਮੈਂਟ 'ਚ ਜਾ ਕੇ ਦਫ਼ਤਰ ਜਾ ਕੇ ਫਿਰ ਵਹੀਕਲ ਰਿਲੀਜ਼ ਕਰਾਉਣਾ, ਫਾਈਨ ਭਰਨਾ, ਉਹ ਥੋੜ੍ਹੇ ਜਿਹੇ ਪੈਸੇ ਬਚਾਉਣ ਲਈ ਕਈ ਗੁਣਾ ਪੈਸੇ ਜਿਹੜੇ ਆ ਭਰਨੇ ਪੈਂਦੇ।
1: ਔਰ ਜਿਹੜਾ ਟਾਈਮ ਐਕਸਟਰਾ ਲੱਗਦਾ ਹੈ ਔਰ ਹਰਾਸਮੈਂਟ ਹੁੰਦੀ ਹੈ ਉਹ ਅਲੱਗ
0: ਉਹ ਅਲੱਗ ਉਹਦਾ ਕੋਈ ਬਿਲਕੁਲ ਬਿਲਕੁਲ।
1: ਤੇ ਵਕੀਲ ਸਾਹਿਬ, ਜਿਵੇਂ ਹੁਣ ਆਪਾਂ ਜਲੰਧਰ ਦੀ ਗੱਲ ਕਰੀਏ ਤੇ ਜਲੰਧਰ ਵਿੱਚ ਅਲੱਗ ਅਲੱਗ ਚੌਂਕ ਦੇ ਵਿੱਚ ਜਾਂ ਅਲੱਗ ਅਲੱਗ ਏਰੀਆਜ਼ ਵਿੱਚ ਕਿਆ ਸਰਕਾਰੀ ਪਾਰਕਿੰਗ ਬਣੀਆਂ ਹੋਈਆਂ ਨੇ ਜਿੱਥੇ ਗੱਡੀ ਖੜੀ ਕਰਕੇ ਆਪਾਂ ਬਾਜ਼ਾਰ ਜਾਂ ਕਿਧਰੇ ਜਾ ਸਕੀਏ?
0: ਹਾਂਜੀ, ਬਿਲਕੁਲ ਬਿਲਕੁਲ, ਹਰ ਜਗ੍ਹਾ ਸਰਕਾਰੀ ਪਾਰਕਿੰਗਸ ਬਣੀਆਂ ਹੋਈਆਂ। ਜਿੱਦਾਂ ਅਸੀਂ ਕੰਪਨੀ ਬਾਗ ਚੌਂਕ ਜਾਂਦੇ ਹਾਂ, ਉੱਥੇ ਮਿਊਂਸੀਪਲ ਕਾਰਪੋਰੇਸ਼ਨ ਦੀ ਪਾਰਕਿੰਗ ਹੈ, ਫਿਰ ਪੇਡ ਪਾਰਕਿੰਗ ਜਦੋਂ ਜੋਤੀ ਚੌਂਕ ਜਾਈਦਾ ਉੱਥੇ ਪੇਡ ਪਾਰਕਿੰਗ ਹੈ, ਮਾਡਲ ਟਾਊਨ ਜਾਂਦੇ ਹਾਂ ਉੱਥੇ ਪੇਡ ਪਾਰਕਿੰਗ ਹੈ, ਪਰ ਅਸੀਂ ਉਸ ਚੀਜ਼ ਨੂੰ ਅਵਾਇਡ ਕਰਨ ਦੀ ਕੋਸ਼ਿਸ਼ ਕਰਦੇ ਹਾਂ।
1: ਜੀ,
0: ਨੋ ਡਾਊਟ ਇਹ ਪਾਰਕਿੰਗ ਸਪੋਟ ਜਿਹੜੇ ਨੇ ਬਹੁਤ ਘੱਟ ਨੇ ਜਾਂ ਇਹਨਾਂ ਦੀ ਕਪੈਸਿਟੀ ਘੱਟ ਹੈ,
1: ਜੀ,
0: ਪਰ ਜੇ ਅਸੀਂ ਹੌਲੀ ਹੌਲੀ ਹੌਲੀ ਹੌਲੀ ਇਹਨਾਂ ਨੂੰ ਇਨਕਰੇਜ ਕਰਾਂਗੇ, ਪਾਰਕਿੰਗ ਸਪੋਟਸ ਹੋਰ ਵੀ ਬਣ ਸਕਦੇ ਆ।
1: ਬਿਲਕੁਲ,
0: ਠੀਕ ਹੈ ਨਾ, ਅਸੀਂ ਪਹਿਲਾਂ ਆਪਣੇ 'ਚ ਕਲਚਰ ਡਿਵੈਲਪ ਕਰੀਏ ਕਿ ਅਸੀਂ ਆਪਣਾ ਵਹੀਕਲ ਜਿਹੜਾ ਪ੍ਰੋਪਰ ਜਗ੍ਹਾ 'ਤੇ ਪਾਰਕ ਕਰਨਾ।
1: ਜੀ, ਅਤੇ ਜਿਵੇਂ ਤੁਸੀਂ ਕਿਹਾ ਪਾਰਕਿੰਗ ਸਪੋਟ ਘੱਟ ਨੇ, ਮਤਲਬ ਉਹ ਜਗ੍ਹਾ ਥੋੜੀ ਹੈ ਜਿਹਦੇ ਵਿੱਚ ਪਾਰਕਿੰਗ ਬਣਾਈ ਹੋਈ ਹੈ, ਪਰ ਫਿਰ ਵੀ ਉਹ ਖਾਲੀ ਹੋਈ ਰਹਿੰਦੀ ਹੈ।
0: ਹਾਂ, ਕਿਉਂਕਿ
1: ਜਿੰਨੀ ਕੋਈ
0: ਬਿਲਕੁਲ
1: ਹੈਗੀ ਹੈ
0: ਉਹਦੇ
1: 'ਚ ਵੀ ਕੋਈ ਖੜਾ ਨਹੀਂ ਕਰਦਾ,
0: ਨਹੀਂ ਖੜਾ ਕਰਦਾ, ਕਿਉਂਕਿ ਸਾਡਾ ਕਲਚਰ ਹੀ ਨਹੀਂ ਹੈਗਾ। ਅਸੀਂ
1: ਜੀ
0: 25-30 ਹਜ਼ਾਰ ਰੁਪਏ ਬਚਾਉਣ ਦੇ ਚੱਕਰ 'ਚ ਲੱਖਾਂ ਦਾ ਵਹੀਕਲ ਦਾ ਨੁਕਸਾਨ ਕਰਵਾ ਲੈਂਦੇ, ਉਹ ਚੋਰੀ ਵੀ ਹੋ ਜਾਂਦਾ, ਇਹ ਬੜੀ ਵੱਡੀ ਸਮੱਸਿਆ।
1: ਤੇ ਜਦੋਂ ਸਾਡੇ ਦੇਸ਼ 'ਚੋਂ ਕੋਈ ਬਾਹਰ ਦੇ ਦੇਸ਼ ਹੋ ਕੇ ਆਉਂਦਾ ਨਾ, ਤੇ ਆ ਕੇ ਆਸ-ਪਾਸ ਸਾਰਿਆਂ ਨੂੰ ਜਿਹਨੂੰ ਜਿਹਨੂੰ ਮਿਲੇਗਾ ਹੀ ਦੱਸੇਗਾ, ਉੱਥੇ ਬੜਾ ਸਿਸਟਮ ਅੱਛਾ ਹੈ। ਉੱਥੇ ਸਾਰੇ ਕੋਈ ਪਾਰਕਿੰਗ ਸੜਕ 'ਤੇ ਮਿਲਦੀ ਹੀ ਨਹੀਂ, ਉੱਥੇ ਸਾਰੇ ਰੂਲ ਫੋਲੋ ਕਰਦੇ ਨੇ। ਜੇ ਤੁਸੀਂ ਰੂਲ ਫੋਲੋ ਨਹੀਂ ਕਰੋ ਤੇ ਘਰ ਪਰਚੀ ਆ ਜਾਂਦੀ ਹੈ, ਤੇ ਜਨਾਬ ਪਰਚੀ ਹੁਣ ਇੱਥੇ ਵੀ ਆਉਣੀ ਸ਼ੁਰੂ ਹੋ ਗਈ।
0: ਆਉਣੀ ਸ਼ੁਰੂ ਹੋ ਗਈ, ਬਿਲਕੁਲ ਬਿਲਕੁਲ ਜੀ। ਤਾਂ ਅਸੀਂ ਦੂਰ ਕੀ ਜਾਣਾ, ਅਸੀਂ 150 ਕਿਲੋਮੀਟਰ ਚੰਡੀਗੜ੍ਹ ਜਾਂਦੇ ਹਾਂ, ਉੱਥੇ ਹਰ ਬੰਦਾ ਸੀਟ ਬੈਲਟ ਵੀ ਲਾਉਂਦਾ,
1: ਬਿਲਕੁਲ,
0: ਸਪੀਡ ਲਿਮਿਟ ਵੀ ਕੰਟਰੋਲ ਕਰਦਾ, ਔਰ ਜਿਹੜੇ 2-ਵੀਲਰ ਦੇ ਹੈਲਮਟ ਵੀ ਪਾਉਂਦਾ ਉਹ।
1: ਬਿਲਕੁਲ,
0: ਜੇ ਉੱਥੇ ਜਾ ਕੇ ਅਸੀਂ ਰੂਲਸ ਓਬੇ ਕਰਦੇ ਹਾਂ ਤਾਂ ਆਪਣੇ ਸ਼ਹਿਰ 'ਚ ਕਿਉਂ ਨਹੀਂ,
1: ਕਿਉਂ ਦਿੱਕਤ ਹੈ?
0: ਜੇ ਅਸੀਂ ਇੱਥੇ ਵੀ ਇਹ ਚੀਜ਼ ਕਰੀਏ ਤਾਂ ਸਾਰਾ ਸਿਸਟਮ ਇੱਕੋ ਜਿਹਾ ਹੀ ਚੱਲਣਾ ਸਾਰੇ ਦੇਸ਼ 'ਚ, ਕੋਈ ਐਸੀ ਸਮੱਸਿਆ ਵਾਲੀ ਗੱਲ ਨਹੀਂ ਹੈਗੀ। ਪਰ ਸਾਨੂੰ ਕਲਚਰ ਡਿਵੈਲਪ ਕਰਨਾ ਪਏਗਾ, ਆਪਣੇ ਆਪ ਨੂੰ ਸੁਧਾਰ ਕਰਨਾ ਪਏਗਾ ਕਿ ਅਸੀਂ ਰੂਲਸ ਨੂੰ ਫੋਲੋ ਕਰੀਏ।
1: ਅਤੇ ਇਹ ਡਿਫਰੈਂਸ ਕਿਉਂ ਹੈ, ਤੁਹਾਨੂੰ ਕੀ ਲੱਗਦਾ? ਇੱਥੇ ਜਿਵੇਂ ਅਗਰ ਆਪਣੇ ਸ਼ਹਿਰ ਆਪਾਂ ਜਲੰਧਰ ਦੀ ਗੱਲ ਕਰਦੇ, ਆਸ ਪਾਸ ਸਾਰੇ ਸ਼ਹਿਰ ਲਗਾ ਲਓ, ਲੁਧਿਆਣਾ ਹੈ, ਅੰਮ੍ਰਿਤਸਰ ਹੈ, ਫਗਵਾੜਾ ਹੈ, ਔਰ ਕਿੰਨੇ ਸ਼ਹਿਰ ਨੇ, ਅਤੇ ਹਰ ਇੱਕ ਜਨਰਲੀ ਜਿਹੜਾ ਉਹ ਸੇਮ ਸਿਸਟਮ ਹੈ।
0: ਸੇਮ
1: ਸਿਰਫ ਚੰਡੀਗੜ੍ਹ ਚਲੇ ਜਾਓ ਜਾਂ ਕੋਈ ਪ੍ਰੋਪਰ ਦਿੱਲੀ ਚਲੇ ਜਾਓ, ਇਹੋ ਜਿਹੀ ਜਗ੍ਹਾ 'ਤੇ ਥੋੜ੍ਹਾ ਸਿਸਟਮ ਸਹੀ,
0: ਉੱਥੇ ਸਿਰਫ ਟ੍ਰੈਫਿਕ ਰੂਲਸ ਹੀ ਚੱਲਦੀ ਹੈ,
1: ਠੀਕ ਹੈ,
0: ਟ੍ਰੈਫਿਕ ਪੁਲਿਸ ਇੰਚਾਰਜ ਜਿਹੜਾ ਉਹਦੀ ਹੀ ਚੱਲਦੀ ਹੈ।
1: ਮੀਨਸ ਜਿਹਨੂੰ ਫੜਿਆ ਗਿਆ ਉਹ ਕਹਿੰਦਾ ਲਓ ਜੀ ਗੱਲ ਕਰ ਲਓ,
0: ਇੱਥੇ ਸਭ ਤੋਂ ਪਹਿਲਾਂ

0: ਬਿਲਕੁਲ ਬਿਲਕੁਲ
1: ਕਿਉਂਕਿ ਪੁਲਿਸ
0: ਬਿਲਕੁਲ
1: ਵਾਲਾ ਅਗਰ ਖੜਾ ਹੈ ਉਹਦਾ ਮੂੰਹ ਪਰਲੇ ਪਾਸੇ ਜਾਂ ਪਿੱਛੋਂ
0: ਤੇ ਬੰਦਾ ਨਿਕਲ ਸਕਦੇ, ਹਾਂਜੀ ਕੈਮਰੇ ਤੋਂ ਤੁਸੀਂ ਨਹੀਂ ਬਚ ਸਕਦੇ, ਕੈਮਰੇ ਨੇ ਤੁਹਾਡੀ ਜੇਬ ਤੇ ਕੱਟ ਲਾਣਾ ਔਰ ਆਨਲਾਈਨ ਲਾਣਾ ਹੀ ਲਾਣਾ ਉਹ।
1: ਹਾਂ ਉਹਨੇ ਕੈਮਰੇ ਦਾ ਮੂੰਹ ਦੇ ਸਾਰੇ ਪਾਸੇ ਹੈਗਾ,
0: ਸਾਰੇ ਪਾਸੇ
1: ਤੇ ਉਹ ਹੈ ਹੀ ਨਹੀਂ ਕਿ ਤੁਹਾਡੇ ਵੱਲ ਬੈਕ ਹੈ ਤੇ ਤੁਸੀਂ ਨਿਕਲ ਜਾਓ, ਉੱਥੇ ਤੁਸੀਂ ਫਸਣਾ ਹੀ ਫਸਣਾ।
0: ਬਿਲਕੁਲ ਬਿਲਕੁਲ।
1: ਤੇ ਇਹ ਤੇ ਹੋ ਗਈ ਕੈਮਰੇ ਦੀ ਗੱਲ ਜਿਹੜੇ ਹੁਣੇ ਥੋੜੇ ਟਾਈਮ ਪਹਿਲੇ ਇੰਸਟਾਲ ਹੋਏ ਨੇ, ਤੁਹਾਨੂੰ ਕੀ ਲੱਗਦਾ ਜਿਵੇਂ ਦਾ ਇੱਥੇ ਦਾ ਐਟਮੋਸਫੇਅਰ ਹੈ ਆਮ ਸ਼ਹਿਰਾਂ ਦਾ, ਉਹਦੇ ਵਿੱਚ ਇਹ ਕੈਮਰਾ ਵਾਲਾ ਸਿਸਟਮ ਜਿਹੜਾ ਹੈ ਉਹ ਐਪਰੋਪ੍ਰੀਏਟ ਹੈ?
0: ਹਾਂਜੀ ਬਿਲਕੁਲ, ਕਾਫੀ ਹੱਦ ਤੱਕ ਇਹ ਜਿਹੜਾ ਸਿਸਟਮ ਹੈ ਇਹ ਕਾਮਯਾਬ ਹੋ ਸਕਦਾ, ਇਹਨੂੰ ਸਟ੍ਰਿਕਟਲੀ ਇੰਪਲੀਮੈਂਟ ਕੀਤਾ ਜਾਵੇ, ਜਿਹੜੇ ਕੈਮਰੇ ਆ ਪ੍ਰੋਪਰ ਉਹ ਕੰਮ ਕਰਦੇ ਰਹਿਣ, ਕੈਮਰੇ ਥੋੜੀ ਜਿਹੀ ਉਹਨਾਂ ਦੀ ਮੇਨਟੇਨੈਂਸ ਪ੍ਰੋਪਰ ਕੀਤੀ ਜਾਵੇ ਤਾਂ ਸਭ ਕੁਝ ਠੀਕ ਹੋ ਸਕਦਾ,
1: ਉਹ ਹੋਣਾ ਚਾਹੀਦਾ।
0: ਹਾਂਜੀ
1: ਤੇ ਇੱਕ ਕੁਐਸਚਨ ਮੇਰਾ ਨਹੀਂ, ਇਹ ਜਨਤਾ ਦਾ ਆਮ ਆਦਮੀ ਦਾ ਕੁਐਸਚਨ ਹੈ।
0: ਹਾਂਜੀ
1: ਉਹ ਕੁਐਸਚਨ ਐਵੇਂ ਕਿ ਕੈਮਰੇ ਲੱਗ ਗਏ,
0: ਹਾਂਜੀ
1: ਸਾਰਾ ਉਹਨੂੰ ਪ੍ਰੋਪਰ ਵਿਜੀਲੈਂਸ ਹੋ ਰਿਹਾ, ਕੋਈ ਜਰਾ ਜਿਹਾ ਅੱਗੇ ਪਿੱਛੇ ਜਾਂਦਾ ਉਹਨੂੰ ਤੁਸੀਂ ਉਹ ਫਾਈਨ ਲਗਾ ਦਿੰਦੇ, ਉਹਦੀ ਪਰਚੀ ਘਰ ਪਹੁੰਚ ਜਾਂਦੀ ਹੈ। ਤੇ ਹਰ ਇੱਕ ਵਾਸਤੇ ਆਮ ਹੈ, ਚਾਹੇ ਉਹ ਗਰੀਬ ਆਦਮੀ ਹੈ ਅਮੀਰ ਆਦਮੀ ਹੈ, ਸਾਰਿਆਂ ਵਾਸਤੇ ਇੱਕ ਹੈ। ਸਵਾਲ ਹੈ ਵੀ ਹਰ ਚੌਂਕ ਹਰ ਸੜਕ ਜਿਹੜੀ ਮੇਨ ਰੋਡ ਹੈ,
0: ਹਾਂਜੀ ਹਾਂਜੀ,
1: ਦੇਖਿਆ ਜਾਏ ਤੇ ਜਿਹੜੀ ਸ਼ਹਿਰ ਦੀ ਮੇਨ ਰੋਡ ਹੈ ਜਿੱਥੇ ਜਿੱਥੇ ਕੈਮਰੇ ਚੌਂਕ ਚ ਲੱਗੇ ਨੇ, ਇੱਕ ਤੋਂ ਅਗਲਾ ਚੌਂਕ ਅਗਲੇ ਤੋਂ ਅਗਲਾ, ਉਹ ਸਾਰੀਆਂ ਦੀਆਂ ਸਾਰੀਆਂ ਸੜਕਾਂ ਅੱਧੀਆਂ ਤੋਂ ਜ਼ਿਆਦਾ ਤੋੜ ਕੇ ਰੱਖੀਆਂ ਹੋਈਆਂ, ਜਿੱਥੇ ਚਾਰ ਵਹੀਕਲ ਜਾਂ ਤਿੰਨ ਨਿਕਲ ਸਕਦੇ ਨੇ ਉੱਥੋਂ ਇੱਕ ਵਹੀਕਲ ਨਿਕਲ ਸਕਦਾ। ਤੇ ਇਹ ਜਿਹੜੀ ਸੜਕ ਟੁੱਟੀ ਹੋਈ ਹੈ, ਅਗਰ ਉਸ ਸੜਕ ਟੁੱਟੀ ਹੋਈ ਕਰਕੇ ਕਿਸੇ ਦਾ ਕੋਈ ਐਕਸੀਡੈਂਟ ਹੁੰਦਾ, ਕਿਸੇ ਨੂੰ ਕੋਈ ਚੋਟ ਲੱਗਦੀ ਹੈ, ਤੇ ਕਿਆ ਇਹ ਕੈਮਰਾ ਉਹਨੂੰ ਕੋਈ ਕੰਪਨਸੇਸ਼ਨ ਦਵਾਏਗਾ?
0: ਬਿਲਕੁਲ, ਜੇ ਉਹ ਪਰਸੂ ਕਰੇ ਉਸ ਚੀਜ਼ ਨੂੰ, ਕਾਰਪੋਰੇਸ਼ਨ ਦੇ ਖਿਲਾਫ ਕੇਸ ਫਾਈਲ ਕਰੇ ਕਿ ਮੈਂ ਟੈਕਸ ਪੇਅਰ ਹਾਂ, ਮੈਂ ਗੱਡੀ ਦਾ ਵੀ ਰੋਡ ਟੈਕਸ ਦਿੱਤਾ ਹੋਵੇ, ਮੈਂ ਜਦੋਂ ਵਹੀਕਲ ਲਿਆ ਉਦੋਂ ਵੀ ਟੈਕਸ ਦਿੱਤਾ, ਤੇ ਰੋਡ ਮੇਨਟੇਨ ਕਰਨੀ ਕਾਰਪੋਰੇਸ਼ਨ ਦੀ ਡਿਊਟੀ ਹੈ, ਕਾਰਪੋਰੇਸ਼ਨ ਦੇ ਖਿਲਾਫ ਤੁਸੀਂ ਕੇਸ ਵੀ ਫਾਈਲ ਕਰ ਸਕਦੇ ਹੋ।
1: ਤੇ ਕਿਆ ਅੱਜ ਤੱਕ ਕੋਈ ਐਕਸੀਡੈਂਟ ਨਹੀਂ ਹੋਇਆ?
0: ਐਕਸੀਡੈਂਟ ਬਹੁਤ ਹੋਇਆ, ਲੋਕੀ ਵਿਜੀਲੈਂਟ ਨਹੀਂ ਹੈਗੇ, ਲੋਕੀ ਸੋਚਦੇ ਆ ਕਿ ਮੈਂ ਟੈਕਨੀਕਲ ਹਰਾਸਮੈਂਟ ਤੋਂ ਬਚਣ ਲਈ ਮੈਂ ਆਪਣਾ ਟ੍ਰੀਟਮੈਂਟ ਕਰਾਵਾਂ, ਜੋ ਮੇਰੇ ਵਹੀਕਲ ਦਾ ਨੁਕਸਾਨ ਹੋਇਆ ਮੈਂ ਉਹ ਠੀਕ ਕਰਾਵਾਂ ਜਾਂ ਆਪਣਾ ਇਲਾਜ ਕਰਾਵਾਂ, ਮੈਂ ਹੋਰ ਹਰਾਸਮੈਂਟ ਤੋਂ ਬਚਣਾ ਚਾਹੁੰਦਾ ਹਾਂ, ਇਸ ਕਰਕੇ ਲੋਕੀ ਇਹ ਕੰਮ ਕਰਦੇ। ਫਿਰ ਅਨਔਥੋਰਾਈਜ਼ਡ ਕਬਜ਼ੇ ਵੀ ਸੜਕਾਂ ਦੇ ਉੱਤੇ ਲੋਕਾਂ ਨੇ ਬਹੁਤ ਕੀਤੇ ਹੋਏ ਆ, ਉਹਦੇ 'ਚ ਅਸੀਂ ਖੁਦ ਵੀ ਕਸੂਰਵਾਰ ਹਾਂ। ਇੱਕ ਦੁਕਾਨਦਾਰ ਹੈ, ਉਹ ਦੁਕਾਨ ਦੇ ਅੰਦਰ ਤਾਂ ਸਮਾਨ ਰੱਖਦਾ, ਉਹ ਬਾਹਰ ਵੀ ਕੋਸ਼ਿਸ਼ ਕਰਦਾ 5-6 ਫੁੱਟ ਮੈਮ ਜਿਹੜਾ ਹੈਗਾ ਆਪਣਾ ਸਮਾਨ ਬਾਹਰ ਲਗਾਉਂਦਾ
1: ਜੀ, ਉਹ ਪਹਿਲੇ 2 ਫੁੱਟ ਹੁੰਦਾ, ਫਿਰ 4 ਹੁੰਦਾ, ਫਿਰ 6 ਹੁੰਦਾ, ਉਹ ਤਾਂ ਹੀ ਚੱਲ ਜਾਂਦਾ,
0: ਇਸ ਕਰਕੇ ਸੜਕ ਨਜ਼ਰ ਨਹੀਂ ਆਉਂਦੀ, ਪੈਦਲ ਚੱਲਣਾ ਵੀ ਔਖਾ
1: ਹੋ ਜਾਂਦਾ। ਇਹ ਤੇ ਹੋਈ ਜਿਹੜੀ ਸੜਕਾਂ ਦੀ ਜਾਂ ਐਟਮੋਸਫੀਅਰ ਦੀ, ਤੇ ਮੈਂ ਇਹਦੇ ਵਾਸਤੇ ਤੁਸੀਂ ਆਮ ਆਦਮੀ ਨੂੰ ਕੀ ਮੈਸੇਜ ਦਿਓਗੇ, ਜਿਹੜੀਆਂ ਸਮੱਸਿਆਵਾਂ ਨੇ ਉਹ ਜਾ ਕੇ ਕਿੱਥੇ ਬੋਲੇ?
0: ਦੇਖੋ ਜਿਹੜੀ ਸਮੱਸਿਆ ਜਿਸ ਵਿਭਾਗ ਨੇ ਦੂਰ ਕਰਨੀ ਹੈ, ਹਰ ਵਿਭਾਗ ਦੀਆਂ ਉੱਥੇ ਐਪਲੀਕੇਸ਼ਨ ਦਿੱਤੀ ਜਾਵੇ, ਅੱਜ ਕੱਲ੍ਹ ਆਨਲਾਈਨ ਸਾਰਾ ਕੁਛ ਅਵੇਲੇਬਲ ਹੈ, ਜੇ ਕਾਰਪੋਰੇਸ਼ਨ ਹੈ ਤਾਂ ਕਾਰਪੋਰੇਸ਼ਨ ਦੀ ਕੰਪਲੇਂਟ ਵੀ ਆਨਲਾਈਨ ਹੋ ਜਾਂਦੀ ਹੈ, ਜਿੱਥੇ ਜਿੱਥੇ ਜੋ ਕੰਮ ਨਹੀਂ ਹੋ ਰਿਹਾ ਉੱਥੇ ਬਾਰ ਬਾਰ ਕੰਪਲੇਂਟ ਕੀਤੀ ਜਾਵੇ, ਇੱਕ ਵਾਰ ਨਹੀਂ ਸੁਣਵਾਏਗੀ, 2 ਵਾਰ 4 ਵਾਰ 5 ਵਾਰ ਤੁਸੀਂ ਬਾਰ ਬਾਰ ਕਰੋਗੇ, ਕਦੀ ਨਾ ਕਦੀ ਉਹ ਬਾਉਂਡ ਹੋ ਜਾਣਗੇ ਤੁਹਾਡੀ ਗੱਲ ਨੂੰ ਸੁਣਨ ਲਈ।
1: ਜੀ ਬਿਲਕੁਲ, ਹੁਣ ਇਹ ਤੇ ਹੋਈ ਹੈ ਕੰਪਲੇਂਟ ਦੀ ਗੱਲ, ਦੂਸਰੀ ਹੁਣ ਆਪਾਂ ਆਉਂਦੇ ਹਾਂ ਦੁਬਾਰਾ ਟ੍ਰੈਫਿਕ ਦੇ ਉੱਤੇ ਗੱਲ ਕਰਦੇ ਹਾਂ ਕਿ ਟ੍ਰੈਫਿਕ ਦੇ ਰੂਲਸ ਜਿਹੜੇ ਨੇ ਉਹ ਕਿੰਨੇ ਕੁ ਜ਼ਰੂਰੀ ਨੇ ਫੋਲੋ ਕਰਨੇ, ਅਗਰ ਨਹੀਂ ਕਰਦੇ ਤਾਂ ਉਹਦਾ ਕੀ ਅਸਰ ਆਉਂਦਾ, ਕਿੰਨੀ ਕੁ ਪੈਨਲਟੀ ਲੱਗ ਸਕਦੀ?
0: ਦੇਖੋ ਪਹਿਲਾਂ ਸਭ ਤੋਂ ਪਹਿਲੀ ਜ਼ਰੂਰੀ ਗੱਲ ਹੈ, ਜਦੋਂ ਵੀ ਤੁਸੀਂ ਰੋਡ 'ਤੇ ਚੜ੍ਹਨਾ ਪਹਿਲੀ ਗੱਲ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਵੈਲਿਡ ਹੋਣਾ ਚਾਹੀਦਾ ਔਰ ਤੁਹਾਡੇ ਵਹੀਕਲ ਦੀ ਇੰਸ਼ੋਰੈਂਸ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ, ਘੱਟੋ ਘੱਟ ਥਰਡ ਪਾਰਟੀ ਇੰਸ਼ੋਰੈਂਸ
1: ਜੀ।
0: ਇਹ 2 ਚੀਜ਼ਾਂ ਜੇ ਤੁਹਾਡੇ ਕੋਲ ਨਹੀਂ ਹੈਗੀਆਂ ਤੁਸੀਂ ਕਦੀ ਵੀ ਰੋਡ ਦੇ ਉੱਤੇ ਨਾ ਚੜੋ, ਕਿਉਂਕਿ ਜੇ ਡਰਾਈਵਿੰਗ ਲਾਇਸੈਂਸ ਜਾਂ ਇੰਸ਼ੋਰੈਂਸ 'ਚੋਂ ਕੋਈ ਇੱਕ ਵੀ ਚੀਜ਼ ਮਿਸਿੰਗ ਹੈ, ਪਰਮਾਤਮਾ ਨਾ ਕਰੇ ਤੁਹਾਡਾ ਕੋਈ ਮੇਜਰ ਐਕਸੀਡੈਂਟ ਹੋ ਜਾਂਦਾ, ਕਿਸੇ ਥਰਡ ਪਾਰਟੀ ਦਾ ਬਹੁਤ ਵੱਡਾ ਲੋਸ ਹੋ ਜਾਂਦਾ ਜਾਂ ਡੈਥ ਵੀ ਹੋ ਜਾਂਦੀ ਹੈ, ਜੇ ਦੋਨੋਂ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਤਾਂ ਉਹਦੀ ਕੰਪਨਸੇਸ਼ਨ ਹੈ ਉਹ ਇੰਸ਼ੋਰੈਂਸ ਕੰਪਨੀ ਨੇ ਪੇ ਕਰਨੀ ਹੈ, ਅਦਰਵਾਈਜ਼ ਲਾਇਬਿਲਟੀ ਤੁਹਾਡੀ ਫਿਕਸ ਹੋ ਜਾਣੀ ਹੈ। ਇਸ ਕਰਕੇ 2 ਚੀਜ਼ਾਂ ਟ੍ਰੈਫਿਕ ਲਈ, ਪਹਿਲੀ ਗੱਲ ਤਾਂ ਇਹ ਹੋ ਗਈ ਦੋਨੋਂ ਚੀਜ਼ਾਂ ਪੂਰੀਆਂ ਕਰਕੇ ਤੁਸੀਂ ਰੋਡ ਦੇ ਉੱਪਰ ਵਹੀਕਲ ਚਲਾਓ। ਫਿਰ ਪੋਲਿਊਸ਼ਨ ਹੋ ਗਿਆ, ਛੋਟੀ ਜਿਹੀ ਨੋਮੀਨਲ ਜੀ ਫੀਸ ਹੁੰਦੀ ਹੈ, 100 ਰੁਪਏ 'ਚ ਚਾਹੇ 6 ਮਹੀਨਿਆਂ ਤੁਹਾਡਾ ਪੋਲਿਊਸ਼ਨ ਬਣ ਜਾਂਦਾ ਕਾਰ ਦਾ, 70-80 ਰੁਪਏ 'ਚ ਸਕੂਟਰ ਦਾ ਬਣ ਜਾਂਦਾ, ਔਰ ਫਾਈਨ ਇਹਨਾਂ 'ਤੇ 5-5 ਹਜ਼ਾਰ 10-10 ਹਜ਼ਾਰ ਫਾਈਨ ਨੇ। ਇਹਨਾਂ ਚੀਜ਼ਾਂ ਤੋਂ ਬਚਣ ਲਈ ਜੇ ਤੁਸੀਂ ਰੂਲਸ ਨੂੰ ਜਦੋਂ ਓਬੇ ਕਰਕੇ ਚੱਲੋਗੇ ਤੁਹਾਡੇ ਮਨ ਦੇ ਅੰਦਰ ਇੱਕ ਖੁਸ਼ੀ ਫੀਲ ਹੋਏਗੀ ਕਿ ਅੱਜ ਮੈਨੂੰ ਕਿਸੇ ਨੇ ਨਹੀਂ ਰੋਕਣਾ, ਤੁਸੀਂ ਪੁਲਿਸ ਵਾਲੇ ਵੱਲ ਵੀ ਆਰਾਮ ਨਾਲ ਦੇਖ ਕੇ ਜਾਓਗੇ, ਉੱਤੋਂ ਕੰਨੀ ਨਹੀਂ ਕਤਰਾਓਗੇ, ਅੱਖ ਚੁਰਾ ਕੇ ਨਹੀਂ ਲੰਘੋਗੇ, ਜੇ ਤੁਸੀਂ ਸਾਰਾ ਕੌਨਫੀਡੈਂਸ ਆਏਗਾ ਤੁਹਾਡਾ। ਬਿਲਕੁਲ,
1: ਤੇ ਇੱਕ ਰੂਲ ਫੋਲੋ ਕਰਨਾ ਜਿਹੜਾ ਹੈ ਅਗਰ ਉਹ ਹੈਬਿਟ 'ਚ ਸ਼ਾਮਿਲ ਹੋ ਜਾਏ ਤੇ ਉਹ ਜਿਹੜਾ ਹੈ ਸਾਰਿਆਂ ਲਈ ਆਸਾਨ,
0: ਸਾਰਿਆਂ ਲਈ ਆਸਾਨੀ ਹੋ ਜਾਏਗੀ, ਸਿਸਟਮ ਆਪਣੇ ਆਪ ਹੀ ਸੁਧਰਨਾ ਸ਼ੁਰੂ ਹੋ ਜਾਏਗਾ।
1: ਤੁਸੀਂ ਗੱਲ ਕੀਤੀ ਲਾਇਸੈਂਸ ਦੀ,
0: ਹਾਂਜੀ,
1: ਲਾਇਸੈਂਸ ਲੈ ਕੇ ਤੁਸੀਂ ਇਸ ਰੋਡ ਤੇ ਆਓ, ਅਦਰਵਾਈਜ਼ ਨਾ
0: ਆਓ,
1: ਤੇ ਤੁਸੀਂ ਨਾਰਮਲ ਗੱਲ ਕੀਤੀ। ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਪੁੱਛਾਂਗੀ ਕਿ ਸੱਚੀ ਗੱਲ ਹੈ ਵੇ, 10 ਅਗਰ ਲੋਕ ਰੋਡ ਤੇ ਨਿਕਲ ਰਹੇ ਨੇ ਉਹਦੇ ਚੋਂ 2 ਜਾਂ 3 ਬੱਚੇ ਹੁੰਦੇ ਨੇ, ਮਾਈਨਰ
0: ਹੁੰਦੇ ਨੇ,
1: ਤੁਸੀਂ ਵੀ ਨੋਟਿਸ ਕੀਤਾ
0: ਹੋਣਾ,
1: ਤੇ ਜਿਹੜਾ ਮਾਈਨਰ ਬੱਚਾ ਹੈ ਉਹ ਸਕੂਟਰ ਵੀ ਚਲਾ ਰਿਹਾ, ਉਹ
0: ਬਾਈਕ ਵੀ ਚਲਾ ਰਿਹਾ,
1: ਕਾਰ ਵੀ ਚਲਾ ਰਿਹਾ,
0: ਬਿਲਕੁਲ ਬਿਲਕੁਲ,
1: ਤੇ ਅਗਰ ਉਹਦੇ ਤੋਂ ਕੁਝ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਤੇ ਉਹ ਸਿਰਫ ਆਪਣੀ ਨਹੀਂ ਦੂਜਿਆਂ

0: ਲਾ ਸਕਦਾ,
1: ਜੀ
0: ਬਟ ਪਹਿਲਾਂ ਉਹਨੂੰ ਲਰਨਿੰਗ ਲਾਇਸੈਂਸ ਲੈਣਾ ਪਏਗਾ। ਔਰ ਲਰਨਿੰਗ ਲਾਇਸੈਂਸ ਹੋਣ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਇੱਕ ਮਿਲ ਗਿਆ ਲਾਇਸੈਂਸ ਕਿ ਤੁਸੀਂ ਚਲਾ ਸਕਦੇ ਹੋ। ਤੁਹਾਡੀ ਗੱਡੀ ਦੇ ਉੱਪਰ ਲਰਨਿੰਗ ਦਾ ਸਟicker ਹੋਵੇ, ਪਲੱਸ ਤੁਹਾਡੇ ਨਾਲ ਇੱਕ ਉਹ ਪੈਸੇਂਜਰ ਬੈਠਾ ਹੋਵੇ ਜਿਹਦੇ ਕੋਲ ਵੈਲਿਡ ਲਾਇਸੈਂਸ ਹੋਵੇ,
1: ਜੀ
0: ਤਾਂ ਹੀ ਤੁਸੀਂ ਉਹ ਵਹੀਕਲ ਚਲਾ
1: ਉਹ
0: ਸਕਦੇ ਹੋ,
1: ਤੁਹਾਨੂੰ ਗਾਈਡ ਕਰ
0: ਉਹ
1: ਸਕੇ।
0: ਗਾਈਡ ਕਰ ਸਕੇ। ਅਦਰਵਾਈਜ਼ ਤੁਸੀਂ ਸਿਰਫ ਇਕੱਲਾ ਲਰਨਿੰਗ ਲਾਇਸੈਂਸ ਲੈ ਕੇ ਇਕੱਲੇ ਵੀ ਵਹੀਕਲ ਨੂੰ ਡਰਾਈਵ ਨਹੀਂ ਕਰ ਸਕਦੇ।
1: ਜੀ
0: ਔਰ ਅੱਜ ਦਾ ਜਿਹੜਾ ਯੂਥ ਹੈ ਉਹ ਬਹੁਤ ਜ਼ਿਆਦਾ ਨਾ ਸਮਝ ਹੋ ਚੁੱਕਾ ਹੈ, ਉਹ ਇਸ ਚੀਜ਼ ਦੀ ਪਰਵਾਹ ਨਹੀਂ ਕਰਦਾ ਮੇਰਾ ਕੀ ਹੋ ਚੱਲਿਆ, ਮੈਨੂੰ ਕਿਸੇ ਨੇ ਕੀ ਕਹਿ ਦੇਣਾ। ਪਰ ਬਾਅਦ 'ਚ ਬਹੁਤ ਸਾਰੀਆਂ ਡੈਥਸ ਹੁੰਦੀਆਂ ਰੈਸ਼ ਐਂਡ ਨੈਗਲੀਜੈਂਸ ਡਰਾਈਵਿੰਗ ਨਾਲ।
1: ਜੀ
0: ਪੇਰੈਂਟਸ ਜਿਹੜੇ ਆ ਸਾਰੀ ਉਮਰ ਵਿਚਾਰੇ ਰੋਂਦੇ ਆ ਆਪਣੇ ਬੱਚਿਆਂ ਨੂੰ। ਤੁਸੀਂ ਜਦੋਂ ਵੀ ਰੋਡ 'ਤੇ ਜਾਓ ਓਵਰ ਸਪੀਡ ਕਦੀ ਵੀ ਗੱਡੀ ਨਾ ਚਲਾਓ, ਜੋ ਸਪੀਡ ਲਿਮਿਟਸ ਬਣੀਆਂ ਉਹਦੇ ਮੁਤਾਬਕ ਚੱਲੋ, ਤੁਸੀਂ ਟਾਈਮਲੀ ਘਰ ਪਹੁੰਚੋਗੇ।
1: ਜੀ, ਤੇ ਇੱਕ ਗੱਡੀ ਦੀ ਜਿਹੜੀ ਲਾਈਟ ਦੀ ਗੱਲ ਚੱਲ ਰਹੀ ਹੈ ਬਹੁਤ ਜ਼ਿਆਦਾ,
0: ਹਾਂਜੀ
1: ਉਹਦੇ ਨਾਲ
0: ਹਾਂਜੀ
1: ਕਈ ਸਮੱਸਿਆਵਾਂ ਆ ਰਹੀਆਂ ਨੇ,
0: ਹਾਂਜੀ
1: ਜਿਵੇਂ ਤੁਸੀਂ ਰਾਤ ਨੂੰ ਗੱਡੀ ਡਰਾਈਵ ਕਰ ਰਹੇ ਹੋ ਜਾਂ ਉਹ ਲਾਈਟ ਦੂਸਰਿਆਂ 'ਚ ਪੈ ਰਹੀ ਹੈ, ਤੇ
0: ਹਾਂਜੀ
1: ਇਹਦਾ ਕੀ ਅਸਰ ਹੁੰਦਾ ਹੈ ਤੇ ਕਿਆ ਇਹ ਸਹੀ ਹੈ ਜੋ ਚੱਲ ਰਿਹਾ?
0: ਦੇਖੋ, ਵੈਸੇ ਤਾਂ ਲੋ ਬੀਮ ਜਿਹੜੇ ਹੈਗੇ, ਹੁਣ ਅੱਗੋਂ ਸਰਕਾਰ ਕੋਸ਼ਿਸ਼ ਕਰ ਰਹੀ ਹੈ ਨਵੇਂ ਵਹੀਕਲ ਜਿਹੜੇ ਹਨ
1: ਹਾਂਜੀ
0: ਉਹ ਹਾਈ ਬੀਮ ਤੇ ਚੱਲਣਗੇ ਨਹੀਂ,
1: ਜੀ
0: ਉਹ ਲੋ ਬੀਮ ਤੇ ਚੱਲਣਗੇ, ਸੋ ਦੈਟ ਕਿ ਜਿਹੜੀ ਸਾਹਮਣੇ ਵਾਲੇ ਦੀ ਅੱਖ 'ਚ ਲਾਈਟ ਨਾ
1: ਨਹੀਂ
0: ਪਵੇ,
1: ਜਾਏ।
0: ਲਾਈਟ ਨਾ
1: ਹਾਂਜੀ,
0: ਪਵੇ। ਔਰ ਮੇਰੀ ਸਾਰਿਆਂ ਨੂੰ ਇਹੀ ਐਡਵਾਈਸ ਹੈ, ਵਹੀਕਲ ਜਦੋਂ ਵੀ ਡਰਾਈਵ ਕਰੋ ਲੋ ਬੀਮ ਤੇ ਡਰਾਈਵ ਕਰੋ, ਸੋ ਦੈਟ ਕਿ ਸਾਰਿਆਂ ਲਈ ਕਨਵੀਨੀਅੰਟ ਹੋਵੇ।
1: ਜੀ,
0: ਜੇ ਤੁਸੀਂ ਹਾਈ ਬੀਮ ਤੇ ਚੱਲਦੇ ਹੋ, ਸਾਹਮਣੇ ਵਾਲਾ ਵੀ ਹਾਈ ਬੀਮ ਤੇ ਚਲਾਏਗਾ, ਤੁਹਾਡੇ ਵੀ ਉਨੀ ਹੀ ਡਿਫਿਕਲਟੀ
1: ਉਨਾ ਹੀ
0: ਹੋਵੇ।
1: ਇਫੈਕਟ ਆਏਗਾ।
0: ਔਰ ਇਸ ਚੀਜ਼ ਨਾਲ ਟ੍ਰੈਫਿਕ ਦੇ ਵਧਣ ਨਾਲ ਸਭ ਤੋਂ ਵੱਡਾ ਪੋਲਿਊਸ਼ਨ ਅਸੀਂ ਆਪਣੇ ਬੱਚਿਆਂ ਲਈ ਦੇ ਰਹੇ ਹਾਂ। ਪੋਲਿਊਸ਼ਨ ਕਿੰਨਾ ਵਾਤਾਵਰਣ ਨੂੰ ਇਫੈਕਟ ਕਰਦਾ ਵੇ,
1: ਜੀ,
0: ਸਾਹ ਲੈਣ 'ਚ ਦਿੱਕਤ ਆਉਂਦੀ, ਬਜ਼ੁਰਗਾਂ ਲਈ, ਬੱਚਿਆਂ ਲਈ, ਬਦਲਦੇ
1: ਹੈਲਥ
0: ਮੌਸਮ 'ਚ
1: ਇਸ਼ੂਜ਼ ਬਹੁਤ
0: ਬਹੁਤ
1: ਜ਼ਿਆਦਾ।
0: ਡਿਫਿਕਲਟੀਜ਼ ਹੋ ਰਹੀਆਂ।
1: ਜੀ, ਔਰ ਇਹ ਜਿਹੜੀ ਪੋਲਿਊਸ਼ਨ ਹੈ ਇਹਦੇ ਕਰਕੇ ਸਿਰਫ ਹੈਲਥ ਤੇ ਨਹੀਂ, ਆਸ ਪਾਸ ਜਿਹੜੀ ਸਾਡੀ ਵੈਜੀਟੇਸ਼ਨ ਹੈ ਉਹਦੇ ਤੇ ਵੀ
0: ਉਹਦੇ
1: ਬੜਾ
0: ਤੇ ਵੀ,
1: ਅਸਰ
0: ਹਾਂ,
1: ਹੁੰਦਾ,
0: ਤੁਸੀਂ ਪੇੜ ਪੌਦੇ ਦੇਖੋ ਕਿੱਦਾਂ
1: ਉਹਨਾਂ ਤੇ
0: ਮੁਰਝਾ ਜਾਂਦੇ ਨੇ,
1: ਮੁਰਝਾ
0: ਜਾਂਦੇ ਨੇ,
1: ਹਾਂਜੀ,
0: ਬਿਲਕੁਲ ਬਿਲਕੁਲ,
1: ਤੇ ਉਹਨਾਂ ਤੇ ਵੀ ਬਹੁਤ ਅਸਰ ਪੈਂਦਾ, ਔਰ ਬੱਚਿਆਂ ਤੇ ਬਜ਼ੁਰਗਾਂ ਤੇ, ਛੋਟੇ ਛੋਟੇ ਬੱਚਿਆਂ ਨੂੰ ਅਸਥਮਾ ਦੀ
0: ਅਸਥਮਾ
1: ਪ੍ਰੋਬਲਮ ਆ ਰਹੀ ਹੈ।
0: ਇਸੇ ਕਰਕੇ ਸਾਰਾ
1: ਅਸਥਮਾ ਉਹਨਾਂ ਨੂੰ
0: ਬਿਲਕੁਲ,
1: ਹੁੰਦਾ ਸੀ ਜਿਹੜੇ ਤੰਬਾਕੂ ਦਾ ਯੂਜ਼ ਕਰਦੇ ਸੀ,
0: ਹਾਂਜੀ ਹਾਂਜੀ,
1: ਹੁਣ ਹਰ ਇੱਕ ਚੌਥੇ ਬੰਦੇ ਨੂੰ ਅਸਥਮਾ ਦੀ ਸਮੱਸਿਆ ਆ ਰਹੀ ਹੈ।
0: ਬਿਲਕੁਲ ਬਿਲਕੁਲ, ਕਿਉਂਕਿ ਧੂੰਆਂ ਸੀ ਦੇ ਰਹੇ ਆ ਟ੍ਰੈਫਿਕ 'ਚ
1: ਜੀ,
0: ਉਹਨਾਂ ਨੂੰ। ਹਾਂ ਬਿਲਕੁਲ,
1: ਇਹ ਜਿਹੜੀਆਂ ਸਮੱਸਿਆਵਾਂ ਨੇ ਇਹ ਤਾਂ ਹੀ ਦੂਰ ਹੋਣਗੀਆਂ ਜੇ ਆਪਾਂ ਪ੍ਰੋਪਰ ਰੂਲਸ ਨੂੰ ਫੋਲੋ
0: ਫੋਲੋ
1: ਕਰਾਂਗੇ।
0: ਕਰਾਂਗੇ
1: ਜਿਹੜੇ ਸਾਡੇ ਸ਼ਹਿਰ ਦੀ ਐਡਮਿਨਿਸਟ੍ਰੇਸ਼ਨ ਹੈ ਉਹ ਵੀ ਇਸ ਚੀਜ਼ ਦਾ ਧਿਆਨ ਰੱਖੇਗੀ ਕਿ ਜਿਹੜੀ ਫੈਸਿਲਿਟੀ ਉਹ ਪ੍ਰੋਪਰ
0: ਪ੍ਰੋਵਾਈਡ ਕਰਵਾਈ ਜਾਵੇ।
1: ਤੇ ਜਿਵੇਂ ਤੁਸੀਂ ਵਿੱਚ ਸਾਡੇ ਨਾਲ ਗੱਲ ਕੀਤੀ ਕਿ ਐਕਸੀਡੈਂਟਸ ਹੁੰਦੇ ਨੇ, ਐਕਸੀਡੈਂਟਸ ਚੋਟ ਵੀ ਲੱਗਦੀ ਹੈ, ਐਕਸੀਡੈਂਟਸ ਡੈਥ ਵੀ ਹੁੰਦੀਆਂ ਨੇ,
0: ਬਿਲਕੁਲ,
1: ਤੇ ਅਗਰ ਕਿਸੇ ਦਾ ਐਵੇਂ ਦਾ ਕੁਝ ਰੋਡ ਦੇ ਉੱਤੇ ਐਕਸੀਡੈਂਟ ਹੋ ਜਾਂਦਾ ਹੈ,
0: ਹਾਂਜੀ,
1: ਤੇ ਉਹਦੇ ਵਾਸਤੇ ਕੀ ਉਪਰਾਲਾ ਹੈ, ਸਾਡੇ ਲਾਅ ਜਿਹੜਾ ਉਹ ਕੀ ਪ੍ਰੋਵਾਈਡ ਕਰਦਾ?
0: ਉਹ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ, ਇੱਕ ਤਾਂ FIR ਰਜਿਸਟਰ ਕਰਵਾਓ
1: ਜੀ
0: ਜਿਸ ਵਹੀਕਲ ਨਾਲ ਤੁਹਾਡਾ ਐਕਸੀਡੈਂਟ ਹੋਇਆ,
1: ਜੀ,
0: ਪਹਿਲਾ ਕੰਮ ਇਹ ਕਰੋ। ਉਸ ਤੋਂ ਇਲਾਵਾ ਇੱਕ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਹੈ, ਉਹਦੇ 'ਚ ਤੁਸੀਂ ਕਲੇਮ ਪਟੀਸ਼ਨ ਫਾਈਲ ਕਰ ਸਕਦੇ ਹੋ,
1: ਠੀਕ ਹੈ,
0: ਉਹਦੇ ਜਿੰਨੀ ਵੀ ਤੁਹਾਡੀ ਕੰਪਨਸੇਸ਼ਨ ਬਣਦੀ ਹੈ, ਮੈਡੀਕਲ ਬਿਲਸ ਦੇ ਮੁਤਾਬਕ ਜਾਂ ਤੁਹਾਡੀ ਡਿਸੇਬਿਲਟੀ ਕਿੰਨੀ ਹੋ ਗਈ ਹੈ, ਕੀ ਐਕਸਪੈਂਸਿਸ ਆਏ, ਕਿੰਨਾ ਅਰਨਿੰਗ ਲਾਸ ਹੋਇਆ,
1: ਜੀ,
0: ਉਹ ਸਾਰਾ ਕਰਕੇ ਤੁਹਾਡਾ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਤੁਹਾਡਾ ਕਲੇਮ ਤੁਹਾਨੂੰ ਮਿਲ ਜਾਂਦਾ।
1: ਮਗਰ ਦੂਸਰਾ ਕੁਐਸਚਨ ਇਹਦੇ ਨਾਲ ਹੀ ਜੁੜਿਆ ਹੋਇਆ ਹੈ ਕਿ ਅਗਰ ਜਿਸ ਦਾ ਐਕਸੀਡੈਂਟ ਹੋਇਆ ਉਹ ਮੰਨ ਲਓ ਅਨਕੌਂਸ਼ੀਅਸ ਹੈ, ਉਹ ਬੇਹੋਸ਼ ਹੈ, ਔਰ ਉਹ ਤੇ ਐ ਵੀ ਨਹੀਂ ਦੇਖ ਪਾਇਆ ਕਿ ਕਿਸਨੇ ਉਹਨੂੰ ਮਾਰਿਆ,
0: ਹਾਂਜੀ,
1: ਠੀਕ ਹੈ, ਤੇ ਜਦ ਉਹਦਾ ਐਕਸੀਡੈਂਟ ਹੋ ਗਿਆ ਤੇ ਹੁਣ ਉਹਦੇ ਨਾਲ ਦਾ ਤੇ ਕੋਈ ਹੈ ਹੀ ਨਹੀਂ ਆਸ-ਪਾਸ, ਨਾ ਉਹਦੀ ਫੈਮਿਲੀ ਦਾ, ਤੇ ਨਾ ਹੀ ਕਿਸੇ ਨੇ ਉਸ ਬੰਦੇ ਨੂੰ ਦੇਖਿਆ, ਔਰ ਜਿਹਦੇ ਨਾਲ ਐਕਸੀਡੈਂਟ ਹੋਇਆ ਕੋਈ ਰੁਕੇਗਾ ਤੇ ਹੈ ਨਹੀਂ,
0: ਬਿਲਕੁਲ,
1: ਉਹ ਬੰਦਾ ਚਲਾ ਗਿਆ, ਫਿਰ ਉਹਦੀ ਕੀ ਪੋਜੀਸ਼ਨ ਹੋਏਗੀ?
0: ਉਹਦੇ ਦੇਖੋ, ਗੁੱਡ ਸਮਾਰਟਿਨ ਲਾ ਜਿਹੜਾ MACT 'ਚ ਬਣਾਇਆ ਇਹਨਾਂ ਨੇ, ਮੋਟਰ ਵਹੀਕਲ ਐਕਟ ਦੇ ਵਿੱਚ
1: ਜੀ
0: ਗੁੱਡ ਸਮਾਰਟਿਨ ਲਾ ਬਣਾਇਆ ਕਿ ਜਿਹੜੇ ਰੋਡਸ ਦੇ ਉੱਤੇ ਐਕਸੀਡੈਂਟ ਹੁੰਦੇ ਆ, ਜੇ ਕੋਈ ਨਹੀਂ ਹੈਗਾ ਤੁਸੀਂ ਉਹਦੀ ਹੈਲਪ ਕਰੋ, ਪੁਲਿਸ ਤੁਹਾਡੇ ਖਿਲਾਫ ਐਕਸ਼ਨ ਨਹੀਂ ਲਏਗੀ,
1: ਨਹੀਂ ਲਏਗੀ,
0: ਤੁਸੀਂ ਉਹਦੀ ਹੈਲਪ ਕਰੋ। ਇਸ ਕਰਕੇ ਕਾਫੀ ਅਮੈਂਡਮੈਂਟਸ ਜਿਹੜੀਆਂ ਮੋਟਰ ਵਹੀਕਲ ਐਕਟ ਦੇ ਵਿੱਚ ਕੀਤੀਆਂ ਗਈਆਂ, ਸੋ ਦੈਟ ਕਿ ਜਿਹੜੀਆਂ ਇੰਜਰੀਜ਼ ਨੇ ਉਹ ਘਟਣ, ਜੇ ਇੰਜਰਡ ਦੀ ਕੋਈ ਹੈਲਪ ਨਹੀਂ ਕਰਦਾ ਉਹਦੀ ਹੈਲਪ ਹੋ ਸਕੇ,
1: ਕਿਸੇ ਨੂੰ ਚੋਟ ਲੱਗ ਗਈ ਉਹਨੂੰ ਬਚਾਇਆ ਜਾ ਸਕਦਾ, ਮਗਰ ਜੋ ਆਮ ਆਦਮੀ ਉਹ ਡਰਦਾ ਹੀ ਉਹਨੂੰ
0: ਉਹ
1: ਹੱਥ ਨਹੀਂ
0: ਕੰਪਲੀਕੇਸ਼ਨ ਤੋਂ
1: ਲਗਾਉਣਾ,
0: ਡਰਦਾ, ਹਾਂ
1: ਜੀ, ਕਿ ਅਗਰ ਮੈਂ ਇਹਨੂੰ ਲੈ ਕੇ ਗਿਆ ਮੈਨੂੰ ਹੀ ਫੜ ਲੈਣਗੇ, ਤੇ ਉਹ ਬੰਦਾ ਉੱਥੇ ਹੀ ਬਿਮਾਰ ਜਾਂ ਖੂਨੋ ਖੂਨ ਹੋ ਕੇ ਪਤੜਪਦੇ ਹੋਏ ਜਾਣ
0: ਹਾਂਜੀ
1: ਦੇ
0: ਹਾਂਜੀ
1: ਦਿੰਦਾ,
0: ਜਾਣ ਦਿੰਦਾ
1: ਔਰ ਐਵੇਂ ਦੀਆਂ ਜਾਨਾਂ ਬਹੁਤ ਜ਼ਿਆਦਾ
0: ਬਹੁਤ
1: ਜਾਂਦੀਆਂ ਨੇ,
0: ਇਸ ਲਈ ਅਮੈਂਡਮੈਂਟ ਕੀਤੀ ਗਈ ਹੈ ਮੋਟਰ ਵਹੀਕਲ ਐਕਟ ਦੇ ਵਿੱਚ, ਔਰ ਲੋਕਾਂ ਨੂੰ ਇਸ ਚੀਜ਼ ਬਾਰੇ ਅਵੇਅਰ ਵੀ ਕੀਤਾ ਜਾ ਰਿਹਾ ਬਾਰ ਬਾਰ ਵੱਖ ਵੱਖ ਸੰਸਥਾਵਾਂ ਦੁਆਰਾ, ਫਰੀ ਲੀਗਲ ਏਡ ਵਾਲੇ ਜਿਹੜੇ ਆ ਉਹ ਵੀ ਅਵੇਅਰ ਕਰਦੇ ਆ, ਸੋ ਦੈਟ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿਸੇ ਦੀ ਜਿਹੜੀ ਅਨਮੋਲ ਜਾਨ ਹੈ ਉਹ ਇਦਾਂ ਹੀ ਨਾ ਜਾਏ, ਉਹਨੂੰ ਪ੍ਰੋਪਰ ਮੈਡੀਕਲ ਏਡ ਦਿੱਤੀ ਜਾ ਸਕੇ।
1: ਜੀ, ਤੇ ਹੁਣ ਅਗਰ ਅਸੀਂ ਗੱਲ ਕਰੀਏ ਰੋਡਸ ਦੀ, ਜਿਵੇਂ ਕੋਈ ਰੈੱਡ ਲਾਈਟ ਹੋ ਗਈ, ਰੈੱਡ ਲਾਈਟ ਤੇ ਖੜੇ ਆ, ਇੱਕ ਤੇ ਖੜਾ ਹੈ ਰੈੱਡ ਲਾਈਟ ਤੇ, ਦੂਸਰਾ ਆਇਆ ਉਹ ਖੜਾ ਹੋਣਾ ਨਹੀਂ ਚਾਹੁੰਦਾ, ਉਹਨੇ ਨਿਕਲਣ ਦੀ ਕੋਸ਼ਿਸ਼ ਕੀਤੀ, ਉਹ ਉਲਟਾ ਉਹਨੂੰ ਵੀ ਹਿੱਟ ਕਰਕੇ ਚਲਾ ਗਿਆ,
0: ਬਿਲਕੁਲ ਬਿਲਕੁਲ,
1: ਤੇ ਅੱਗੇ ਜਾ ਕੇ ਹੋਰ ਕਿਧਰੇ ਵੀ

0: ਟਰੱਕ ਵਾਲਾ ਚਲਾ ਗਿਆ, ਇਹਨਾਂ ਨੂੰ ਹੁਣ ਕੰਪਨਸੇਸ਼ਨ ਕੌਣ ਦੇਗਾ?
1: ਜਿਨ੍ਹਾਂ ਦੀ ਡੈਥ ਹੋ ਗਈ ਉਹਨਾਂ ਦੇ ਵਾਰਸ ਜਿਹੜੇ ਹੈ,
0: ਹਾਂਜੀ,
1: ਟਰੱਕ ਦਾ ਓਨਰ ਹੈ ਜਿਹੜਾ, ਕਿਉਂਕਿ ਟਰੱਕ ਜੇ ਉੱਥੇ ਖੜਾ ਹੈ ਤੇ ਉਹਦੀ
0: ਨਹੀਂ ਖੜਾ ਨਾ, ਮੰਨ ਲਓ ਚਲਾ ਗਿਆ,
1: ਉਹ ਕਿਤੋਂ ਨਾ ਕਿਤੋਂ ਕੋਸ਼ਿਸ਼ ਕਰਕੇ ਐਫਰਟਸ ਥੋੜੇ ਬਹੁਤ ਕਰਨੇ ਪੈਣਗੇ, ਜਿੱਦਾਂ ਜਗ੍ਹਾ ਜਗ੍ਹਾ ਅੱਜ ਕੱਲ ਲੋਕਾਂ ਨੇ CCTV ਇੰਸਟਾਲ ਕੀਤੇ ਹੋਏ ਆ, ਉਹ ਲੱਭਿਆ ਜਾ ਸਕਦਾ, ਕੋਈ ਬਹੁਤ ਔਖਾ ਕੰਮ ਨਹੀਂ, ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ। ਟਰੱਕ ਦਾ ਨੰਬਰ ਟਰੇਸ ਜਾਵੇ ਤਾਂ RTA ਆਫਿਸ ਤੋਂ ਪਤਾ ਲੱਗ ਜਾਂਦਾ ਉਹਦਾ ਓਨਰ ਕੌਣ ਹੈ, ਜੇ ਉਹਨਾਂ ਦਾ ਪਤਾ ਲੱਗ ਗਿਆ ਓਨਰ ਆਪ ਹੀ ਦੱਸ ਦੇਗਾ ਤਾਂ ਡਰਾਈਵਰ ਕੌਣ
0: ਹੈ,
1: ਸੋ ਦੈਟ ਕਿ ਜਿੱਦਾਂ ਦੀ ਡੈਥ ਹੋਈ ਉਹਨਾਂ ਦੇ ਵਾਰਸ ਕੰਪਨਸੇਸ਼ਨ ਕਲੇਮ ਕਰ ਸਕਦੇ
0: ਇਹ ਤੇ ਹੋਇਆ ਕਿ ਉਹਨਾਂ ਨੇ ਐਫਰਟਸ ਲਗਾ ਕੇ ਨੰਬਰ ਲੱਭ ਲਿਆ।
1: ਹਾਂਜੀ,
0: ਕਈ ਵਾਰੀ ਐਸੀ ਜਗ੍ਹਾ ਹੁੰਦੀ ਹੈ ਬਾਗ ਦੇ ਦੂਰ ਦੀ ਰੋਡ ਜਿੱਥੇ ਨਹੀਂ ਪਤਾ ਚੱਲਦਾ,
1: ਹਾਂਜੀ,
0: ਉੱਥੇ ਕੀ ਹੋਏਗਾ ਫਿਰ?
1: ਉੱਥੇ ਹਿੱਟ ਐਂਡ ਰਨ 'ਚ ਤੁਸੀਂ ਡਿਪਟੀ ਕਮਿਸ਼ਨਰ ਜਲੰਧਰ ਦੇ ਵੀ ਤੁਸੀਂ ਕੰਪਨਸੇਸ਼ਨ ਲਈ ਐਪਲੀਕੇਸ਼ਨ ਦੇ ਸਕਦੇ ਹੋ, ਬਟ ਉਹ ਕੰਪਨਸੇਸ਼ਨ ਓਨੀ ਨਹੀਂ ਹੁੰਦੀ ਜਿੰਨੀ ਕਿ ਅਦਰਵਾਈਜ਼ ਤੁਹਾਨੂੰ MSCT 'ਚ ਮਿਲਦੀ।
0: ਤੇ ਹੁਣ ਜਿਹੜੀ ਕੰਪਨਸੇਸ਼ਨ ਹੈ ਉਹ ਕੌਣ ਪੇ ਕਰਦਾ ਹੈ, ਇੰਸ਼ੋਰੈਂਸ ਕੰਪਨੀ ਜਾਂ ਫਿਰ ਉਹ ਜਿਸ ਬੰਦੇ ਨੇ ਐਕਸੀਡੈਂਟ ਕੀਤਾ? ਉਹ
1: ਜੇ ਤਾਂ ਜਿਸ ਬੰਦੇ ਨੇ ਐਕਸੀਡੈਂਟ ਕੀਤਾ ਉਹਦੇ ਕੋਲ ਲਾਇਸੈਂਸ ਔਰ ਇੰਸ਼ੋਰੈਂਸ ਦੋਨੋਂ ਚੀਜ਼ਾਂ ਸੀਗੀਆਂ, ਫਿਰ ਉਹ ਇੰਸ਼ੋਰੈਂਸ ਕੰਪਨੀ ਨੇ ਪੇ ਕਰਨਾ, ਚਾਹੇ ਉਹ ਜਿੰਨੀ ਵੱਡੀ ਤੋਂ ਵੱਡੀ ਅਮਾਊਂਟ ਵੀ ਕਿਉਂ ਨਾ ਹੋਵੇ।
0: ਓਕੇ,
1: ਜੇ ਦੋਨਾਂ 'ਚੋਂ ਇੱਕ ਚੀਜ਼ ਵੀ ਮਿਸਿੰਗ ਹੈ, ਫਿਰ ਜਿਹਨੇ ਐਕਸੀਡੈਂਟ ਕੀਤਾ ਡਰਾਈਵਰ ਆਫ ਦੀ ਵਹੀਕਲ, ਫਿਰ ਉਹੀ ਲਾਇਬਲ ਹੈ, ਡਰਾਈਵਰ ਐਂਡ ਓਨਰ ਬੋਥ ਆਰ ਜੁਆਇੰਟਲੀ ਲਾਇਬਲ।
0: ਤੇ ਇਹ ਤੇ ਆਪਾਂ ਐਕਸੀਡੈਂਟ ਦੀ ਗੱਲ ਕਰ ਰਹੇ ਸੀ, ਇਸ ਤੋਂ ਇਲਾਵਾ ਜਿਵੇਂ ਹੁਣ ਸੜਕ ਤੇ ਚੱਲਦੇ ਹੋਏ ਜਿਹੜੇ ਮਾਈਨਰ ਬੱਚੇ ਨੇ ਉਹਨਾਂ ਦੇ ਪੇਰੈਂਟਸ ਨੂੰ ਤੁਸੀਂ ਕੀ ਦੱਸੋਗੇ ਕਿ ਜਿਵੇਂ ਮਾਈਨਰ ਬੱਚੇ ਜਿਹੜੇ ਨੇ ਉਹ ਚਲਾਈ ਜਾ ਰਹੇ ਨੇ ਵਹੀਕਲਸ, ਤੇ ਉਹਨਾਂ ਦਾ ਕੀ ਹਾਲ ਹੈ?
1: ਦੇਖੋ, ਪੇਰੈਂਟਸ ਨੂੰ ਚਾਹੀਦਾ ਬਿਨਾਂ ਜਿਹੜੇ ਬੱਚੇ ਮਾਈਨਰ ਨੇ ਉਹਨੂੰ ਵਹੀਕਲ ਡਰਾਈਵ ਕਰਨ ਲਈ ਨਾ ਦੇਣ, ਆਪਣੇ ਸ਼ੌਕ ਪੂਰੇ ਕਰਨ ਲਈ, ਬੱਚਿਆਂ ਦੀ ਖੁਸ਼ੀ ਲਈ, ਬੱਚਿਆਂ ਦਾ ਨੁਕਸਾਨ ਨਾ ਕਰਨ। ਸਭ ਤੋਂ ਵੱਡਾ ਇਹੀ ਮੈਂ ਕਹਿਣਾ ਚਾਹਾਂਗਾ ਕਿ ਰੂਲਸ ਨੂੰ ਫੋਲੋ ਕਰਨ, ਜੇ ਅੱਜ ਬੱਚਾ ਅੱਜ ਟ੍ਰੈਫਿਕ ਰੂਲ ਨਹੀਂ ਫੋਲੋ ਕਰ ਲਿਆ, ਕੱਲ੍ਹ ਨੂੰ ਉਹ ਵੱਡਾ ਹੋ ਕੇ ਤੁਹਾਡੀਆਂ ਦੱਸੀਆਂ ਹੋਈਆਂ ਚੰਗੀਆਂ ਗੱਲਾਂ ਨੂੰ ਕਿਵੇਂ ਫੋਲੋ ਕਰੇਗਾ? ਅਸੀਂ ਉਹਨੂੰ ਸ਼ਿਕਸ਼ਾ ਹੀ ਮਾੜੀ ਦੇਤੀ, ਕਿਵੇਂ ਉਹ ਸਿਸਟਮ ਚੱਲੇਗਾ? ਬੱਚੇ ਨੂੰ ਕਾਨੂੰਨ ਦੇ ਮੁਤਾਬਕ ਚੱਲਣ ਦੀ ਤੁਸੀਂ ਐਫਰਟਸ ਕਰੋ। ਬਾਹਰ ਜਾ ਕੇ ਵੀ ਤਾਂ ਆਪਾਂ ਫੋਲੋ ਕਰਦੇ ਹੀ ਪਏ ਹਾਂ ਨਾ,
0: ਬਿਲਕੁਲ,
1: ਬਾਹਰ ਜਾ ਕੇ ਅਸੀਂ ਖੱਪ ਆਈ ਦੀ, ਇੱਥੇ ਆ ਗਏ, ਉੱਥੇ ਯੇ ਹੈ ਵੋ ਹੈ, ਜੇ ਉਹ ਅਸੀਂ ਲੋਕ ਹੀ ਹਾਂ, ਜੇ ਅਸੀਂ ਉੱਥੇ ਫੋਲੋ ਕਰ ਸਕਦੇ, ਆਪਣੇ ਦੇਸ਼ 'ਚ ਕਿਉਂ ਨਹੀਂ? ਸਾਰਾ ਕੁਛ ਇੱਥੇ ਵੀ ਸਿਸਟਮ ਉੱਦਾਂ ਦਾ ਬਣ ਸਕਦਾ, ਪਰ ਉਹਦੇ 'ਚ ਪਹਿਲਾਂ ਸਾਨੂੰ ਆਪਣੇ ਅੰਦਰ ਕਲਚਰ ਡਿਵੈਲਪ ਕਰਨਾ ਪਏਗਾ,
0: ਕਾਨੂੰਨ ਨੂੰ
1: ਮੰਨਣ ਦਾ, ਸੋਚ ਨੂੰ ਬਦਲਣਾ ਪਏਗਾ। ਜਦ ਤੱਕ ਅਸੀਂ ਸੋਚ ਨਹੀਂ ਬਦਲ ਸਕਦੇ, ਕਿਸੇ ਵੀ ਸਿਸਟਮ 'ਚ ਸੁਧਾਰ ਨਹੀਂ ਹੋ ਸਕਦਾ। ਸਭ ਤੋਂ ਵੱਡਾ ਸੁਧਾਰ ਪਬਲਿਕ ਨੇ ਹੀ ਕਰਨਾ, ਪਬਲਿਕ ਹੀ ਸਭ ਤੋਂ ਵੱਡਾ ਸੁਧਾਰ ਕਰ ਸਕਦੀ ਹੈ। ਜੇ ਪਬਲਿਕ ਥੋੜ੍ਹੀ ਜਿਹੀ ਸਮਝਦਾਰੀ ਵਰਤੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਰੋਡਸ ਦੇ ਉੱਤੇ ਇੰਨੀਆਂ ਜ਼ਿਆਦਾ ਪ੍ਰੋਬਲਮ ਸਾਨੂੰ ਆਉਣਗੀਆਂ।
0: ਅਤੇ ਜਿਹੜੇ ਟ੍ਰੈਫਿਕ ਰੂਲਸ ਨੇ, ਮੈਂ ਤਾਂ ਇਹ ਕਹਾਂਗੀ ਕਿ ਟ੍ਰੈਫਿਕ ਰੂਲ ਸਰਕਾਰ ਨੇ ਬੇਸ਼ੱਕ ਬਣਾਏ ਨੇ, ਪਰ ਬਣੇ ਸਾਡੇ ਫਾਇਦੇ ਵਾਸਤੇ,
1: ਫਾਇਦੇ ਲਈ ਬਣੇ, ਸਾਡੇ ਫਾਇਦੇ ਲਈ ਬਣੇ, ਹੈ ਨਾ?
0: ਅਤੇ ਕਿਸ ਤਰ੍ਹਾਂ ਦਾ ਫਾਇਦਾ ਸਾਨੂੰ ਇਹ ਟ੍ਰੈਫਿਕ ਰੂਲਸ ਤੋਂ ਹੋ ਸਕਦਾ ਹੈ, ਇਹ ਸਾਡੇ ਸਰੋਤੇ ਬਿਹਤਰ ਜਾਣਦੇ ਨੇ ਵੈਸੇ।
1: ਹਾਂਜੀ, ਬਿਲਕੁਲ ਬਿਲਕੁਲ।
0: ਅਤੇ ਉਹਨਾਂ ਨੂੰ ਪਤਾ ਹੈ ਕਿ ਅਗਰ ਅਸੀਂ ਫੋਲੋ ਕਰਾਂਗੇ ਅਸੀਂ ਸੇਫ ਰਹਾਂਗੇ, ਸਾਡੀ ਸੇਫਟੀ ਲਈ,
1: ਸਾਡੀ ਸੇਫਟੀ ਲਈ ਬਣੇ
0: ਜੀ। ਅਤੇ ਤੁਸੀਂ ਕੀ ਮੈਸੇਜ ਦਿਓਗੇ ਸਾਡੇ ਸਰੋਤੇ?
1: ਬਸ ਮੈਂ ਇਹੀ ਮੈਸੇਜ ਦੇਵਾਂਗਾ ਕਿ ਹਰ ਬੰਦਾ ਇਹ ਪ੍ਰਣ ਕਰ ਲਵੇ ਕਿ ਅੱਜ ਤੋਂ ਹੀ, ਪਹਿਲੇ ਦਿਨ ਤੋਂ ਹੀ, ਮੈਂ ਰੋਡ ਦੇ ਉੱਤੇ ਜਾਣਾ, ਮੈਂ ਹੈਲਮਟ ਤੋਂ ਬਿਨਾਂ ਨਹੀਂ ਜਾਵਾਂਗਾ, ਮੈਂ ਬਿਨਾਂ ਸੀਟ ਬੈਲਟ ਤੋਂ ਗੱਡੀ ਡਰਾਈਵ ਨਹੀਂ ਕਰਾਂਗਾ, ਮੈਂ ਰੈੱਡ ਸਿਗਨਲ 'ਤੇ ਰੁਕਾਂਗਾ, ਆਪਣੇ ਆਪ ਸਿਸਟਮ 'ਚ ਸੁਧਾਰ ਹੋਣਾ ਸ਼ੁਰੂ ਹੋ ਜਾਏਗਾ।
0: ਉਹ ਇੰਨਾ ਜ਼ਿਆਦਾ ਟ੍ਰੈਫਿਕ ਵੀ ਨਹੀਂ,
1: ਹਰ ਇੰਡੀਵਿਜੁਅਲ ਆਪਣੇ ਆਪ ਨੂੰ ਸੁਧਾਰ ਲਵੇ, ਸਾਰਾ ਸਮਾਜ ਸੁਧਰ ਜਾਣਾ।
0: ਬਿਲਕੁਲ ਜੀ, ਬਿਲਕੁਲ। ਜੇ ਅਸੀਂ ਚੰਡੀਗੜ੍ਹ ਫੋਲੋ ਕਰਿਆ ਜਾ ਕੇ, ਤੇ ਇੱਥੇ ਵੀ ਫੋਲੋ ਕਰਾਂਗੇ,
1: 150 ਕਿਲੋਮੀਟਰ ਤੇ ਸਾਡਾ ਐਟੀਟਿਊਡ ਹੋ ਰਿਹਾ ਤੇ ਇੱਥੇ ਹੋ ਰਿਹਾ, ਇਸ ਕਰਕੇ ਸਾਨੂੰ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ,
0: ਐਟੀਟਿਊਡ ਚੇਂਜ ਕਰਨ ਦੀ,
1: ਸਾਰਾ ਕੁਝ ਠੀਕ ਹੋ ਸਕਦਾ ਉਹਦੇ ਨਾਲ
0: ਜੀ। ਤੇ ਐਡਵੋਕੇਟ ਸੰਜੀਵ ਸ਼ਰਮਾ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ, ਸਾਡੇ ਸਰੋਤਿਆਂ ਨੂੰ ਇੰਨੀ ਅੱਛੀ ਜਾਣਕਾਰੀ ਦਿੱਤੀ, ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ, ਥੈਂਕ ਯੂ।
2: ਬਿਲਕੁਲ ਤਰਨ, ਅਸੀਂ ਹੁਣੇ ਸੁਣ ਰਹੇ ਸੀਗੇ ਟ੍ਰੈਫਿਕ ਰੂਲਸ ਸੰਬੰਧੀ ਕਾਨੂੰਨ, ਅਤੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਐਡਵੋਕੇਟ ਸੰਜੀਵ ਸ਼ਰਮਾ ਜੀ, ਅਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸੀਗੇ ਕੋਮਲ ਹੋਰੀ। ਅਤੇ ਜਦੋਂ ਅਸੀਂ ਕਾਨੂੰਨ ਦੀ ਗੱਲ ਕਰਦੇ ਹਾਂ, ਕਾਨੂੰਨ ਵੈਸੇ ਸਾਨੂੰ ਸਾਰਿਆਂ ਨੂੰ ਪਤਾ ਹੁੰਦੇ ਨੇ,
3: ਬਿਲਕੁਲ,
2: ਅਤੇ ਕਿਤੇ ਨਾ ਕਿਤੇ ਅਸੀਂ ਨਾ ਹੋ ਪਰਾ ਕਰਕੇ ਲਾਪਰਵਾਹੀ ਜੀ ਕਰਕੇ ਨਿਕਲ ਜਾਂਦੇ ਹਾਂ ਉੱਥੋਂ ਕਿ ਸਾਨੂੰ ਕਿਹੜਾ ਕੋਈ ਵੇਖਦਾ ਪਿਆ।
3: ਬਿਲਕੁਲ
2: ਬਈ, ਦੇਖਣ ਦੀ ਗੱਲ ਤਾਂ ਇਹ ਹੈ ਕਿ ਜਦੋਂ ਅਸੀਂ ਆਪਣੇ ਆਪ ਨੂੰ ਵੇਖਣਾ ਸ਼ੁਰੂ ਕਰਤਾ ਨਾ, ਤੇ ਫਿਰ ਇਹ ਰੂਲ ਰੈਗੂਲੇਸ਼ਨ ਤਾਂ ਕੁਛ ਵੀ ਨਹੀਂ ਹੈ, ਇਹਦੇ ਪਹਾੜੇ ਅਸੀਂ ਐਵੇਂ ਪੜ ਲੈਂਦੇ ਨੇ।
3: ਬਿਲਕੁਲ, ਲੋੜ ਹੀ ਨਹੀਂ ਪੈਂਦੀ। ਜੇ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਨਾ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸੜਕ ਤੇ ਚੱਲਦਿਆਂ ਕਿਹਨਾਂ ਨਿਯਮਾਂ ਨੂੰ ਅਸੀਂ ਧਾਰਨ ਕਰ ਹੀ ਲੈਣਾ, ਮਤਲਬ ਆਪਣੀ ਜ਼ਿੰਦਗੀ ਦੀ ਰੂਟੀਨ ਦੇ ਵਿੱਚ ਸ਼ਾਮਿਲ ਹੀ ਕਰ ਲੈਣਾ। ਹੁੰਦਾ ਨਾ ਲਾਈਟਾਂ ਖਰਾਬ ਹੈ ਜਾਂ ਜ਼ਿਆਦਾ ਕਾਹਲੀ ਹੈ, ਘਰੋਂ ਲੇਟ ਚੱਲੇ ਹਾਂ, ਆਸੇ ਪਾਸੇ ਨਹੀਂ ਦੇਖਦੇ, ਤਾਂ ਬਹੁਤ ਵੱਡੀਆਂ ਘਟਨਾਵਾਂ ਦੇ ਸ਼ਿਕਾਰ ਹੁੰਦੀਆਂ ਜਿਨ੍ਹਾਂ ਤੋਂ ਸਾਨੂੰ ਬਚਣਾ ਚਾਹੀਦਾ।
2: ਬਿਲਕੁਲ ਜੀ, ਅਤੇ ਜਦੋਂ ਅਸੀਂ ਨਿਯਮ ਦੀ ਗੱਲ ਕਰਦੇ ਹਾਂ ਨਾ, ਅਤੇ ਪ੍ਰੋਗਰਾਮ ਦਾ ਵੀ ਇੱਕ ਨਿਯਮ ਹੈ, ਵਾਰ ਵਾਰ ਮੈਂ ਲੈ ਕੇ ਹਾਜ਼ਰ ਹੁੰਦੀ ਹਾਂ, ਨਿਯਮ ਇਹ ਹੈ ਕਿ ਜੇ ਜਾਣਕਾਰੀ ਜਾਗਰੂਕਤਾ ਦਿੱਤੀ ਹੈ ਅਤੇ ਮਨੋਰੰਜਨ ਵੀ ਖੜਾ ਵੀ।
3: ਬਿਲਕੁਲ, ਅਤੇ ਅਸੀਂ ਗੀਤ ਵੀ ਅੱਜ ਸੜਕ 'ਤੇ ਲੈ ਲਿਆ
2: ਜੀ,
3: ਸੁਣਾ ਦਈਏ ਫਿਰ?
2: ਬਿਲਕੁਲ, ਆਓ ਸੁਣਦੇ ਹਾਂ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
2: हेलो
3: नमस्कार, भारतीय दूर संचार नियामक प्राधिकरण आपको याद दिलाता है कि आपके मोबाइल नंबर पर असामान्य उपयोग का पता चला है और सेवा आज निलंबित कर दी जाएगी। अधिक जानकारी के लिए कृपया 9 दबाएं।
4: सावधान, अजेही कोई भी फोन कॉल फ्रॉड हो सकती है। कोई भी बटन दबण तो पहला 1 मिनट ले रुको ते सोचो, पुष्टि जरूर कर लो। सावधान रहो, सुरक्षित रहो।
5: ਬਿਲਕੁਲ ਜੀ, ਸਾਵਧਾਨ ਰਹੋ ਅਤੇ ਸੁਰੱਖਿਅਤ ਰਹੋ,
6: ਬਿਲਕੁਲ ਜ਼ਰੂਰੀ ਵੀ ਹੈ ਅੱਜ ਦੇ ਸਮੇਂ ਦੇ ਵਿੱਚ। ਫਟਾਫਟ ਜਦੋਂ ਮੈਸੇਜ ਆ ਜਾਂਦਾ ਨਾ ਕਿ ਤੁਹਾਡੇ ਲਈ ਕੁਛ ਆਇਆ ਹੈ, ਤਾਂ ਫਟਾਫਟ ਪਾਸਵਰਡ ਭਰੋ ਅਤੇ ਆਪਾਂ ਭਰਨ ਲੱਗ ਜਾਂਦੇ ਹਾਂ। ਇਹ ਕੰਮ ਨਹੀਂ ਕਰਨੇ,
5: ਬਿਲਕੁਲ ਨਹੀਂ ਕਰਨੇ। ਅਤੇ ਜਿਹੜੀ ਦਸਤਾਵੇਜ਼ ਜਿਹੜੇ ਹੁੰਦੇ ਨੇ ਸਾਡੇ, ਖਾਸ ਤੌਰ 'ਤੇ ਜਿਵੇਂ ਕਿ ਆਧਾਰ ਕਾਰਡ, ਪੈਨ ਕਾਰਡ,
6: ਕੋਈ ਨੰਬਰ ਸ਼ੇਅਰ ਨਹੀਂ ਕਰਨਾ,
5: ਕੋਈ ਨੰਬਰ ਕਿਸੇ ਨਾਲ ਸਾਂਝ ਨਹੀਂ ਪਾਣੀ। ਜਿਹੜੀ ਅਗਰ ਜ਼ਰੂਰਤ ਪੈਂਦੀ ਵੀ ਹੈ ਜਾਂ ਬੈਂਕ ਤੋਂ ਜਾਂ ਕਿਤੋਂ ਡਾਕ ਘਰ ਤੋਂ ਟੈਲੀਫੋਨ ਆਉਂਦਾ ਹੈ ਤੁਹਾਨੂੰ, ਅਤੇ ਖੁਦ ਜਾ ਕੇ ਵਿਜ਼ਿਟ ਕਰੋ ਅਤੇ ਜਿਹੜੀ ਬੰਦੀ ਜਾਣਕਾਰੀ ਹੈ ਉਨੀ ਕੁ ਹੀ ਦਿਓ ਜਿੰਨੀ ਕੁ ਜ਼ਰੂਰੀ ਹੈ।
6: ਬਿਲਕੁਲ, ਜਦੋਂ ਇੱਕ ਮੈਸੇਜ ਲਾਲਚ ਵਾਲਾ ਆ ਜਾਂਦਾ ਨਾ, ਤੁਹਾਡੇ ਵਾਸਤੇ ਕੁਛ ਨਿਕਲਿਆ ਜੀ, ਇੱਥੇ ਆਪਣੇ ਡਾਕੂਮੈਂਟਸ ਨੰਬਰ ਭਰੋ, ਅਤੇ ਅਸੀਂ ਬਿਨਾਂ ਸੋਚੇ ਭਰ ਦਿੰਦੇ ਹਾਂ ਅਤੇ ਬਹੁਤ ਵੱਡਾ ਖਮਿਆਜ਼ਾ ਭੁਗਤਦੇ ਹਾਂ
5: ਵੀ ਉਹਦੇ ਨਾਲ ਨਾਲ ਔਨਲਾਈਨ ਸ਼ੋਪਿੰਗ ਤਰਨ ਤੂੰ ਤਾਂ ਨਹੀਂ ਕਰਦੀ?
6: ਬਿਲਕੁਲ ਕਰਦੀ ਹਾਂ, ਪਰ ਬਹੁਤ ਸੋਚ ਸਮਝ ਕੇ।
5: ਵੈਰੀ ਗੁੱਡ, ਇਹ ਤਾਂ ਬਹੁਤ ਚੰਗੀ ਗੱਲ ਹੈ ਅਤੇ ਚੰਗੀ ਆਦਤ ਵੀ ਹੈ ਵੀ ਔਨਲਾਈਨ ਸ਼ੋਪਿੰਗ ਤਾਂ ਕਰਨੀ ਹੈ ਕਿਉਂਕਿ ਟਾਈਮ ਵੀ ਬਚਦਾ ਉਹਦੇ ਨਾਲ, ਪਰ ਉਹਦੇ ਨਾਲ ਨਾਲ ਬਹੁਤ ਜਾਗਰੂਕ ਹੋ ਕੇ ਅਤੇ ਸਾਵਧਾਨ ਹੋ ਕੇ ਆਪਾਂ ਨੂੰ ਇਹ ਚੀਜ਼ਾਂ ਨਾਲ ਓਪਰੇਟ ਜਾਂ ਓਪਰੇਸ਼ਨ ਦੇ ਵਿੱਚ ਲੈ ਕੇ ਆਉਣੀਆਂ ਚਾਹੀਦੀਆਂ ਨੇ, ਤਾਂ ਜੋ ਸਾਡੇ ਨਾਲ ਕੋਈ ਇੱਦਾਂ ਦੀ ਘਟਨਾ ਨਾ ਘਟ ਜਾਵੇ ਜਿਹਦਾ ਪਛਤਾਵਾ ਹੋਵੇ।
6: ਬਿਲਕੁਲ, ਹਮੇਸ਼ਾ ਹਰ ਚੀਜ਼ ਦੀ ਵਰਤੋਂ ਕਰੋ, ਪਰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।
5: ਬਈ, ਇਹ ਤਾਂ ਸੀਗਾ ਸਾਡਾ ਵਸਤੇ ਵਿਹੜੇ ਪ੍ਰੋਗਰਾਮ, ਅਤੇ ਸਾਡਾ ਜਿਹੜਾ ਪਤਾ ਹੈ ਉਹ ਤਾਂ ਸਭ ਨੂੰ ਪਤਾ ਹੀ ਹੈ, ਖਾਤਾਂ ਦਾ ਇੰਤਜ਼ਾਰ ਰਹੇਗਾ। ਅਤੇ ਹੁਣ ਤਰਨ ਵੇਲਾ ਹੋ ਗਿਆ ਸਭ ਤੋਂ ਇਜਾਜ਼ਤ ਲੈਂਦਾ, ਮੈਨੂੰ ਅਰਚਨਾ ਨੂੰ
6: ਅਤੇ ਮੈਨੂੰ ਤਰਨ ਨੂੰ ਦਿਓ ਇਜਾਜ਼ਤ। ਨਮਸਕਾਰ।

ਸ਼ਾਮ 4:30 ਵਜੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ ਸ਼ਾਮ 5:30 ਵਜੇ ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30 ਵਜੇ। ਅੱਜ ਇਸ ਵਿੱਚ ਕੰਮ ਦੀਆਂ ਗੱਲਾਂ, ਅੱਜ ਦੇ ਭਾਅ, ਮੇਰੀ ਖੇਤੀ, ਕਿਸਾਨ ਉਦਮੀਪਨ ਤੇ ਸੰਚਾਰ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਹਰਪ੍ਰੀਤ ਸਿੰਘ। ਇਸ ਤੋਂ ਇਲਾਵਾ ਕੱਲ ਦੇ ਪ੍ਰੋਗਰਾਮ, ਮੌਸਮ ਦਾ ਹਾਲ ਤੇ ਗੀਤ ਸੰਗੀਤ ਵੀ ਸੁਣਾਇਆ ਜਾਏਗਾ। ਸੱਤ ਵੱਜ ਕੇ 40 ਮਿੰਟ ਤੇ ਤੁਸੀਂ ਸੁਣੋਗੇ ਸਮਾਚਾਰ ਸਮੀਖਿਆ, 7:45 ਤੇ ਪੰਜਾਬੀ ਵਾਰਤਾ ਸੁਣੋਗੇ ਮਾਂ ਬੋਲੀ ਦਾ ਮਹੱਤਵ। ਇਸ ਬਾਰੇ ਗੱਲਬਾਤ ਕਰਨਗੇ ਡਾਕਟਰ ਸੁਦਰਸ਼ਨ ਗੱਸੋ। ਇਸ ਤੋਂ ਬਾਅਦ ਚੰਦ ਗਜ਼ਲਾਂ ਸਮਾਤ ਫਰਮਾਓਗੇ। ਰਾਤ 8 ਵਜੇ ਤੁਸੀਂ ਪ੍ਰੋਗਰਾਮ ਸੁਣੋਗੇ ਜ਼ਿੰਦਗੀ ਹਸੀਨ ਹੈ, ਤੇ ਰਾਤ 8:15 ਵਜੇ ਤੋਂ ਲੈ ਕੇ 8:30 ਵਜੇ ਤੱਕ ਭਗਵਾਨ ਜਗਨਨਾਥ ਰੱਥ ਯਾਤਰਾ ਤੇ ਆਧਾਰਿਤ ਤੁਸੀਂ ਭਜਨ ਸੁਣ ਸਕਦੇ ਹੋ। ਸਾਡੇ ਦਿੱਲੀ ਕੇਂਦਰ ਤੋਂ ਤੁਸੀਂ ਸੁਣੋਗੇ ਰਾਤ 8:45 ਤੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਵਜੇ ਸਪੋਟਲਾਈਟ, 9:30 ਵਜੇ ਚਰਚਾ ਕਾ ਵਿਸ਼ੇ ਹੈ। ਦਸ ਵਜੇ ਦੀਆਂ ਮੁੱਖ ਖ਼ਬਰਾਂ ਤੋਂ ਬਾਅਦ 10:02 ਤੇ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਤੁਸੀਂ ਸੁਣੋਗੇ ਤੁਹਾਡੇ ਸਾਰਿਆਂ ਦੀ ਪਸੰਦੀਦਾ ਪ੍ਰੋਗਰਾਮ ਤੁਹਾਡੀ ਫਰਮਾਇਸ਼। ਇਸ ਤੋਂ ਇਲਾਵਾ ਖ਼ਬਰਾਂ ਆਪੋ ਆਪਣੇ ਸਮੇਂ ਮੁਤਾਬਕ ਪ੍ਰਸਾਰਿਤ ਕੀਤੀਆਂ ਜਾਣਗੀਆਂ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜ਼ਰੀਏ ਦਿਨੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਤੇ ਰਾਤ 11:10 ਦਾ ਸਮਾਂ ਰਹੇਗਾ ਪ੍ਰੋਗਰਾਮ ਸੌਗਾਤ ਦਾ। ਇਹ ਸਨ ਪਰਿਚੇ ਤਹਿਤ।

ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 1:10 ਹੋਣ ਜਾ ਰਹੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ।

0: ਅੱਜ ਤੇ ਕੱਲ 16 ਜੁਲਾਈ ਨੂੰ ਕਈ ਥਾਵਾਂ ਤੇ ਗਰਮੀ ਤੇ ਹੁਮਸ ਭਰੇ ਮਾਹੌਲ ਦਾ ਸਾਹਮਣਾ ਕਰਨਾ ਪੈ ਸਕਦਾ। ਮੌਸਮ ਵਿਭਾਗ ਨੇ 17 ਤੇ 18 ਜੁਲਾਈ ਨੂੰ ਦੂਰ ਦੁਰਾਡੇ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ, ਜਿਸ ਤੋਂ ਬਾਅਦ 19 ਤੇ 20 ਜੁਲਾਈ ਨੂੰ ਗੁਆਂਢੀ ਸੂਬੇ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਦੋਵਾਂ 'ਚ ਕਈ ਥਾਵਾਂ ਤੇ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ 'ਚ ਪੰਜਾਬ 'ਚ ਵੱਧ ਤੋਂ ਵੱਧ ਤਾਪਮਾਨ ਬਠਿੰਡਾ ਵਿਖੇ 39.4°C, ਹਰਿਆਣਾ ਦੇ ਭਿਵਾਨੀ ਵਿਖੇ 40.5°C ਅਤੇ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 36.6°C ਦਰਜ ਕੀਤਾ ਗਿਆ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ, ਮੇਰੇ ਵੱਲੋਂ ਯਾਨੀ ਦੀਪਾਲੀ ਵਧਵਾ ਵੱਲੋਂ ਜੈ ਹਿੰਦ ਲੈ ਕੇ ਹਾਜ਼ਰ ਹਾਂ ਤੁਹਾਡੇ ਮਨੋਰੰਜਨ ਲਈ ਕੁਝ ਹਿੰਦੀ ਫਿਲਮੀ ਨਗਮੇ। ਪੇਸ਼ ਕਰ ਰਹੀ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਫੂਲ ਔਰ ਕਾਂਟੇ ਫਿਲਮ 'ਚੋਂ ਲਿਆ। ਆਵਾਜ਼ਾਂ ਦਿੱਤੀਆਂ ਨੇ ਅਲਕਾ ਯਾਗਨਿਕ ਅਤੇ ਕੁਮਾਰ ਸਾਨੂ ਨੇ, ਗੀਤਕਾਰ ਨੇ ਸਮੀਰ ਅਤੇ ਸੰਗੀਤਕਾਰ ਨੇ ਨਦੀਮ ਸ਼੍ਰਵਨ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ, ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
4: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਪ੍ਰੋਗਰਾਮ ਫੌਜੀ ਵੀਰਾਂ ਲਈ। ਫੌਜੀ ਵੀਰੋ, ਪ੍ਰੋਗਰਾਮ ਦਾ ਅਗਲਾ ਨਗਮਾ ਲਮਹੇ ਫਿਲਮ 'ਚੋਂ ਲਿਆ ਗਿਆ। ਆਵਾਜ਼ ਲਤਾ ਮੰਗੇਸ਼ਕਰ ਦੀ, ਗੀਤਕਾਰ ਆਨੰਦ ਬਖਸ਼ੀ ਤੇ ਸੰਗੀਤਕਾਰ ਨੇ ਸ਼ਿਵ ਹਰੀ।

ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ। ਫੌਜੀ ਵੀਰੋ, ਪ੍ਰੋਗਰਾਮ ਦਾ ਅਗਲਾ ਗੀਤ ਪਦਮਾਵਤ ਫਿਲਮ ਦਾ, ਆਵਾਜ਼ ਨੀਤੀ ਮੋਹਨ ਦੀ, ਗੀਤਕਾਰ ਨੇ ਸਿਧਾਰਥ ਗਰਿਮਾ ਤੇ ਸੰਗੀਤਕਾਰ ਨੇ ਸੰਜੇ ਲੀਲਾ ਭੰਸਾਲੀ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਫੌਜੀ ਫੀਰਾਂ ਲਈ। ਪ੍ਰੋਗਰਾਮ ਲੈ ਕੇ ਠੀਕ 2 ਵਜੇ ਫੇਰ ਹਾਜ਼ਰ ਹੋਵਾਂਗੇ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣੋਗੇ ਪੰਜਾਬੀ ਖਬਰਾਂ ਤੇ 1:50 ਤੇ ਉਰਦੂ ਚ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ

ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਇਹ ਸਮਝੌਤਾ ਭਾਰਤ ਬਰਤਾਨੀਆ ਦੀ ਭਾਈਵਾਲੀ ਵਿਚ ਇਕ ਮਹੱਤਵਪੂਰਨ ਪਲ ਹੈ। ਕੇਂਦਰੀ ਮੰਤਰੀਆਂ ਅਤੇ ਉਦਯੋਗ ਜਗਤ ਨੇ ਵੀ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਦੀ ਸ਼ਲਾਘਾ ਕੀਤੀ। ਭਾਰਤ ਤੋਂ ਬਰਤਾਨੀਆ ਨੂੰ ਵੱਖ ਵੱਖ ਉਤਪਾਦ ਰਵਾਨਾ ਕਰਨ ਦੀ ਲੜੀ ਵਿਚ ਅੱਜ ਪੰਜਾਬ ਤੇ ਅੰਮ੍ਰਿਤਸਰ ਤੇ ਲੁਧਿਆਣਾ ਤੋਂ ਵੀ ਉਤਪਾਦਾਂ ਦੀ ਖੇਪ ਰਵਾਨਾ ਕੀਤੀ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕੇਂਦਰ ਸਰਕਾਰ ਨੇ ਨਵੀਂ ਊਰਜਾ ਨਾਲ ਆਯੁਰਵੇਦ ਤੇ ਯੋਗ ਨੂੰ ਆਲਮੀ ਪੱਧਰ ਤੇ ਸਥਾਪਿਤ ਕੀਤਾ। ਭਾਰਤ ਦੀ ਪ੍ਰਧਾਨਗੀ ਹੇਠ 12ਵੇਂ ਬ੍ਰਿਕਸ ਤੇ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਹੈਦਰਾਬਾਦ 'ਚ ਸ਼ੁਰੂ ਹੋਈ ਅਤੇ ਭਾਰਤ ਨੇ ਕੱਲ੍ਹ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਅੱਜ ਤੋਂ ਲਾਗੂ ਹੋਇਆ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ CETA ਅਤੇ ਸਮਾਜਿਕ ਸੁਰੱਖਿਆ ਸਮਝੌਤਾ ਭਾਰਤ ਬਰਤਾਨੀਆ ਦੀ ਭਾਈਵਾਲੀ ਵਿਚ ਇਕ ਮਹੱਤਵਪੂਰਨ ਪਲ ਹੈ। ਸ੍ਰੀ ਮੋਦੀ ਨੇ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਇਕ ਸੋਸ਼ਲ ਮੀਡੀਆ ਪੋਸਟ ਰਾਂਝੀ ਕਰਦਿਆਂ ਇਹ ਗੱਲ ਆਖੀ। ਪ੍ਰਧਾਨ ਮੰਤਰੀ ਨੇ ਕਿਹਾ ਕਿ CETA ਭਾਰਤ ਦੇ ਕਿਸਾਨਾਂ, ਉਦਮੀਆਂ ਅਤੇ MSMEs ਨੂੰ ਨਵੀਂ ਗਤੀ ਦੇਵੇਗਾ ਤੇ ਨਾਲ ਹੀ ਕਈ ਜੀਵੰਤ ਖੇਤਰਾਂ ਨੂੰ ਵੀ ਬਰਤਾਨੀਆ ਦੇ ਬਾਜ਼ਾਰ ਤੱਕ ਮਜ਼ਬੂਤ ਪਹੁੰਚ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਤਕਨਾਲੋਜੀ ਪੇਸ਼ੇਵਰ ਸੇਵਾਵਾਂ ਤੇ ਨਵੀਨਤਾ ਵਿਚ ਸਹਿਯੋਗ ਨੂੰ ਵੀ ਡੂੰਘਾ ਕਰੇਗਾ। ਇਸ ਮੌਕੇ ਕੇਂਦਰੀ ਵਣਜ ਤੇ ਉਦਯੋਗ ਮੰਤਰਾਲਾ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸ਼ਾਮਲ ਕਰਦਿਆਂ ਇਕ ਦੇਸ਼ ਵਿਆਪੀ ਪ੍ਰੋਗਰਾਮ ਕਰ ਰਿਹੈ। ਅੱਜ ਦੁਪਹਿਰ ਬਾਅਦ ਕੋਲਕਾਤਾ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਵਿਚ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਦੀ ਸ਼ੁਰੂਆਤ ਮੌਕੇ ਬਰਾਮਦ ਖੇਪ ਬਰਤਾਨੀਆ ਭੇਜੀ ਜਾ ਰਹੀ ਹੈ। ਭਾਰਤ ਤੋਂ ਬਰਤਾਨੀਆ ਨੂੰ ਵੱਖ ਵੱਖ ਉਤਪਾਦ ਰਵਾਨਾ ਕਰਨ ਦੀ ਲੜੀ ਵਿਚ ਅੱਜ ਪੰਜਾਬ ਤੇ ਅੰਮ੍ਰਿਤਸਰ ਤੇ ਲੁਧਿਆਣਾ ਤੋਂ ਵੀ ਤਿਆਰ ਕੀਤੇ ਗਏ ਕੱਪੜੇ ਤੇ ਉੱਨ ਅਤੇ ਧਾਗੇ ਰਵਾਨਾ ਕੀਤੇ ਗਏ। ਲੁਧਿਆਣਾ ਵਿਚ ਇਹ ਸਮਾਰੋਹ ਸਾਹਨੇਵਾਲ ਵਿਖੇ ਕਸਟਮ ਕਮਿਸ਼ਨਰੇਟ DGFTRA ਲੁਧਿਆਣਾ ਅਤੇ FIEO ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕੀਤਾ ਗਿਆ। ਉਧਰ ਅੰਮ੍ਰਿਤਸਰ ਵਿਚ ਤਿਆਰ ਕੱਪੜਿਆਂ ਦੀ ਖੇਪ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੀ ਸਿੱਧੀ ਉਡਾਨ ਰਾਹੀਂ ਬਰਮਿੰਘਮ ਲਈ ਰਵਾਨਾ ਕੀਤਾ ਗਿਆ। ਇਹ ਸਮਝੌਤਾ ਭਾਰਤ ਦੀ ਬਰਤਾਨੀਆ ਨੂੰ ਹੋਣ ਵਾਲੀ ਲਗਭਗ 99% ਬਰਾਮਦ ਉੱਤੇ ਸਿਫਰ ਡਿਊਟੀ ਮਾਰਕੀਟ ਪਹੁੰਚ ਨੂੰ ਸੁਰੱਖਿਅਤ ਕਰਦਾ ਹੈ। 137 ਸੇਵਾਵਾਂ ਦੇ ਉਪ ਕੇਂਦਰਾਂ 'ਚ ਮੌਕਿਆਂ ਦਾ ਵਿਸਥਾਰ ਕਰਦਾ ਹੈ ਅਤੇ ਕੱਪੜਾ ਉਦਯੋਗ, ਚਮੜਾ, ਇੰਜੀਨੀਅਰਿੰਗ, ਫੂਡ ਪ੍ਰੋਸੈਸਿੰਗ, ਫਾਰਮਾਸੂਟੀਕਲ ਅਤੇ MSME ਸਮੇਤ ਮੁੱਖ ਖੇਤਰਾਂ ਨੂੰ ਵੀ ਮਜ਼ਬੂਤੀ ਦਿੰਦਾ ਹੈ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਦੇ ਦਿਨ ਨੂੰ ਭਾਰਤ ਬਰਤਾਨੀਆ ਸਬੰਧਾਂ ਵਿਚ ਇਕ ਮਹੱਤਵਪੂਰਨ ਉਪਲਬਧੀ ਕਰਾਰ ਦਿੱਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਬਰਤਾਨੀਆ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ ਤੇ ਸਮਾਜਿਕ ਸੁਰੱਖਿਆ ਸਮਝੌਤਾ ਲਾਗੂ ਹੋ ਗਏ ਨੇ। ਇਹ ਭਾਰਤ ਦੀ ਕਰੀਬ 99% ਬਰਾਮਦ ਉੱਤੇ ਸਿਫਰ ਟੈਰਿਫ ਦੇ ਨਾਲ ਬਾਜ਼ਾਰ ਪਹੁੰਚ ਪ੍ਰਦਾਨ ਕਰੇਗਾ ਤੇ ਦੁਵੱਲੇ ਵਪਾਰ ਮੁੱਲ ਦਾ ਕਰੀਬ 100% ਹਿੱਸਾ ਇਸ ਦੇ ਅਧੀਨ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਭਾਰਤ ਦੇ ਕੱਪੜਾ, ਚਮੜਾ, ਰਤਨ ਤੇ ਗਹਿਣੇ, ਇੰਜੀਨੀਅਰਿੰਗ ਉਤਪਾਦ, ਸਮੁੰਦਰੀ ਉਤਪਾਦ, ਰਸਾਇਣ, ਪ੍ਰੋਸੈਸਡ ਫੂਡ ਉਤਪਾਦ, ਸੂਖਮ, ਛੋਟੇ ਤੇ ਦਰਮਿਆਨੇ ਉੱਦਮਾਂ, ਕਿਸਾਨਾਂ ਅਤੇ ਨਿਰਮਾਤਾਵਾਂ ਲਈ ਬੇਮਿਸਾਲ ਮੌਕੇ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਦੇਸ਼ ਦੇ IT ਪੇਸ਼ੇਵਰ, ਮਾਲੀ ਸਿੱਖਿਆ ਤੇ ਵਪਾਰਕ ਸੇਵਾ ਖੇਤਰਾਂ ਲਈ ਨਵੇਂ ਰਾਹ ਖੋਲ੍ਹਦਾ ਹੈ ਤੇ ਨਾਲ ਹੀ ਭਾਰਤੀ ਪ੍ਰਤਿਭਾ ਦੀ ਗਤੀਸ਼ੀਲਤਾ ਨੂੰ ਵੀ ਵਧਾਉਂਦਾ ਏ। ਸ੍ਰੀ ਗੋਇਲ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਸਮਝੌਤਾ ਬਰਤਾਨੀਆ 'ਚ ਸਥਾਈ ਤੌਰ ਤੇ ਕੰਮ ਕਰ ਰਹੇ ਭਾਰਤੀ ਪੇਸ਼ੇਵਰਾਂ ਨੂੰ 5 ਸਾਲਾਂ ਲਈ ਦੋਹਰੇ ਸਮਾਜਿਕ ਸੁਰੱਖਿਆ ਯੋਗਦਾਨ ਤੋਂ ਛੋਟ ਦੇ ਕੇ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਦਾ ਹੈ, ਜਿਸ ਨਾਲ ਭਾਰਤ ਦੇ ਕਾਰਜਬਲ ਦੀ ਆਲਮੀ ਮੁਕਾਬਲੇਬਾਜ਼ੀ ਵੱਧਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਬਰਤਾਨੀਆ ਇੱਕ ਮਜ਼ਬੂਤ, ਨਵੀਨਤਾ ਆਧਾਰਿਤ ਭਾਈਵਾਲੀ ਬਣਾਉਣ ਲਈ ਵਚਨਬੱਧ ਨੇ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵਿਕਾਸ, ਨਿਵੇਸ਼ ਤੇ ਸਾਂਝੀ ਖੁਸ਼ਹਾਲੀ ਨੂੰ ਉਤਸ਼ਾਹਿਤ ਕਰੇਗੀ। ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋਣ ਦੇ ਨਾਲ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹੈ ਕਿ ਇਹ ਸਮਝੌਤਾ ਵਪਾਰ, ਨਿਵੇਸ਼ ਤੇ ਨਵੀਨਤਾ ਲਈ ਨਵੇਂ ਰਾਹ ਖੋਲ੍ਹੇਗਾ। ਇੱਕ ਅੰਗਰੇਜ਼ੀ ਰੋਜ਼ਾਨਾ ਲੇਖ 'ਚ ਲਿਖੇ ਲੇਖ ਵਿੱਚ ਸ੍ਰੀ ਗੋਇਲ ਨੇ ਕਿਹਾ ਕਿ ਮੁਕਤ ਵਪਾਰ ਸਮਝੌਤਾ ਕਾਰੋਬਾਰਾਂ ਲਈ ਵਿਲੱਖਣ ਮੌਕੇ ਪੈਦਾ ਕਰੇਗਾ। ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਕਿਹਾ ਕਿ ਭਾਰਤ ਬਰਤਾਨੀਆ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ ਭਾਰਤ ਦੇ ਆਰਥਿਕ ਵਿਕਾਸ ਤੇ ਆਲਮੀ ਭਾਈਵਾਲੇ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਸਮਝੌਤਾ ਬਰਾਮਦ ਨੂੰ ਵਧਾਏਗਾ, ਸੂਖਮ, ਛੋਟੇ ਤੇ ਦਰਮਿਆਨੇ ਉੱਦਮਾਂ ਲਈ ਨਵੇਂ ਮੌਕੇ ਪੈਦਾ ਕਰੇਗਾ ਤੇ ਭਾਰਤੀ ਸਨਅਤਾਂ ਦਾ ਸਮਰਥਨ ਕਰੇਗਾ ਤੇ ਬਰਤਾਨੀਆ 'ਚ ਕੰਮ ਕਰਨ ਵਾਲੇ ਪੇਸ਼ੇਵਰਾਂ ਨੂੰ ਫਾਇਦਾ ਪਹੁੰਚਾਏਗਾ। ਕੇਂਦਰੀ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਇਹ ਸਮਝੌਤਾ ਇੱਕ ਇਤਿਹਾਸਕ ਕਦਮ ਹੈ ਜੋ ਦੇਸ਼ ਦੇ ਆਰਥਿਕ ਹਿੱਤ ਅਤੇ ਕਿਸਾਨਾਂ ਦੇ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰਦਾ ਹੈ। ਉਧਰ ਉਦਯੋਗ ਜਗਤ ਨੇ ਵੀ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਨੂੰ ਇੱਕ ਇਤਿਹਾਸਕ ਮੀਲ ਪੱਥਰ ਕਰਾਰ ਦਿੱਤਾ ਹੈ। ਫਿੱਕੀ ਦੇ ਸਕੱਤਰ ਜਨਰਲ ਅਨੰਤ ਸਵਰੂਪ ਨੇ ਕਿਹਾ ਕਿ ਇਹ ਸਮਝੌਤਾ ਆਲਮੀ ਮੁੱਲ ਲੜੀ 'ਚ ਭਾਰਤ ਦੀ ਹਿੱਸੇਦਾਰੀ ਨੂੰ ਵਧਾਉਣ ਅਤੇ ਨਵੀਨਤਾ ਆਧਾਰਿਤ ਵਿਕਾਸ ਨੂੰ ਉਤਸ਼ਾਹਿਤ ਕਰਨ 'ਚ ਮੁੱਖ ਭੂਮਿਕਾ ਨਿਭਾਏਗਾ। ਸ੍ਰੀ ਸਵਰੂਪ ਨੇ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਲਾਗੂ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ। ਐਸੋਚੈਮ ਦੇ ਪ੍ਰਧਾਨ ਨਿਰਮਲ

0: ਕੁਮਾਰ ਮਿੰਡਾ ਨੇ ਕਿਹਾ ਕਿ ਇਹ ਸਮਝੌਤਾ ਭਾਰਤ ਦੇ ਮੁਕਤ ਵਪਾਰ ਸਮਝੌਤੇ ਦੀ ਯਾਤਰਾ 'ਚ ਇੱਕ ਇਤਿਹਾਸਕ ਉਪਲਬਧੀ ਹੈ ਜੋ ਦੁਨੀਆਂ ਦੇ ਸਭ ਤੋਂ ਪੁਰਾਣੇ ਲੋਕਤੰਤਰ ਨੂੰ ਇੱਕ ਵਿਆਪਕ ਮੁਕਤ ਵਪਾਰ ਸਮਝੌਤੇ ਰਾਹੀਂ ਜੋੜਦਾ ਏ। ਭਾਰਤ ਦੇ ਵਪਾਰ ਪ੍ਰੋਤਸਾਹਨ ਕੌਂਸਲ ਦੇ ਚੇਅਰਮੈਨ ਮੋਹਿਤ ਸਿੰਗਲਾ ਨੇ ਵੀ ਭਾਰਤ ਬਰਤਾਨੀਆ ਵਪਾਰਕ ਸਮਝੌਤੇ ਨੂੰ ਲਾਗੂ ਕਰਨਾ ਭਾਰਤ ਦੀਆਂ ਸਭ ਤੋਂ ਮਹੱਤਵਪੂਰਨ ਆਰਥਿਕ ਭਾਈਚਾਰਿਆਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਸਮਝੌਤਾ ਭਾਰਤੀ ਬਰਾਮਦਕਾਰਾਂ ਲਈ ਮੌਕਿਆਂ ਦਾ ਇੱਕ ਨਵਾਂ ਅਧਿਆਇ ਖੋਲ੍ਹਦਾ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਵੀਂ ਊਰਜਾ ਨਾਲ ਆਯੁਰਵੇਦ ਅਤੇ ਯੋਗ ਨੂੰ ਆਲਮੀ ਪੱਧਰ 'ਤੇ ਸਥਾਪਿਤ ਕੀਤਾ। ਅੱਜ ਨਵੀਂ ਦਿੱਲੀ 'ਚ ਸ਼ੌਸ਼ਰੁਤਮ 2026 ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਇਸ ਗੱਲ 'ਤੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਆਯੁਰਵੇਦਿਕ ਸਰਜਰੀ ਦੀ ਪ੍ਰਾਚੀਨ ਰਵਾਇਤ ਨੂੰ ਵਿਗਿਆਨਕ ਮਾਪਦੰਡਾਂ 'ਤੇ ਸਥਾਪਿਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਨੇ। ਰਾਸ਼ਟਰਪਤੀ ਨੇ ਕਿਹਾ ਕਿ ਆਯੁਸ਼ ਮੰਤਰਾਲਾ ਆਯੁਰਵੇਦਿਕ ਸਿਹਤ ਸੰਭਾਲ ਦੇ ਆਲਮੀ ਪੱਧਰੀ ਮਿਆਰੀਕਰਨ ਨੂੰ ਮਜ਼ਬੂਤ ਕਰਨ ਵਾਸਤੇ ਵਿਸ਼ਵ ਸਿਹਤ ਸੰਗਠਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
1: मुझे ये जानकर प्रसन्नता हुई है कि आयुष मंत्रालय WHO के माध्यम से उनके साथ मिलकर आयुर्वेदिक स्वास्थ्य सेवा के वैश्विक मानकीकरण को मजबूत करने के लिए सक्रिय रूप से काम कर रहे हैं। स्टैंडर्डाइज्ड डॉक्यूमेंटेशन, डिजिटल हेल्थ इंटीग्रेशन और आधुनिक विज्ञान की अनुसंधान तकनीकों का सम्यक उपयोग करने से इस प्राणी की व्यापक वैश्विक स्वीकृति को बल मिलेगा।
0: ਉਨ੍ਹਾਂ ਕਿਹਾ ਕਿ ਮਿਆਰੀ ਦਸਤਾਵੇਜ਼ੀਕਰਨ, ਡਿਜੀਟਲ ਸਿਹਤ ਏਕੀਕਰਨ ਅਤੇ ਆਧੁਨਿਕ ਵਿਗਿਆਨਕ ਖੋਜ ਤਕਨੀਕਾਂ ਦੀ ਪ੍ਰਭਾਵਸ਼ਾਲੀ ਵਰਤੋਂ ਆਯੁਰਵੇਦ ਦੀ ਵਿਸ਼ਵ ਵਿਆਪੀ ਸਵੀਕ੍ਰਿਤੀ ਨੂੰ ਵਧਾਉਣ 'ਚ ਸਹਾਇਤਾ ਕਰੇਗੀ। ਰਾਸ਼ਟਰਪਤੀ ਨੇ ਭਰੋਸਾ ਜਤਾਇਆ ਕਿ ਸੰਪੋਜ਼ੀਅਮ 'ਚ ਹੋਣ ਵਾਲੇ ਵਿਚਾਰ ਵਟਾਂਦਰੇ ਨਵਾਂ ਗਿਆਨ ਪ੍ਰਦਾਨ ਕਰਨਗੇ ਅਤੇ ਆਯੁਰਵੈਦਿਕ ਸਰਜਰੀ ਦੇ ਖੇਤਰ 'ਚ ਆਲਮੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੇ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਅੱਜ ਰਾਜ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ। ਇਸ ਵਿੱਚ ਕਰਨਾਟਕ ਤੋਂ ਮਨਸੂਰ ਅਲੀ ਖਾਨ ਅਤੇ ਮੱਧ ਪ੍ਰਦੇਸ਼ ਤੋਂ ਰਜਨੀਸ਼ ਕੁਮਾਰ ਅਗਰਵਾਲ ਸ਼ਾਮਲ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਪੰਜਾਬ ਦੇ ਜਲੰਧਰ ਵਿੱਚ ਹੋਣ ਵਾਲੇ ਦੌਰੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਸ ਦੌਰੇ ਦੌਰਾਨ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਨਾਲ ਹੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਦੇਸ਼ ਭਰ ਵਿੱਚ 74 ਹੋਰ ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਵੀ ਵਰਚੁਅਲ ਮਾਧਿਅਮ ਰਾਹੀਂ ਉਦਘਾਟਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਅੰਮ੍ਰਿਤਸਰ ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਨਾਲ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈਸ ਰੇਲਗੱਡੀ ਨੂੰ ਵੀ ਰਵਾਨਾ ਕਰਨਗੇ। ਜਲੰਧਰ ਪਹੁੰਚਣ ਤੋਂ ਪਹਿਲਾਂ ਸ੍ਰੀ ਮੋਦੀ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦਾ ਵੀ ਦੌਰਾ ਕਰਨਗੇ, ਜਿੱਥੇ ਉਨ੍ਹਾਂ ਵੱਲੋਂ ਵੱਖ ਵੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੀ ਸੰਭਾਵਨਾ ਏ। ਭਾਰਤ ਦੀ ਪ੍ਰਧਾਨਗੀ ਹੇਠ ਹੈਦਰਾਬਾਦ ਵਿੱਚ 12ਵੀਂ ਬ੍ਰਿਕਸ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਕੇਂਦਰੀ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਅਤੇ ਰਾਜ ਮੰਤਰੀ ਸੋਭਾ ਕਰਨ ਰਾਜੇ ਦੀ ਪ੍ਰਧਾਨਗੀ ਹੇਠ ਹੋਈ ਇਸ ਉੱਚ ਪੱਧਰੀ ਚਰਚਾ ਵਿੱਚ ਸਮਾਜਿਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਕਾਰਜਬਲ ਵਿੱਚ ਔਰਤਾਂ ਦੀ ਸ਼ਮੂਲੀਅਤ ਵਧਾਉਣ, ਆਲਮੀ ਹੁਨਰ ਦਾ ਮੁਲਾਂਕਣ ਕਰਨ ਅਤੇ ਹੋਰਨਾਂ ਪਲੇਟਫਾਰਮਾਂ ਲਈ ਡਿਜੀਟਲ ਤਕਨਾਲੋਜੀਆਂ ਦਾ ਲਾਭ ਉਠਾਉਣ ਵਰਗੇ ਵਿਸ਼ਿਆਂ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਕ੍ਰਿਕਟ ਵਿੱਚ ਭਾਰਤ ਨੇ ਕੱਲ੍ਹ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਬਰਮਿੰਘਮ ਦੇ ਐਡਬੈਸਟਨ 'ਚ ਖੇਡੇ ਗਏ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ 258 ਦੌੜਾਂ ਬਣਾਈਆਂ, ਜਵਾਬ 'ਚ ਭਾਰਤ ਨੇ ਟੀਚੇ ਦਾ ਪਿੱਛਾ ਕਰਦਿਆਂ 45.2 ਓਵਰਾਂ 4 ਵਿਕਟਾਂ ਦੇ ਨੁਕਸਾਨ 'ਤੇ 262 ਦੌੜਾਂ ਦਾ ਬਣਾ ਕੇ ਟੀਚਾ ਹਾਸਲ ਕਰ ਲਿਆ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਇਹ ਸਮਝੌਤਾ ਭਾਰਤ ਬਰਤਾਨੀਆ ਦੀ ਭਾਈਵਾਲੀ ਵਿੱਚ ਇੱਕ ਮਹੱਤਵਪੂਰਨ ਪਲ ਹੈ। ਕੇਂਦਰੀ ਮੰਤਰੀਆਂ ਅਤੇ ਉਦਯੋਗ ਜਗਤ ਨੇ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਦੀ ਸ਼ਲਾਘਾ ਕੀਤੀ। ਭਾਰਤ ਤੋਂ ਬਰਤਾਨੀਆ ਨੂੰ ਵੱਖ ਵੱਖ ਉਤਪਾਦ ਰਵਾਨਾ ਕਰਨ ਦੀ ਲੜੀ ਵਿੱਚ ਅੱਜ ਪੰਜਾਬ ਦੇ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਵੀ ਉਤਪਾਦਾਂ ਦੀ ਖੇਪ ਰਵਾਨਾ ਕੀਤੀ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕੇਂਦਰ ਸਰਕਾਰ ਨੇ ਨਵੀਂ ਊਰਜਾ ਨਾਲ ਆਯੁਰਵੇਦ ਅਤੇ ਯੋਗ ਨੂੰ ਆਲਮੀ ਪੱਧਰ 'ਤੇ ਸਥਾਪਿਤ ਕੀਤਾ। ਭਾਰਤ ਦੀ ਪ੍ਰਧਾਨਗੀ ਹੇਠ 12ਵੀਂ ਬ੍ਰਿਕਸ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਹੈਦਰਾਬਾਦ ਵਿੱਚ ਸ਼ੁਰੂ ਹੋ ਗਈ ਹੈ ਅਤੇ ਭਾਰਤ ਨੇ ਕੱਲ੍ਹ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ। ਅਤੇ ਇਸ ਦੇ ਨਾਲ ਹੀ ਰਾਸ਼ਟਰ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।
2: आदाब, ये आकाशवाणी है। खबरों के साथ मैं नीतिका त्यागी।

ਹੋਏ ਹਾਂ ਤੁਹਾਡੇ ਮਨੋਰੰਜਨ ਲਈ ਕੁਝ ਹੋਰ ਫਿਲਮੀ ਗੀਤਾਂ ਦੇ ਨਾਲ। ਲੋ ਸੁਣੋ ਦੀਵਾਨਾ ਫਿਲਮ 'ਚੋਂ ਲਿਆ ਗਿਆ ਗੀਤ। ਆਵਾਜ਼ਾਂ ਦਿੱਤੀਆਂ ਨੇ ਸਾਧਨਾ ਸਰਗਮ ਅਤੇ ਕੁਮਾਰ ਸਾਨੂੰ ਨੇ, ਔਰ ਗੀਤ ਦੇ ਬੋਲ ਤੁਹਾਡੇ ਰੇਡੀਓ ਸੈੱਟ 'ਤੇ।

ਫੌਜ ਵੀਰੋ, ਪ੍ਰੋਗਰਾਮ 'ਚ ਅਗਲਾ ਨਗਮਾ ਵਿਵਾਹ ਫਿਲਮ 'ਚੋਂ ਲਿਆ ਗਿਆ। ਆਵਾਜ਼ਾਂ ਉਦਿਤ ਨਾਰਾਇਣ ਅਤੇ ਸ਼੍ਰੇਆ ਘੋਸ਼ਾਲ ਦੀਆਂ, ਗੀਤਕਾਰ ਅਤੇ ਸੰਗੀਤਕਾਰ ਰਵਿੰਦਰ ਜੈਨ।

ਫੌਜੀ ਵੀਰੋ, ਪੇਸ਼ ਹੈ ਪ੍ਰੋਗਰਾਮ ਦਾ ਆਖਰੀ ਗੀਤ, ਜਾਂਬਾਜ਼ ਫਿਲਮ ਦਾ। ਆਵਾਜ਼ ਮਨਹਰ ਉਦਾਸ ਦੀ, ਗੀਤਕਾਰ ਨੇ ਇੰਦਿਵਰ ਅਤੇ ਸੰਗੀਤਕਾਰ ਕਲਿਆਣ ਜੀ ਆਨੰਦ ਜੀ।

ਫੌਜੀ ਵੀਰੋ, ਇਸ ਗੀਤ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੈਨੂੰ ਯਾਨੀ ਦੀਪਾਲੀ ਵਧਵਾ ਨੂੰ ਦੇ ਦਿਓ ਇਜਾਜ਼ਤ। ਜੈ ਹਿੰਦ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 2:15 ਹੋਣ ਜਾ ਰਹੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: ਅੱਜ

ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਤੁਸੀਂ ਹਰੀ ਸਿੰਘ ਗਿੱਲ ਅਤੇ ਸਾਥੀਆਂ ਦੀ ਆਵਾਜ਼ 'ਚ ਗਾਏ ਲੋਕ ਗੀਤ ਸੁਣ ਰਹੇ ਹੋ। ਆਓ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਸਰਵਨ ਕੁਮਾਰ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਰੰਗਲੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਤੁਸੀਂ ਹਰੀ ਸਿੰਘ ਗਿੱਲ ਤੇ ਸਾਥੀਆਂ ਦੀ ਆਵਾਜ਼ 'ਚ ਗਾਏ ਲੋਕ ਗੀਤ ਸੁਣ ਰਹੇ ਹੋ। ਆ ਹੁਣ ਸੁਣੋ ਇਹਨਾਂ ਦੀ ਆਵਾਜ਼ 'ਚ ਕਿੱਸਾ ਸ਼ਾਹ ਦਾਊਦ।

ਰੰਗਲੀ ਧਰਤੀ ਪ੍ਰੋਗਰਾਮ 'ਚ ਆਓ ਹੁਣ ਸੁਣਦੇ ਹਾਂ ਹਰੀ ਸਿੰਘ ਗਿੱਲ ਅਤੇ ਸਾਥੀਆਂ ਦੀ ਆਵਾਜ਼ 'ਚ ਕਿੱਸਾ ਸਰਵਣ ਭਗਤ।

0: ਰੰਗਲੀ ਧਰਤੀ ਪ੍ਰੋਗਰਾਮ 'ਚ ਹੁਣੇ ਤੁਸੀਂ ਹਰੀ ਸਿੰਘ ਗਿੱਲ ਅਤੇ ਸਾਥੀਆਂ ਦੀ ਆਵਾਜ਼ 'ਚ ਗਾਏ ਲੋਕ ਗੀਤ ਸੁਣ ਰਹੇ ਸੀ। ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ 'ਤੇ ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ, ਪਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ 'ਤੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਇਸ ਮੀਟਰ 'ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ। ਨਮਸਕਾਰ।
1: DTH ਦੀ AIR ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ AIR ਪੰਜਾਬ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਇਹ ਸਮਝੌਤਾ ਭਾਰਤ ਬਰਤਾਨੀਆ ਦੀ ਭਾਈਵਾਲੀ ਦੇ ਵਿੱਚ ਇੱਕ ਮਹੱਤਵਪੂਰਨ ਪਲ। ਭਾਰਤ ਤੋਂ ਬਰਤਾਨੀਆ ਨੂੰ ਵੱਖ ਵੱਖ ਉਤਪਾਦ ਰਵਾਨਾ ਕਰਨ ਦੀ ਲੜੀ ਵਿੱਚ ਅੱਜ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਉਤਪਾਦਾਂ ਦੀ ਖੇਪ ਰਵਾਨਾ।

ਕੇਂਦਰੀ ਮੰਤਰੀ ਅਤੇ ਉਦਯੋਗ ਜਗਤ ਨੇ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਦੀ ਕੀਤੀ ਸ਼ਲਾਘਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕੇਂਦਰ ਸਰਕਾਰ ਨੇ ਨਵੀਂ ਊਰਜਾ ਦੇ ਨਾਲ ਆਯੁਰਵੇਦ ਅਤੇ ਯੋਗ ਨੂੰ ਆਲਮੀ ਪੱਧਰ ਤੇ ਕੀਤਾ ਸਥਾਪਿਤ। ਭਾਰਤ ਦੀ ਪ੍ਰਧਾਨਗੀ ਦੇ ਹੇਠ 12ਵੀਂ ਬ੍ਰਿਕਸ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਹੈਦਰਾਬਾਦ ਦੇ ਵਿੱਚ ਸ਼ੁਰੂ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਕਿਹਾ ਸੂਬੇ ਦੇ ਵਿੱਚ ਮਾਨਸੂਨ ਸੀਜ਼ਨ ਨੂੰ ਲੈ ਕੇ ਸਰਕਾਰ ਦੇ ਵੱਲੋਂ ਤਿਆਰੀਆਂ ਮੁਕੰਮਲ। ਫੀਲਡ ਅਧਿਕਾਰੀਆਂ ਨੂੰ ਮਾਨਸੂਨ ਸੀਜ਼ਨ ਦੇ ਦੌਰਾਨ ਚੌਕਸ ਰਹਿਣ ਦੇ ਨਿਰਦੇਸ਼। ਅਤੇ ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਦੇ ਬਾਰੇ ਮੰਤਰਾਲੇ ਦੇ ਤਹਿਤ ਚੱਲ ਰਹੇ ਰਾਸ਼ਟਰੀ SC/ST ਹੱਬ ਪ੍ਰੋਜੈਕਟ ਦੇ ਤਹਿਤ ਅੱਜ ਪਟਿਆਲਾ ਦੇ ਵਿੱਚ ਕਰਵਾਇਆ ਗਿਆ SC/ST ਉੱਦਮੀਆਂ ਦੇ ਲਈ ਜਾਗਰੂਕਤਾ ਪ੍ਰੋਗਰਾਮ। ਅਤੇ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਨੇ ਜ਼ਿਲ੍ਹੇ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਕਮੀ ਦੇ ਲਈ ਵਿਭਾਗਾਂ ਨੂੰ ਆਪਸੀ ਤਾਲਮੇਲ ਦੇ ਨਾਲ ਕੰਮ ਕਰਨ ਦੇ ਦਿੱਤੇ ਨਿਰਦੇਸ਼। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਅਤੇ ਕੱਲ੍ਹ 16 ਜੁਲਾਈ ਨੂੰ ਕਈ ਥਾਵਾਂ 'ਤੇ ਗਰਮੀ ਅਤੇ ਹੁੰਮਸ ਭਰਿਆ ਮੌਸਮ ਰਹਿਣ, ਜਦਕਿ 17 ਅਤੇ 18 ਜੁਲਾਈ ਨੂੰ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਜਤਾਈ ਸੰਭਾਵਨਾ। ਅਤੇ ਭਾਰਤ ਨੇ ਕੱਲ੍ਹ ਪਹਿਲੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਦੇ ਵਿੱਚ ਇੰਗਲੈਂਡ ਨੂੰ 6 ਵਿਕਟਾਂ ਦੇ ਨਾਲ ਹਰਾਇਆ।

ਕਿਸਮਤ ਵਿੱਚ ਲਿਖਿਆ ਮਿਲ ਕੇ ਹੀ ਰਹਿੰਦਾ, ਕਿਸਮਤ ਵਿੱਚ ਲਿਖਿਆ ਮਿਲ ਕੇ ਹੀ ਰਹਿੰਦਾ, ਪਰ ਕਦੋਂ ਕਿੱਥੇ ਅਤੇ ਕਦੋਂ ਮਿਲਣਾ ਇਹ ਰੱਬ ਹੀ ਜਾਣਦਾ। ਬਿਲਕੁਲ ਰੱਬ ਦੇ ਲਿਖੇ ਲੇਖਾਂ ਦਾ ਆਨੰਦ ਅਸੀਂ ਮਾਣਦੇ ਰਹੀਏ ਅਤੇ ਰੱਬ ਦਾ ਸ਼ੁਕਰਾਨਾ ਅਸੀਂ ਕਰਦੇ ਰਹੀਏ। ਇਸ ਦੁਆ ਦੇ ਨਾਲ ਹਾਜ਼ਰ ਹੈ ਤੁਹਾਡੀ ਹੋਸਟ ਲਵਲੈਨ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ, ਅਤੇ ਸ਼ੁਰੂਆਤ ਦੇ ਵਿੱਚ ਰੱਬ ਦੇ ਲਿਖੇ ਲੇਖਾਂ ਦੀ ਹੀ ਗੱਲ ਕਰ ਰਹੇ ਨੇ ਗਾਇਕ। ਕੀ ਕਹਿ ਰਹੇ ਨੇ ਸੁਣਦੇ ਹਾਂ ਇਸ ਗੀਤ ਵਿੱਚ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ ਅਤੇ ਬਿਲਕੁਲ ਪਰਮਾਤਮਾ 'ਤੇ ਭਰੋਸਾ ਸਾਡਾ ਹਮੇਸ਼ਾ ਬਣਿਆ ਰਹਿਣਾ ਚਾਹੀਦਾ। ਅੱਜ ਅਸੀਂ ਵੀ ਗੱਲ ਕਰਾਂਗੇ ਕਿਸਮਤ ਦੀ। ਕਿਸਮਤ ਕਦੋਂ ਕਿੱਥੇ ਲੈ ਜਾਂਦੀ ਹੈ ਕਿਸੇ ਨੂੰ ਨਹੀਂ ਪਤਾ ਹੁੰਦਾ, ਪਰ ਹਰ ਕੋਈ ਚਾਹੁੰਦਾ ਕਿ ਮੇਰਾ ਹੀ ਚੰਗਾ ਹੋਵੇ, ਮੇਰਾ ਹੀ ਚੰਗਾ ਹੋਵੇ, ਕਿਸੇ ਦਾ ਮਾੜਾ ਹੁੰਦਾ ਤਾਂ ਹੋ ਹੀ ਜਾਵੇ। ਆਮ ਤੌਰ 'ਤੇ ਸੋਚ ਹੁੰਦੀ, ਬਹੁਤ ਘੱਟ ਲੋਕ ਇੱਦਾਂ ਦੇ ਹੁੰਦੇ ਜਿਨ੍ਹਾਂ ਦੀ ਇਹ ਸੋਚ ਹੁੰਦੀ ਹੈ ਕਿ ਸਭ ਦਾ ਭਲਾ ਹੋਵੇ। ਅਤੇ ਸਭ ਦਾ ਭਲਾ ਜਦੋਂ ਅਸੀਂ ਮੰਗਦੇ ਹਾਂ ਤਾਂ ਸਾਡਾ ਭਲਾ ਸਭ ਤੋਂ ਪਹਿਲਾਂ ਹੋ ਜਾਂਦਾ। ਕਿੱਦਾਂ ਹੋ ਜਾਂਦਾ, ਇਸ ਦੇ ਬਾਰੇ ਅਸੀਂ ਗੱਲ ਕਰਾਂਗੇ ਅੱਜ, ਅਤੇ ਨਾਲੋ ਨਾਲ ਚਿੱਠੀਆਂ ਤੁਹਾਡੀਆਂ ਤੁਹਾਡੇ ਹੀ ਨਾਲ। ਅਤੇ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਚੁੱਗ, ਟੋਨੀ ਦੀਵਾਨ ਅਤੇ ਲਵ ਦੀਵਾਨ ਅਤੇ ਰਾਧੇ ਭਾਵਿਕ ਢੀਂਗੜਾ, ਅਤੇ ਸਾਦੁਲ ਸ਼ਹਿਰ ਤੋਂ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ, ਅਤੇ ਪਿੰਡ ਹੈਗਾ ਜੀ ਗੋਬਿੰਦ ਗੜਮਾਚੀ ਵਾਲਾ ਸ਼੍ਰੀ ਕਰਨਪੁਰ ਰਾਜਸਥਾਨ ਤੋਂ ਇਹ ਚਿੱਠੀ ਹੈ ਜੀ। ਰਾਜੂ ਟੂਟੇਜਾ, ਖੁਸ਼ਦਿਲ ਅਤੇ ਉਰਮਿਲਾ ਟੂਟੇਜਾ, ਗੁੱਡੂ ਜੀ ਨੂੰ, ਮਨੂ ਅਦਿੱਤ, ਭੂਮੀ ਰਾਖੀ, ਅੰਮ੍ਰਿਤ ਪੜਵਾਲ, ਸ਼ਿਵ ਸੇਠੀ, ਕਰਨਪੁਰੀ ਸਮਾਏ ਟੂਟੇਜਾ। ਅਤੇ ਲਿਖਣ ਵਾਲੇ ਨੇ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ ਅਤੇ ਰਵਨੀਤ, ਨਿਸ਼ੂ ਅਤੇ ਭੁਪਿੰਦਰ ਫਰਮਾਇਸ਼। ਇਹਨਾਂ ਸਾਰਿਆਂ ਦੀ ਆਵਾਜ਼ ਹੈ ਕੌਰ ਪੀ ਦੀ।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ ਅਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਸਭ ਦਾ ਭਲਾ ਮੰਗੋ ਅਤੇ ਆਪਣਾ ਭਲਾ ਖੁਦ ਹੀ ਹੋ ਜਾਂਦਾ ਹੈ ਅਤੇ ਕਿੱਦਾਂ ਹੋ ਜਾਂਦਾ ਹੈ ਉਹ ਅਸੀਂ ਆਪਣੇ ਸਰੋਤਿਆਂ ਦੇ ਨਾਲ ਸਾਂਝ ਬਣਾਵਾਂਗੇ ਅਤੇ ਤੁਹਾਡੇ ਵੀ ਸਰਕਲ ਦੇ ਵਿੱਚ ਆਲੇ ਦੁਆਲੇ ਦੇ ਵਿੱਚ ਕੋਈ ਇੱਦਾਂ ਦਾ ਪਰਸਨ ਜ਼ਰੂਰ ਹੋਵੇਗਾ ਜਿਹਨੂੰ ਤੁਸੀਂ ਬਹੁਤ ਪਸੰਦ ਕਰਦੇ ਹੋਵੋਗੇ ਕਿਉਂ ਪਸੰਦ ਕਰਦੇ ਹੋਵੋਗੇ ਇਸ ਕਰਕੇ ਨਹੀਂ ਕਿ ਉਹ ਬਹੁਤ ਸੋਹਣਾ ਹੈ ਇਸ ਕਰਕੇ ਵੀ ਨਹੀਂ ਕਿ ਉਹ ਬਹੁਤ ਪੈਸੇ ਵਾਲਾ ਹੈ ਇਸ ਕਰਕੇ ਕਿ ਉਹ ਸਭ ਦਾ ਭਲਾ ਕਰਦੇ ਸਭ ਦਾ ਭਲਾ ਮੰਗਦੇ ਅਤੇ ਸਭ ਦਾ ਭਲਾ ਕਰਦਾ ਹੈ ਕਿੱਦਾਂ ਕਰਦਾ ਹੈ ਜਿੱਦਾਂ ਹੀ ਉਹ ਕਰ ਸਕਦੇ ਜਿੱਦਾਂ ਹੀ ਉਹ ਮਦਦ ਕਰ ਸਕਦੇ ਹਰ ਕਿਸੇ ਦੀ ਉਹ ਮਦਦ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਅਤੇ ਕਈ ਵਾਰ ਕੀ ਹੁੰਦਾ ਕਿ ਕੋਈ ਬੰਦਾ ਬੜਾ ਹੀ ਉਦਾਸ ਬੈਠਾ ਹੁੰਦਾ ਹੈ ਅਤੇ ਉਹ ਉਸ ਬੰਦੇ ਨੂੰ ਕਹਿ ਦਿੰਦਾ ਜਾ ਕੇ ਕਿ ਕੋਈ ਗੱਲ ਨਹੀਂ ਘਬਰਾ ਨਾ ਤੂੰ ਪਰਮਾਤਮਾ ਹੈ ਤੇਰੇ ਨਾਲ ਹੈ ਪਰਮਾਤਮਾ ਪਰਮਾਤਮਾ ਕਦੋਂ ਕਿੱਥੇ ਕੀ ਦੇ ਦੇਵੇ ਇਹ ਪਤਾ ਹੀ ਨਹੀਂ ਹੈ ਅਤੇ ਬਹੁਤ ਸਾਰੀਆਂ ਇੱਦਾਂ ਦੀਆਂ ਉਹ ਕਹਾਣੀਆਂ ਕਿੱਸੇ ਤੁਹਾਨੂੰ ਸੁਣਾ ਜਾਂਦੇ ਅਤੇ ਤੁਹਾਡੇ ਚਿਹਰੇ 'ਤੇ ਇੱਕ ਮੁਸਕਰਾਹਟ ਲੈ ਆਉਂਦੇ ਅਤੇ ਇੱਕ ਜੋ ਅੱਜ ਕੱਲ੍ਹ ਜੋ ਆਮ ਚੱਲ ਰਹੇ ਕਿ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਚੱਲ ਰਹੀ ਹੈ ਅਤੇ ਉੱਥੋਂ ਦੀ ਜਿਹੜੀ ਕਥਾ ਹੈ ਉਹ ਵੀ ਬਹੁਤ ਸੁਣੀ ਜਾ ਰਹੀ ਹੈ ਨਹੀਂ ਤਿੰਨੀ ਕਿ ਦੋ ਕਬੂਤਰ ਜਿਹੜੇ ਉਹ ਅਮਰ ਹੋ ਗਏ ਸੀ ਕਥਾ ਸੁਣ ਕੇ ਅਤੇ ਇਹ ਵੀ ਜਿਹੜੀ ਕਥਾ ਹੈ ਉਹ ਕਈ ਵਾਰ ਉਹ ਪਰਸਨ ਸਾਨੂੰ ਸੁਣਾ ਜਾਂਦੇ ਤੁਰਿਆ ਜਾਂਦਾ ਸਾਨੂੰ ਦੱਸ ਜਾਂਦਾ ਹੈ ਕਿ ਕਿੱਦਾਂ ਮਾਂ ਪਾਰਵਤੀ ਨੂੰ ਮਾਤਾ ਪਾਰਵਤੀ ਜੀ ਨੂੰ ਭਗਵਾਨ ਸ਼੍ਰੀ ਸ਼ਿਵ ਜੀ ਨੇ ਉਹ ਕਥਾ ਸੁਣਾਉਣੀ ਸੀ ਅਤੇ ਕਿੱਦਾਂ ਉਹ ਕਬੂਤਰ ਕਥਾ ਸੁਣ ਕੇ ਅੱਜ ਵੀ ਅਮਰ ਬੈਠੇ ਅੱਜ ਵੀ ਉਹਨਾਂ ਦੇ ਦਰਸ਼ਨ ਹੁੰਦੇ ਆ ਉਸ ਗੁਫਾ ਦੇ ਵਿੱਚ ਪਵਿੱਤਰ ਗੁਫਾ ਦੇ ਵਿੱਚ ਅਤੇ ਇਸ ਕਰਕੇ ਕਦੋਂ ਸਾਨੂੰ ਕਿੱਥੇ ਕੀ ਮਿਲ ਜਾਵੇ ਇਹ ਪਰਮਾਤਮਾ ਨੂੰ ਹੀ ਪਤਾ ਹੁੰਦੇ ਪਰ ਅਸੀਂ ਜਦੋਂ ਕਿਸੇ ਦਾ ਭਲਾ ਕਰਦੇ ਹਾਂ ਆਪਣੇ ਵੱਲੋਂ ਅਸੀਂ ਕੋਈ ਨਾ ਕੋਈ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਕਿਸੇ ਦੇ ਲਈ ਬਹੁਤ ਸਪੈਸ਼ਲ ਬਣ ਜਾਂਦੇ ਸਾਨੂੰ ਦੇਖ ਕੇ ਹੀ ਕੋਈ ਖੁਸ਼ ਹੋ ਜਾਂਦੇ ਅਤੇ ਇੱਦਾਂ ਦੇ ਅਸੀਂ ਬਣੀਏ ਅਤੇ ਕਿੱਦਾਂ ਬਣੀਏ ਕੀ ਕਰੀਏ ਅਸੀਂ ਆਪਣੇ ਸਰੋਤਿਆਂ ਦੇ ਨਾਲ ਸਾਂਝ ਬਣਾਵਾਂਗੇ ਅਤੇ ਚਿੱਠੀ ਹੈ ਜੀ ਇਹ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਰੇਲਵੇ ਕਲੋਨੀ ਦੇ ਨੇੜੇ ਹੈ ਜੀ ਇਹਨਾਂ ਦਾ ਘਰ ਜਗਮਾਲ ਸਿੰਘ ਡਾਕਲਾ ਹੈਪੀ ਡਾਕਲਾ ਜੈਸ ਨਾਇਕ ਸ਼ੋਭਾ ਨਾਇਕ ਅਤੇ ਸਾਰਾ ਡਾਕਲਾ ਪਰਿਵਾਰ ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ ਜਗਮੋਹਨ ਸਿੰਘ ਅਰਨੇਜਾ ਦਿਨੇਸ਼ ਕੁਮਾਰ ਸ਼ਰਮਾ ਨਰੇਸ਼ ਕੁਮਾਰ ਸ਼ਰਮਾ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਅਤੇ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ ਸੰਦੀਪ ਗੁਗਲਾਨੀ ਸੁਨੀਤਾ ਜੈਨ ਸੁਨੀਤਾ ਸ਼ਰਮਾ ਅਤੇ ਸੁਨੀਤਾ ਢਿੱਲੋਂ ਅਤੇ ਇਹਨਾਂ ਦੇ ਨਾਲ ਜੀ ਮਸਕੀਨ ਕੌਰ ਵੀ ਇਸ ਚਿੱਠੀ ਦੇ ਵਿੱਚ ਸ਼ਾਮਲ ਹੋ ਗਏ ਨੇ ਅਤੇ ਮਹਿਸ ਗੇਟ ਨਾਭਾ ਤੋਂ ਸੋਮਦਤ ਕੈਰਵ ਜੋਤੀ ਰਾਣੀ ਅਤੇ ਗੁਰਮੰਨਤ ਅਤੇ ਫਰਮਾਇਸ਼ ਇਹਨਾਂ ਸਾਰਿਆਂ ਦੀ ਆਵਾਜ਼ ਉਹਦੇ ਦੀ ਖੂਬਸੂਰਤ

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ ਅਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਸਰਬੱਤ ਦੇ ਭਲੇ ਦੇ ਲਈ ਅਰਦਾਸ ਅਤੇ ਸਭ ਦੇ ਭਲੇ ਦੇ ਲਈ ਇੱਕ ਕੋਸ਼ਿਸ਼ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ ਅਤੇ ਇਹਦੇ ਨਾਲ ਸਾਡਾ ਭਲਾ ਕਿੱਦਾਂ ਹੋ ਜਾਂਦਾ ਉਹ ਵੀ ਅਸੀਂ ਆਪਣੇ ਸਰੋਤਿਆਂ ਦੇ ਨਾਲ ਅੱਜ ਸਾਂਝ ਬਣਾ ਰਹੇ ਹਾਂ ਹੁਣੇ ਹੁਣੇ ਅਸੀਂ ਗੱਲ ਕੀਤੀ ਸੀ ਕਿ ਕਿੱਦਾਂ ਕੋਈ ਪਰਸਨ ਸਾਡੇ ਲਈ ਬਹੁਤ ਸਪੈਸ਼ਲ ਬਣ ਜਾਂਦਾ ਹੈ ਸਿਰਫ ਇਸ ਕਰਕੇ ਕਿਉਂਕਿ ਸਾਨੂੰ ਰੋਂਦੇ ਨੂੰ ਉਹ ਹਸਾ ਜਾਂਦਾ ਹੈ ਅਤੇ ਉਹਦੇ ਲਈ ਵੀ ਇਹ ਫਾਇਦੇ ਵਾਲੀ ਗੱਲ ਹੋ ਜਾਂਦੀ ਹੈ ਕਿਉਂਕਿ ਉਹਨੂੰ ਕੋਈ ਕੰਮ ਵੀ ਨਹੀਂ ਕਰਨਾ ਪੈਂਦਾ ਕੋਈ ਮਿਹਨਤ ਵੀ ਨਹੀਂ ਕਰਨੀ ਪੈਂਦੀ ਫਿਰ ਵੀ ਉਹਨੂੰ ਸਾਰੇ ਪਸੰਦ ਕਰਦੇ ਆ ਫਿਰ ਵੀ ਉਹਨੂੰ ਸਾਰੇ ਪਿਆਰ ਕਰਦੇ ਆ ਹਰ ਕੋਈ ਉਹਦੀ ਲੰਬੀ ਉਮਰ ਦੇ ਲਈ ਦੁਆ ਕਰਦੇ ਅਤੇ ਦੁਆ ਕਹਿੰਦੇ ਕਿ ਹਮੇਸ਼ਾ ਕਬੂਲ ਜ਼ਰੂਰ ਹੁੰਦੀ ਹੈ ਅਤੇ ਚਿੱਠੀ ਹੈ ਜੀ ਅਮਰਗੜ੍ਹ ਤਹਿਸੀਲ ਸਾਦਲ ਸ਼ਹਿਰ ਤੋਂ ਕੁਲਵੰਤ ਮਾਨ ਲਖਵਿੰਦਰ ਕੌਰ ਮਾਨ ਖੁਸ਼ਪ੍ਰੀਤ ਗੁਨੂਰ ਹਰਵਿੰਦਰ ਰਾਜਾ ਸਿੰਘ ਮਾਨ ਅਤੇ ਕੁਲਵਿੰਦਰ ਕੌਰ ਮਾਨ KS ਮਾਨ ਅਤੇ ਮੁਹੰਮਦਪੁਰ ਸੋਤਰਾ ਢਾਣੀ ਰਤੀਆ ਤੋਂ ਜੀਵਨ ਸਿੰਘ ਬੂਕ ਸ਼ੰਟੀ ਬੂਕ ਸਿਮਰਨ ਬੂਕ ਕੌਸ਼ਲਿਆ ਰਾਣੀ ਗੁਰਸ਼ਿੰਦਰ ਬੂਕ ਅਤੇ ਬੱਬੂ ਬੂਕ ਗੁਰਸ਼ਿੰਦਰ ਬੂਕ ਬੱਬੂ ਬੂਕ ਅਤੇ ਕੁਲਦੀਪ ਬੂਕ ਕਿਰਤ ਬੂਕ ਭੂਸ਼ਣ ਖੇੜਾ ਜਸ਼ਨ ਬੂਕ ਅਤੇ ਸਾਰਾ ਬੂਕ ਪਰਿਵਾਰ ਆਦਰਸ਼ ਨਗਰ ਮਲੋੜ ਤੋਂ ਰਾਜ ਸ਼ਰਮਾ ਮੀਨਾ ਸ਼ਰਮਾ ਯੋਗੇਸ਼ ਸ਼ਰਮਾ ਮੈਂਡੀ ਸ਼ਰਮਾ ਸੌਰਵ ਸ਼ਰਮਾ ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ ਅਤੇ ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ ਸੁਖਜੀਤ ਕੌਰ ਬਲਵਿੰਦਰ ਹਰਜਿੰਦਰ ਅਤੇ ਗਿੱਦੜ ਬਾਹ ਤੋਂ ਇਹਨਾਂ ਦੇ ਨਾਲ ਇਸ ਚਿੱਠੀ ਦੇ ਵਿੱਚ ਨੇ ਜੀ ਮਨਜੀਤ ਤਨੇਜਾ ਅਤੇ ਪਰਵਿੰਦ ਤਨੇਜਾ ਅਤੇ ਇੱਕ ਕਿੱਸਾ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰਾਂਗੇ ਇੱਕ ਵਾਰੀ ਦੀ ਗੱਲ ਹੈ ਕਿ ਪਰਮਾਤਮਾ ਦਾ ਇੱਕ ਬਹੁਤ ਵੱਡਾ ਭਗਤ ਹੁੰਦਾ ਹੈ ਬੜਾ ਵੱਡਾ ਸੇਵਾਦਾਰ ਹੁੰਦਾ ਹੈ ਮੰਦਰ ਦੇ ਵਿੱਚ ਉਹ ਸੇਵਾ ਕਰਦਾ ਹੁੰਦਾ ਆ ਅਤੇ ਇੱਕ ਵਾਰੀ ਉਹ ਭਗਵਾਨ ਸ਼ਿਵ ਨੂੰ ਕਹਿੰਦੇ ਕਿ ਪ੍ਰਭੂ ਤੁਸੀਂ ਬੈਠੇ ਰਹਿੰਦੇ ਹੋ ਜਾਂ ਤੁਸੀਂ ਖੜ੍ਹੇ ਹੀ ਰਹਿੰਦੇ ਹੋ ਜੋ ਵੀ ਉਹਨਾਂ ਦੀ ਮੂਰਤੀ ਹੁੰਦੀ ਹੈ ਖੜ੍ਹਿਆਂ ਦੀ ਜਾਂ ਬੈਠਿਆਂ ਦੀ ਵੀ ਤੁਸੀਂ ਮੂਰਤੀ ਬਣ ਕੇ ਰਹਿੰਦੇ ਹੋ ਤੁਸੀਂ ਥੱਕ ਜਾਂਦੇ ਹੋਣੇ ਆ ਵੀ ਇੱਦਾਂ ਕਰੋ ਵੀ ਤੁਸੀਂ ਵੀ ਥੋੜ੍ਹਾ ਜਿਹਾ ਘੁੰਮ ਫਿਰ ਆਓ ਤੁਸੀਂ ਵੀ ਦੇਖ ਆਓ ਕਿ ਸੰਸਾਰ ਦੇ ਵਿੱਚ ਕੀ ਚੱਲ ਰਿਹਾ ਹੈ ਅਤੇ ਪਰਮਾਤਮਾ ਕਹਿੰਦੇ ਜੀ ਠੀਕ ਹੈ ਜੀ ਫਿਰ ਮੈਂ ਜਾਇਆ ਨਾ ਪਰ ਮੇਰੀ ਇੱਕ ਸ਼ਰਤ ਹੈ ਕਿ ਜਿਹੜਾ ਵੀ ਮੇਰਾ ਕੋਈ ਭਗਤ ਆਊਗਾ ਜੋ ਵੀ ਤੁਹਾਡੇ ਕੋਲੋਂ ਕੋਈ ਮੰਗੂਗਾ ਤਾਂ ਤੁਸੀਂ ਦੇਣਾ ਆ ਪਰ ਤੁਸੀਂ ਚੁੱਪ ਕਰਕੇ ਰਹਿਣਾ ਤੁਸੀਂ ਬੋਲਣਾ ਕੁਝ ਨਹੀਂ ਹੈਗਾ ਕਹਿਣਾ ਤੁਸੀਂ ਕੁਝ ਨਹੀਂ ਹੈਗਾ ਕਿਸੇ ਨੂੰ ਵੀ ਜਿੱਦਾਂ ਹੀ ਕੋਈ ਤੁਹਾਡੀ ਪੂਜਾ ਕਰਦਾ ਕਰਨ ਦੇਣੀ ਹੈ ਜਿੱਦਾਂ ਹੀ ਕੋਈ ਇੱਥੇ ਮੱਥਾ ਟੇਕਦਾ ਉਹਨੂੰ ਟੇਕਣ ਦੇਣਾ ਹੈ ਕੋਈ ਰੋਕ ਟੋਕ ਨਹੀਂ ਕਰਨੀ ਕੁਝ ਨਹੀਂ ਬੋਲਣਾ ਅਤੇ ਉਹ ਜਿਹੜਾ ਸੇਵਾਦਾਰ ਹੁੰਦਾ ਕਹਿੰਦਾ ਜੀ ਠੀਕ ਹੈ ਜੀ ਪ੍ਰਭੂ ਜੀ ਤੁਸੀਂ ਆਪਣਾ ਜਿਹੜਾ ਘੁੰਮਾਓ ਅਤੇ ਮੈਂ ਜਿੱਦਾਂ ਤੁਸੀਂ ਕਹਿੰਦੇ ਹੋ ਮੈਨੂੰ ਤੁਹਾਡੀ ਸ਼ਰਤ ਮਨਜ਼ੂਰ ਹੈ ਮੈਂ ਬਿਲਕੁਲ ਚੁੱਪ ਰਹਾਂਗਾ ਅਤੇ ਇੱਦਾਂ ਹੀ ਉਹ ਬੈਠ ਜਾਂਦਾ ਹੈ ਉਹ ਭਗਤ ਸੇਵਾਦਾਰ ਅਤੇ ਇੰਨੇ ਨੂੰ ਕੀ ਹੁੰਦਾ ਆ ਕਿ ਇੱਕ ਵਪਾਰੀ ਆਉਂਦਾ ਆ ਮੱਥਾ ਟੇਕਦਾ ਅਤੇ ਉਹਦਾ ਜਿਹੜਾ ਪਰਸ ਹੈ ਉੱਥੇ ਡਿੱਗ ਜਾਂਦਾ ਆ ਅਤੇ ਉਹ ਜਿਹੜਾ ਸੇਵਾਦਾਰ ਹੁੰਦਾ ਉਹਦੇ ਕੋਲ ਰਿਹਾ ਤਾਂ ਨਹੀਂ ਜਾਂਦਾ ਪਰ ਪ੍ਰਭੂ ਦਾ ਜਿਹੜਾ ਆਦੇਸ਼ ਹੈ ਜਿਹੜੀ ਸ਼ਰਤ ਹੈ ਉਹ ਯਾਦ ਆ ਜਾਂਦੀ ਆ ਅਤੇ ਉਹ ਫਿਰ ਕੁਝ ਨਹੀਂ ਬੋਲਦਾ ਛੁੱਪੇ ਰਹਿੰਦਾ ਆ ਅਤੇ ਫਿਰ ਉਹਦੇ ਤੋਂ ਬਾਅਦ ਕੀ ਹੁੰਦਾ ਆ ਕਿ ਇੱਕ ਬੜਾ ਹੀ ਗਰੀਬ ਜਿਹਾ ਬੰਦਾ ਹੁੰਦਾ ਆ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕਰਦਾ ਹੈ ਕਿ ਮੈਂ ਬਹੁਤ ਤੰਗ ਹਾਂ ਬਹੁਤ ਪਰੇਸ਼ਾਨ ਹੈ ਮੇਰੇ ਘਰ ਬੜੀ ਗਰੀਬੀ ਹੈ ਮੇਰੇ ਬੱਚੇ ਭੁੱਖ ਦੇ ਨਾਲ ਮਰ ਰਹੇ ਆ ਪਰਮਾਤਮਾ ਪ੍ਰਭੂ ਪਲੀਜ਼ ਮੇਰੀ ਬੇਨਤੀ ਸੁਣੋ ਤੁਸੀਂ ਅਤੇ ਮੈਨੂੰ ਕੁਝ ਪੈਸੇ ਕਿਤੋਂ ਪਾਸੋਂ ਕਿੱਦਾਂ ਵੀ ਆ ਮੇਰੇ ਜਿਹੜੇ ਬੱਚੇ ਆ ਉਹਨਾਂ ਦੇ ਭੁੱਖ ਦਾ ਜਿਹੜਾ ਇਲਾਜ ਉਹ ਤੁਸੀਂ ਕਰੋ ਉਹਨਾਂ ਨੂੰ ਕੁਝ ਖਾਣ ਨੂੰ ਜ਼ਰੂਰ ਦਿਵਾਓ ਅਤੇ ਇੰਨੇ ਨੂੰ ਉਹਦੀ ਜਿਹੜੀ ਨਜ਼ਰ ਹੈ ਉਸ ਬਟੂਏ 'ਤੇ ਪੈ ਜਾਂਦੀ ਹੈ ਪਰਸ 'ਤੇ ਪੈ ਜਾਂਦੀ ਜਿਹੜਾ ਵਪਾਰੀ ਰੱਡ ਗਿਆ ਹੁੰਦਾ ਅਤੇ ਉਹ ਚੱਕ ਲੈਂਦਾ ਅਤੇ ਪਰਮਾਤਮਾ ਦਾ ਕੋਟੀ ਕੋਟੀ ਸ਼ੁਕਰਾਨਾ ਕਰਕੇ ਚਲਾ ਜਾਂਦਾ ਆ ਅਤੇ ਫਿਰ ਉਹਦੇ ਤੋਂ ਬਾਅਦ ਕੀ ਹੁੰਦਾ ਆ ਕਿ ਪੁਲਿਸ ਆ ਜਾਂਦੀ ਹੈ ਅਤੇ ਉਹ

ਕਿਉਂਕਿ ਬਟੂਆ ਚੋਰੀ ਕਰਨ ਦੇ ਦੋਸ਼ ਦੇ ਵਿੱਚ ਉਹਨਾਂ ਨੇ ਲੱਭਣਾ ਹੁੰਦਾ ਅਤੇ ਇੰਨੇ ਨੂੰ ਕੀ ਹੁੰਦਾ ਕਿ ਇੱਕ ਹੋਰ ਬੰਦਾ ਆ ਜਾਂਦਾ, ਇੱਕ ਹੋਰ ਵਪਾਰੀ ਆ ਜਾਂਦਾ ਆ ਅਤੇ ਉਹ ਵੀ ਉੱਥੇ ਮੱਥਾ ਟੇਕਦਾ ਹੁੰਦਾ ਆ ਅਤੇ ਉਹਨੂੰ ਉਹ ਪੁਲਿਸ ਗਲਤੀ ਦੇ ਨਾਲ ਫੜ ਕੇ ਲੈ ਜਾਂਦੀ ਆ ਵੀ ਉਹਨੇ ਹੀ ਚੋਰੀ ਕੀਤਾ ਉਹਨਾਂ ਦਾ ਪਰਸ। ਅਤੇ ਫਿਰ ਉਹ ਜਿਹੜਾ ਬੰਦਾ ਹੁੰਦਾ ਸੇਵਾਦਾਰ ਹੁੰਦਾ ਉਹਦੇ ਕੋਲ ਰਿਹਾ ਨਹੀਂ ਜਾਂਦਾ, ਉਹ ਬੋਲ ਪੈਂਦਾ ਕਹਿੰਦਾ ਵੀ ਇਹਨੇ ਨਹੀਂ ਚੋਰੀ ਕੀਤਾ, ਉਹ ਤਾਂ ਗਰੀਬ ਲੈ ਕੇ ਗਿਆ, ਵੀ ਤੁਸੀਂ ਇਹਨੂੰ ਕਿਉਂ ਫੜ ਕੇ ਲਈ ਜਾਂਦੇ ਹੋ, ਵੀ ਇਹ ਤਾਂ ਹੈ ਹੀ ਨਹੀਂ ਚੋਰ। ਅਤੇ ਇਹਨਾਂ ਨੂੰ ਭਗਵਾਨ ਆ ਜਾਂਦੇ ਆ, ਭਗਵਾਨ ਕਹਿੰਦੇ ਵੀ ਕਿੱਦਾਂ ਰਿਹਾ ਦਿਨ, ਤਾਂ ਉਹ ਸਾਰੀ ਗੱਲ ਦੱਸਦਾ ਵੀ ਇੱਦਾਂ ਇੱਦਾਂ ਹੋਈ ਜੀ। ਅਤੇ ਪਰਮਾਤਮਾ ਕਹਿੰਦੇ ਮੈਂ ਤੁਹਾਨੂੰ ਕਿਹਾ ਸੀ ਚੁੱਪ ਰਹੋ, ਅਤੇ ਤੁਸੀਂ ਜਿਹੜਾ ਮੈਂ ਜਿਹੜਾ ਉਹ ਜਿਹੜਾ ਵਪਾਰੀ ਸੀ ਉਹਨੇ ਗਲਤ ਕੰਮ ਦੇ ਨਾਲ ਉਹ ਪੈਸੇ ਕਮਾਏ ਸੀ, ਇਸ ਕਰਕੇ ਉਹਦੇ ਜਿਹੜੇ ਗਲਤ ਕੰਮਾਂ ਦਾ ਹਿਸਾਬ ਕਿਤਾਬ ਸੀਗਾ ਉਹ ਕੱਢਣਾ ਸੀਗਾ, ਉਹਦਾ ਬਟੂਆ ਇਸ ਕਰਕੇ ਇੱਥੇ ਡਿੱਗਿਆ ਸੀ। ਅਤੇ ਉਹ ਜਿਹੜਾ ਗਰੀਬ ਬੰਦਾ ਸੀਗਾ ਉਹਨੂੰ ਸੱਚੀ ਜ਼ਰੂਰਤ ਸੀਗੀ ਅਤੇ ਉਹਨੂੰ ਉਹ ਆਪਾਂ ਪੈਸੇ ਦੇਣੇ ਸੀਗੇ, ਇਸ ਕਰਕੇ ਉਹਨੂੰ ਬਟੂਆ ਮਿਲਿਆ ਸੀਗਾ। ਅਤੇ ਉਹਦੇ ਤੋਂ ਬਾਅਦ ਉਹ ਜਿਹੜਾ ਵਪਾਰੀ ਆਇਆ ਸੀਗਾ ਉਹਦੇ ਜਿੱਥੇ ਜਾਣਾ ਸੀਗਾ ਉੱਥੇ ਉਹਦਾ ਐਕਸੀਡੈਂਟ ਹੋ ਜਾਣਾ ਸੀ, ਅਤੇ ਉਸ ਤੋਂ ਉਹਨੂੰ ਬਚਾਉਣ ਦੇ ਲਈ, ਉਸ ਪਰੇਸ਼ਾਨੀ ਤੋਂ ਬਚਾਉਣ ਦੇ ਲਈ ਉਹਨੂੰ ਮੈਂ ਪੁਲਿਸ ਦੇ ਕੋਲ ਪਹੁੰਚਾਉਣਾ ਸੀਗਾ, ਅਤੇ ਤੂੰ ਜਿਹੜਾ ਇੱਥੇ ਜਿਹੜੀ ਗਲਤੀ ਕਰ ਦਿੱਤੀ, ਅਤੇ ਇਸ ਕਰਕੇ ਰੱਬ ਦੇ ਲਿਖੇ ਜਿਹੜੇ ਲੇਖ ਹੈ ਪਰਮਾਤਮਾ ਜੋ ਕਰਦੇ, ਹਮੇਸ਼ਾ ਕਿਹਾ ਜਾਂਦਾ ਕਿ ਪਰਮਾਤਮਾ ਜੋ ਕਰਦੇ ਚੰਗਾ ਕਰਦੇ, ਖਾਸ ਕਰਕੇ ਉਹਨਾਂ ਦੇ ਨਾਲ ਜੋ ਉਹਨਾਂ ਦੇ ਦਰਬਾਰ ਦੇ ਵਿੱਚ ਜਾਂਦੇ ਆ, ਉਹਨਾਂ ਦੇ ਦਰਬਾਰ ਦੇ ਵਿੱਚ ਮੱਥਾ ਟੇਕਦੇ ਆ, ਉਹਨਾਂ ਦਾ ਭਲਾ ਜ਼ਰੂਰ ਹੁੰਦਾ, ਉਹ ਵੱਡੀ ਮੁਸੀਬਤ ਤੋਂ ਮੁਸ਼ਕਲ ਤੋਂ ਜ਼ਰੂਰ ਬਚ ਜਾਂਦੇ ਆ।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਅਤੇ ਚਿੱਠੀ ਹੈ ਜੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਅਤੇ ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ ਪਿੰਡ ਚਤਰਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਲਿਖ ਰਹੇ ਨੇ ਜੀ ਜਗਜੀਤ ਸਿੰਘ ਚਤਰਾ ਟਹਿਲ ਸਿੰਘ ਬੂਟਾ ਸਿੰਘ ਅਜੀਤ ਸਿੰਘ ਹਰਨੇਕ ਸਿੰਘ ਜੀਤ ਸਿੰਘ ਕੁਲਦੀਪ ਸਿੰਘ ਗੁਰਸੇਵਕ ਸਿੰਘ ਅਤੇ ਲਿਖਾਰੀ ਸਭਾ ਦੇ ਮੈਂਬਰ ਸਾਹਿਬਾਨ ਅਤੇ ਪਿੰਡ ਹੈਗਾ ਜੀ ਕਿਲਿਆਂਵਾਲੀ ਅਤੇ ਜ਼ਿਲ੍ਹਾ ਪੈ ਜਾਂਦਾ ਸ਼੍ਰੀ ਮੁਕਤਸਰ ਸਾਹਿਬ ਅਤੇ ਨੇੜੇ ਪੈ ਜਾਂਦੇ ਮੰਡੀ ਡੱਬ ਵਾਲੀ ਦੇ ਅਤੇ ਲਿਖਣ ਵਾਲੇ ਨੇ ਜੀ ਦਰਸ਼ਨ ਸਿੰਘ ਸਰਾਂ ਗੁਰਮੀਤ ਕੌਰ ਅਮਰ ਸਿੰਘ ਅੰਮ੍ਰਿਤਪਾਲ ਕੌਰ ਅਤੇ ਪੋਤਰਾ ਇਹਨਾਂ ਦਾ ਅਭਿਜੋਤ ਸਰਾਂ ਅਤੇ ਦੋਤਰਾ ਹੈਗਾ ਜੀ ਗੁਣਤਾਜ ਅਤੇ ਗੁਰਤੇਸ਼ਵਰ ਸਵਾਗ ਅਤੇ ਕਹਿੰਦੇ ਜੀ ਘੁੜਿਆਣਾ ਪਰਿਵਾਰ ਅਤੇ ਸ਼ੇਰੇ ਵਾਲੀ ਸਰਾਂ ਪਰਿਵਾਰ ਇਹ ਰਿਸ਼ਤੇਦਾਰ ਸਾਡੇ ਇਸ ਚਿੱਠੀ ਦੇ ਵਿੱਚ ਸ਼ਾਮਿਲ ਨੇ ਅਤੇ ਹਨੂੰਮਾਨਗੜ੍ਹ ਰਾਜਸਥਾਨ ਤੋਂ ਰਜ਼ਾਕ ਮੁਹੰਮਦ ਸ਼ਮੀਮ ਬੇਗਮ ਅਤੇ ਇਮਰਾਨ ਖਾਨ ਇਰਫਾਨ ਖਾਨ ਆਹਿਲ ਖਾਨ ਅਤੇ ਜੀਸ਼ਾਨ ਖਾਨ ਅਤੇ ਲਿਖਣ ਵਾਲੇ ਨੇ ਜੀ ਪਿੰਡ ਘੁੜਿਆਣਾ ਤੋਂ ਕੁਲਦੀਪ ਧਿੰਗੜਾ ਅਤੇ ਵਿਸ਼ਾਲ ਅਤੇ ਰਾਜਿੰਦਰ ਸ਼ਰਮਾ ਰੂੜ ਸਿੰਘ ਸੋਹਣ ਲਾਲ ਰਾਠੀ ਰਮਨ ਵਰਮਾ ਅਮਨ ਵਰਮਾ ਬੁਰਜਾ ਤੋਂ ਇਹਨਾਂ ਦੇ ਨਾਲ ਅਤੇ ਫਰਮਾਇਸ਼ ਇਹਨਾਂ ਦੀ ਆਪਾਂ ਸੁਣਾਂਗੇ ਅਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਅਸੀਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਸਾਡਾ ਭਲਾ ਪਹਿਲਾਂ ਹੋ ਜਾਂਦਾ ਹੈ ਅਤੇ ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਅਸੀਂ ਜਿੱਦਾਂ ਪਹਿਲਾਂ ਗੱਲ ਕੀਤੀ ਕਿ ਕੋਈ ਸਾਨੂੰ ਹਮੇਸ਼ਾ ਯਾਦ ਰੱਖਦੇ ਕਿਸੇ ਦੇ ਮੁਸ਼ਕਲ ਵਕਤ ਦੇ ਵਿੱਚ ਮੁਸ਼ਕਲ ਸਮੇਂ ਦੇ ਵਿੱਚ ਅਸੀਂ ਉਹਦੇ ਕੰਮ ਆਉਂਦੇ ਔਖੇ ਟਾਈਮ ਦੇ ਵਿੱਚ ਤਾਂ ਉਹ ਕਦੇ ਵੀ ਸਾਨੂੰ ਨਹੀਂ ਭੁੱਲਦਾ ਅਸੀਂ ਅਜ਼ਮਾ ਕੇ ਦੇਖ ਸਕਦੇ ਹਾਂ ਕੋਈ ਬਹੁਤ ਜ਼ਿਆਦਾ ਪ੍ਰੋਬਲਮ ਦੇ ਵਿੱਚ ਹੈ ਸੜਕ ਕਿਨਾਰੇ ਖੜ੍ਹਾ ਹੈ ਕੋਈ ਕੋਈ ਬਜ਼ੁਰਗ ਔਰਤ ਹੀ ਅਸੀਂ ਮੰਨ ਲਈਏ ਕਿ ਕੋਈ ਬਜ਼ੁਰਗ ਔਰਤ ਹੈ ਸੜਕ ਕ੍ਰੋਸ ਕਰਨੀ ਉਹਨਾਂ ਕੋਲੋਂ ਸੜਕ ਨਹੀਂ ਕ੍ਰੋਸ ਹੋ ਰਹੀ ਅਤੇ ਅਸੀਂ ਉਹਨਾਂ ਦੀ ਥੋੜ੍ਹੀ ਜਿੰਨੀ ਮਦਦ ਕਰ ਦਿੰਦੇ ਹਾਂ ਇੱਕ ਪਲ ਅਸੀਂ ਉਹਨਾਂ ਨੂੰ ਆਪਣਾ ਦੇ ਦਿੰਦੇ ਹਾਂ ਇੱਕ ਹੱਥ ਅਸੀਂ ਉਹਨਾਂ ਨੂੰ ਆਪਣਾ ਫੜਾ ਦਿੰਦੇ ਹਾਂ ਕਿ ਅਸੀਂ ਤੁਹਾਨੂੰ ਸੜਕ ਕ੍ਰੋਸ ਕਰਵਾ ਦਿੰਦੇ ਹਾਂ ਉਹ ਸਾਨੂੰ ਕਦੇ ਵੀ ਨਹੀਂ ਭੁੱਲਣਗੇ ਕਦੇ ਵੀ ਸਾਨੂੰ ਕਿਤੇ ਵੀ ਮਿਲਣਗੇ ਤਾਂ ਸਾਨੂੰ ਜ਼ਰੂਰ ਪੁੱਛਣਗੇ ਕੀ ਹਾਲ ਚਾਲ ਹੈ ਬੇਟਾ ਉਦੋਂ ਤੂੰ ਮੈਨੂੰ ਸੜਕ ਪਾਰ ਕਰਾਈ ਸੀ ਕਿੱਦਾਂ ਘਰੇ ਸਭ ਠੀਕ ਠਾਕ ਆ ਅਤੇ ਇਹਦੇ ਨਾਲ ਹੀ ਸਾਡੀ ਇੱਕ ਜਿਹੜੀ ਮੁਸਕਾਨ ਹੈ ਉਹ ਸਾਨੂੰ ਮਿਲ ਜਾਂਦੀ ਹੈ ਅਤੇ ਇੱਕ ਮੁਸਕਾਨ ਉਹਨਾਂ ਨੂੰ ਮਿਲ ਜਾਂਦੀ ਹੈ ਅਤੇ ਇਸ ਤਰ੍ਹਾਂ ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਸਾਡਾ ਭਲਾ ਪਹਿਲਾਂ ਹੋ ਜਾਂਦਾ ਹੈ।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਏ ਏ ਆਈ ਆਰ ਪੰਜਾਬ ਚਿੱਠੀਆਂ ਜੀ ਅਪਰਾ ਤੋਂ ਰੂਪ ਲਾਲ ਨਾਹਰ ਅਤੇ ਪੰਚ ਸੁਭਾਸ਼ ਅਤੇ ਸੋਮਾ ਅਤੇ ਅਮਰਜੀਤ ਅੰਬਾ ਪ੍ਰਧਾਨ ਪਰਮਿੰਦਰ ਰਾਜਾ ਅਤੇ ਲਿਖਣ ਵਾਲੇ ਨੇ ਜੀ ਇਹਨਾਂ ਦਾ ਪਿੰਡ ਕਿਹੜਾ ਜੀ ਇਹਨੇ ਲਿਖਿਆ ਜੀ ਸ਼੍ਰੀ ਕਰਨਪੁਰ ਰਾਜਸਥਾਨ ਤੋਂ ਚਿੱਠੀ ਹੈ ਸ਼ਿਵ ਕੁਮਾਰ ਸੇਠੀ ਸੁਨੀਤਾ ਅਤੇ ਕਮਲ ਅਤੇ ਜੋਤੀ ਸੇਠੀ ਅਤੇ ਸ਼ਬਦ ਅਤੇ ਬਾਣੀ ਅਤੇ ਰਾਜੂ ਟੁਟੇਜਾ ਇਹਨਾਂ ਦੇ ਨਾਲ ਨੇ ਅਤੇ ਬੱਤੀ ਵਾਲਾ ਚੌਂਕ ਪੈ ਜਾਂਦਾ ਪਿੰਡ ਹੈਗਾ ਮਾਧੋਪੁਰ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਚਿੱਠੀ ਹੈ ਬਲਵਿੰਦਰ ਬਿੱਲਾ ਮਾਧੋਪੁਰੀ ਰਾਜ ਕੌਰ ਜੋਤੀ ਗੋਲਡੀ ਰਾਮ ਲਾਲ ਖਰੋੜਾ ਅਤੇ ਬੱਬੂ ਟਿਵਾਣਾ ਯੂ ਐੱਸ ਏ ਵਾਲੇ ਅਤੇ ਸਾਰਾ ਮਾਧੋਪੁਰੀ ਪਰਿਵਾਰ ਅਤੇ ਫਰਮਾਇਸ਼ ਇਹਨਾਂ ਸਾਰਿਆਂ ਦੀ ਖੂਬਸੂਰਤ ਆਵਾਜ਼ ਹੈ ਜੀ ਬੰਨੀ ਦੀ।

ਮਿੱਠਿਆਂ ਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਤੇ ਚਿੱਠੀ ਹੈ ਜੀ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ ਅੰਜਲ ਭਾਟੀਆ ਨਵਨੀਤ ਭਾਟੀਆ ਤੇ ਪੱਪੀ ਭਾਟੀਆ ਲਿਖ ਰਹੇ ਨੇ ਤੇ ਰਿੰਕਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਤੇ ਕਰੁਣਾ ਵਰਮਾ ਆਦਰਸ਼ ਨਗਰ ਮਲੋੜ ਤੋਂ ਰਾਜ ਸ਼ਰਮਾ ਮੀਨਾ ਸ਼ਰਮਾ ਯੋਗੇਸ਼ ਸ਼ਰਮਾ ਮੈਡੀ ਸ਼ਰਮਾ ਸੌਰਵ ਸ਼ਾਇਨਾ ਤੇ ਨਿਵਾਨ ਸ਼ਰਮਾ ਮੁੱਲਾਪੁਰ ਦਾਖਾ ਮੰਡੀ ਤੋਂ ਅਰੁਣਾ ਜੈਨ ਨੀਲਮ ਤੇ ਰਸ਼ਮੀ ਟੀਨਾ ਸੂਰਬੀ ਸਾਰਿਕਾ ਵਨੀਤਾ ਮਮਤਾ ਸਮਤਾ ਸੀਮਾ ਇੰਦੂ ਵੰਦਨਾ ਤੇ ਬਿੱਟੂ ਤੇ ਮੱਟੂ ਜੈਨ ਤੇ ਲਿਖਣ ਵਾਲੇ ਨੇ ਜੀ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋਂ ਕੈਂਚੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਕਰਨਵੀਰ ਕਰਨ ਦਪਿੰਦਰ ਵਰਿੰਦਰ ਤੇ ਸਿਮਰਨ ਤੇ ਕੁਲਦੀਪ ਏਕਾਮ ਦਮਨ ਤੇ ਅਭਿਜੋਤ ਤੇ ਪਿੰਡ ਹੈਗੇ ਪੱਖੀ ਖੁਰਦ ਤੇ ਫਰੀਦਕੋਟ ਤੋਂ ਹੈ ਚਿੱਠੀ ਜੀ ਸਤਨਾਮ ਸਿੰਘ ਗਿੱਲ ਗੁਰਿੰਦਰ ਗਿੱਲ ਗੁਰਲੀਨ ਤੇ ਸਾਰਾ ਗਿੱਲ ਪਰਿਵਾਰ ਫਰਮਾਇਸ਼ ਇਹਨਾਂ ਸਾਰਿਆਂ ਦੀ ਜੋਰਡਨ ਸੰਧੂ ਦੀ ਖੂਬਸੂਰਤ ਆਵਾਜ਼।

ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ। ਚਿੱਠੀ ਲਿਖ ਰਹੇ ਨੇ ਜੀ, ਪਿੰਡ ਹੈਗਾ ਅਮੀਰ ਸ਼ਾਹ ਵਾਲਾ, ਤਹਿਸੀਲ ਜ਼ੀਰਾ ਅਤੇ ਫਿਰੋਜ਼ਪੁਰ ਤੋਂ ਚਿੱਠੀ ਹੈ। ਮੁਖਤਿਆਰ ਸਿੰਘ ਅਤੇ ਪੋਤਾ ਗੁਰਸੇਵਕ ਇਹਨਾਂ ਦਾ, ਅਤੇ ਹੋਰ ਕਹਿੰਦੇ ਬਹੁਤ ਸਾਰੇ ਦੋਸਤ ਮਿੱਤਰ ਇਸ ਚਿੱਠੀ ਦੇ ਵਿੱਚ ਸ਼ਾਮਿਲ ਆ। ਅਤੇ ਪਿੰਡ ਹੈਗਾ ਸਮਾਲਸਰ, ਜ਼ਿਲ੍ਹਾ ਪੈ ਜਾਂਦੇ ਮੋਗਾ। ਲਛਮਣ ਸਿੰਘ ਘਾਰੂ ਅਤੇ ਵੀਰਪਾਲ ਕੌਰ, ਨਸੀਬ ਕੌਰ, ਨਿੰਮੋ ਕੌਰ, ਊਸ਼ਾ ਬੰਬੀਹਾ ਭਾਈ। ਅਤੇ ਲਿਖਣ ਵਾਲੇ ਨੇ ਕੋਟਲੀ ਕਲਾਂ ਤੋਂ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ, ਮਨਜੀਤ ਅਤੇ ਗੁਰਜੋਤ। ਸਹਾਰਨਪੁਰ ਤੋਂ ਸੁਰੇਸ਼ ਅਤੇ ਆਸ਼ਾ। ਨਰੰਗ ਅਤੇ ਖੁਰਜਾ UP ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ। ਫਰਮਾਇਸ਼ ਇਹਨਾਂ ਸਾਰਿਆਂ ਦੀ ਅਤੇ ਯੁਗਰਾਜ ਸੰਧੂ ਦੀ ਖੂਬਸੂਰਤ ਆਵਾਜ਼।

ਟਿਊਨ ਕੀਤਾ ਹੋਇਆ ਏ ਆਈ ਆਰ ਪੰਜਾਬ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਚਿੱਠੀ ਲਿਖ ਰਹੇ ਨੇ ਮਲੋਟ ਤੋਂ ਕੁਲਵੰਤ ਗਿੱਲ ਜਸਵੰਤ ਗਿੱਲ ਰਮਨ ਗਿੱਲ ਅਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਮੌਲਾ ਤੋਂ ਪਾਲ ਗਿੱਲ ਗੁਰਦਿਆਲ ਗਿੱਲ ਸਾਧੂ ਗਿੱਲ ਦਿਸ਼ਾ ਮੌਲਾ ਦਰਸ਼ਨ ਬਰਾੜ ਅਤੇ ਮਲਕੀਤ ਕੁੜਿਆਣਾ ਪਿੰਡ ਪੰਘਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ ਗੁਰਮੀਤ ਗਿੱਲ ਨਾਜ਼ਮ ਗਿੱਲ ਸੁਖਮਨ ਗਿੱਲ ਕਮਲਦੀਪ ਗਿੱਲ ਐਸ ਕੇ ਸ਼ਰਮਾ ਅਤੇ ਜਗਤਾਰ ਟੇਲਰ ਅਤੇ ਮੰਡੀ ਹਰਜੀ ਰਾਮ ਮਲੋਟ ਤੋਂ ਮਹੇਸ਼ ਗਰਗ ਸੁਸ਼ਮਾ ਗਰਗ ਜਸ਼ਨ ਗਰਗ ਅਤੇ ਵਿਨੋਦ ਗਰਗ ਅਤੇ ਪਿੰਡ ਹੈਗੇ ਜੀ ਗੋਬਿੰਦ ਗੜਮਾਜੀ ਵਾਲਾ ਸ਼੍ਰੀ ਕਰਨਪੁਰ ਤੋਂ ਅੰਮ੍ਰਿਤ ਬੜਵਾਲ ਲਿਖ ਰਹੇ ਨੇ ਚਿੱਠੀ ਅਤੇ ਸੁਨੀਲ ਸੇਠੀ ਕਮਲ ਸੇਠੀ ਜੋਤੀ ਸੇਠੀ ਸ਼ਬਦ ਸੇਠੀ ਵਾਣੀ ਸੇਠੀ ਰਾਜੂ ਟੁਟੇਜਾ ਅਤੇ ਸ਼ਿਵ ਕੁਮਾਰ ਸੇਠੀ ਸ਼੍ਰੀ ਕਰਨਪੁਰ ਰਾਜਸਥਾਨ ਤੋਂ ਸ਼੍ਰੀ ਗੁਰੂ ਤੇਗ ਬਹਾਦੁਰ ਮਾਰਕੀਟ ਪੈ ਜਾਂਦੀ ਅਹਿਮਦਗੜ੍ਹ ਮੰਡੀ ਤੋਂ ਮੁਹੰਮਦ ਅਨਵਰ ਅੰਸਾਰੀ ਰਵੀਨਾ ਆਫੀਆ ਸਨਾ ਸਮਾਂ ਅਤੇ ਹੀਨਾ ਨਾਸਰਾ ਅਖਤਰ ਸ਼ਕੀਲਾ ਰਜ਼ੀਆ ਸੁਲਤਾਨਾ ਅਤੇ ਜਾਸ਼ਮੀਨ ਅਤੇ ਸਰਾਜ ਅੰਸਾਰੀ ਅਤੇ ਮੁਹੰਮਦ ਜਾਵੇਦ ਅੰਸਾਰੀ ਦੌਲਤ ਬਾਗ ਮੁਰਾਦਾਬਾਦ ਤੋਂ ਜਾਫਰ ਹੁਸੈਨ ਨੇਮਾ ਬੇਗਮ ਕਾਸਿਮ ਅਲੀ ਅਤੇ ਨਦੀਮ ਅਲੀ ਅਤੇ ਜੁਨੈਦ ਅਵਾਸੀ ਫਰਮਾਇਸ਼ ਇਹਨਾਂ ਸਾਰਿਆਂ ਦੀ ਨਵਜੀਤ ਦੀ ਖੂਬਸੂਰਤ ਆਵਾਜ਼।

ਅਤੇ ਟਾਈਮ ਜਿਹੜਾ ਹੈ ਉਹ ਅੱਗੇ ਵੱਧਦਾ ਜਾ ਰਿਹਾ ਅਤੇ ਜਾਂਦੇ ਜਾਂਦੇ ਅਸੀਂ ਨਾਮ ਸ਼ਾਮਿਲ ਕਰ ਰਹੇ ਹਾਂ ਜੀ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ ਰੇਖਾ, ਗਗਨ ਸੋਨੀ, ਸੀਤਾ ਔਰ ਗੀਤਾ, ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਸਾਰਾ ਖੁਸ਼ਦਿਲ ਪਰਿਵਾਰ, ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਅਤੇ ਮਹਾਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ, ਸੂਰਜ, ਸੁਜਲਾ, ਜੋਤੀ ਅਤੇ ਰਿਆਂਸ਼ ਠਾਕੁਰ ਅਤੇ ਪਿੰਡ ਪੈ ਜਾਂਦੇ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ ਲਿਖ ਰਹੇ ਨੇ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ ਸ਼ਮੀ, ਰਜਨੀ, ਆਕਾਸ਼ ਦੇ ਬਨਹੱਤ ਅਤੇ ਇਹਨਾਂ ਦਾ ਪੋਤਰਾ ਗੁਰੂ ਸ਼ਬਦ ਅਤੇ ਸੈਕਟਰ 67 ਮੋਹਾਲੀ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਨਵਨੀਤ ਰਾਏ ਅਤੇ ਡਾਕਟਰ ਅਮਨਦੀਪ ਅਤੇ ਅਨਿਲ ਸ਼ਰਮਾ ਅਤੇ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ ਇਹਨਾਂ ਦੇ ਨਾਲ, ਛੱਤੀਸਗੜ੍ਹ ਭਾਟਾਪਾਰਾ ਦਾ ਤ੍ਰੇਂਗੀ ਤੋਂ ਦੁਆਰਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ, ਚਾਵੇਂਦਰ ਕੁਮਾਰ ਵਰਮਾ ਅਤੇ ਚੌਧਰੀ ਮਾਰਕੀਟ ਅਬੋਹਰ ਰੋਡ ਮਲੋਟ ਤੋਂ ਕਪਤਾਨ ਸਿੰਘ, ਸੈਕਟਰੀ ਇਹਨਾਂ ਦੇ ਹੈਗੇ ਆ ਜੀ ਸ਼ਮਸ਼ੇਰ ਸਿੰਘ ਅਤੇ ਧਰਮਿੰਦਰ ਸ਼ਰਮਾ ਅਤੇ ਹਰਫੂਲ ਇਹਨਾਂ ਦੇ ਨਾਲ ਅਤੇ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ ਅਤੇ ਅੰਬਾ ਚਾਹਲ, ਚਾਹਲ ਕਲਾ ਨਵਾਂ ਸ਼ਹਿਰ ਤੋਂ, ਨੱਤ ਰੋਡ, ਤਲਵੰਡੀ ਸਾਧੋ ਗਲੀ ਨੰਬਰ, ਇਹਨਾਂ ਦੀ ਤਲਵੰਡੀ ਸਾਬੋ ਗਲੀ ਨੰਬਰ 11 ਪੈ ਜਾਂਦੀ ਹੈ, ਬੂਟਾ ਸਿੰਘ ਮਾਨ ਅਤੇ ਅਮਰਜੀਤ ਕੌਰ ਮਾਨ, ਗੁਰਪ੍ਰੀਤ ਮਾਨ ਅਤੇ ਮਹਿੰਦਰ ਭੱਟੀ ਮੰਡੀ ਕਲਾਂ ਤੋਂ ਇਹਨਾਂ ਦੇ ਨਾਲ ਅਤੇ ਇਹਨਾਂ ਸਾਰਿਆਂ ਦੇ ਨਾਮ ਅਸੀਂ ਸ਼ਾਮਿਲ ਕੀਤੇ ਅਤੇ ਵਿਹਲਾ ਹੋ ਚੁੱਕਿਆ ਜੀ, ਇਜਾਜ਼ਤ ਲੈਣ ਦਾ ਲਫੜੇ ਲੈ ਗਈ ਇਜਾਜ਼ਤ, ਸਾਥ ਇਸੇ ਤਰ੍ਹਾਂ ਚੱਲਦਾ ਰਹੇਗਾ, ਸਟੇ ਟਿਊਨਡ AIR ਪੰਜਾਬ।

ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਸਮਝੌਤਾ ਭਾਰਤ ਬਰਤਾਨੀਆ ਦੀ ਭਾਈਵਾਲੀ ਵਿੱਚ ਇੱਕ ਮਹੱਤਵਪੂਰਨ ਪਾਲੇ। ਭਾਰਤ ਤੋਂ ਬਰਤਾਨੀਆ ਨੂੰ ਵੱਖ ਵੱਖ ਉਤਪਾਦ ਰਵਾਨਾ ਕਰਨ ਦੀ ਲੜੀ ਵਿੱਚ ਅੱਜ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਵੀ ਉਤਪਾਦਾਂ ਦੀ ਖੇਪ ਰਵਾਨਾ ਕੀਤੀ ਗਈ। ਕੇਂਦਰੀ ਮੰਤਰੀਆਂ ਅਤੇ ਉਦਯੋਗ ਜਗਤ ਦੇ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਵੀਂ ਊਰਜਾ ਨਾਲ ਆਯੁਰਵੇਦ ਅਤੇ ਯੋਗ ਨੂੰ ਆਲਮੀ ਪੱਧਰ ਤੇ ਸਥਾਪਿਤ ਕੀਤਾ ਏ। ਭਾਰਤ ਦੀ ਪ੍ਰਧਾਨਗੀ ਹੇਠ 12ਵੀਂ ਬ੍ਰਿਕਸ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਹੈਦਰਾਬਾਦ ਵਿੱਚ ਸ਼ੁਰੂ ਹੋਈ।

ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਸੂਬੇ ਵਿਚ ਮੌਨਸੂਨ ਸੀਜ਼ਨ ਨੂੰ ਲੈ ਕੇ ਸਰਕਾਰ ਵੱਲੋਂ ਪੂਰੀਆਂ ਤਿਆਰੀਆਂ ਮੁਕੰਮਲ, ਫੀਲਡ ਅਧਿਕਾਰੀਆਂ ਨੂੰ ਮੌਨਸੂਨ ਸੀਜ਼ਨ ਦੌਰਾਨ ਚੌਕਸ ਰਹਿਣ ਦੇ ਨਿਰਦੇਸ਼। ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਬਾਰੇ ਮੰਤਰਾਲੇ ਤਹਿਤ ਚੱਲ ਰਹੇ ਰਾਸ਼ਟਰੀ SC ST ਹੱਬ ਪ੍ਰੋਜੈਕਟ ਤਹਿਤ ਅੱਜ ਪਟਿਆਲਾ ਵਿਖੇ SC ST ਉੱਦਮੀਆਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਨੇ ਜ਼ਿਲ੍ਹੇ ਵਿਚ ਸੜਕ ਹਾਦਸਿਆਂ ਵਿਚ ਕਮੀ ਲਈ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਨੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਅੱਜ ਅਤੇ ਕੱਲ੍ਹ 16 ਜੁਲਾਈ ਨੂੰ ਕਈ ਥਾਵਾਂ 'ਤੇ ਗਰਮੀ ਅਤੇ ਹੁਮਸ ਭਰਿਆ ਮੌਸਮ ਰਹਿਣ, ਜਦਕਿ 17 ਅਤੇ 18 ਜੁਲਾਈ ਨੂੰ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ। ਭਾਰਤ ਨੇ ਕੱਲ੍ਹ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ 4:03 ਅਤੇ 40 ਸੈਕਿੰਡ ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਸਦਾ ਬਹਾਰ ਗੀਤ।

ਸਦਾਬਹਾਰ ਗੀਤ ਪੇਸ਼ ਕਰ ਰਹੀ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵਧਵਾ ਵੱਲੋਂ ਪਿਆਰ ਭਰੀ ਮੁਸਕਰਾਹਟ ਭਰੀ ਨਮਸਕਾਰ ਕਬੂਲ ਕਰੋ। ਰੂਹ ਸੇ ਰੂਹ ਕਾ ਰਿਸ਼ਤਾ ਹੋ ਤੋ ਵਕਤ ਵੀ ਹਾਰ ਜਾਤਾ ਹੈ, ਸੱਚਾ ਇਸ਼ਕ ਹਰ ਜਨਮ ਮੇਂ ਆਪਣਾ ਰਾਸਤਾ ਪਾ ਜਾਤਾ ਹੈ। ਮਿਲਨ ਕੀ ਇਹ ਧੁਨ ਯੂੰ ਹੀ ਸਦੀਓਂ ਤੱਕ ਗੂੰਜਤੀ ਰਹੇ, ਕਿਉਂਕਿ ਕੁਛ ਰਿਸ਼ਤੋਂ ਕੋ ਖੁਦ ਮੁਕੱਦਰ ਵੀ ਨਿਭਾ ਜਾਤਾ ਹੈ। ਸੁਣੋ ਪ੍ਰੋਗਰਾਮ ਦਾ ਪਹਿਲਾ ਗੀਤ, ਮਿਲਨ ਫਿਲਮ 'ਚੋਂ ਲਿਆ ਗਿਆ, ਆਵਾਜ਼ਾਂ ਮੁਕੇਸ਼ ਅਤੇ ਲਤਾ ਮੰਗੇਸ਼ਕਰ ਦੀਆਂ, ਸੰਗੀਤ ਨਿਰਦੇਸ਼ਕ ਨੇ ਲਕਸ਼ਮੀਕਾਂਤ ਪਿਆਰੇ ਲਾਲ।

ਹੁਣੇ ਤੁਸੀਂ ਸੁਣ ਰਹੇ ਸੀ ਸਦਾ ਬਹਾਰ ਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 5:30 ਵਜ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਸ਼ਬਦ ਦੇ ਚਾਰ ਬੰਦ ਹਨ, ਜਿਸ ਵਿੱਚੋਂ ਤੀਜੇ ਬੰਦ ਦੀ ਵਿਆਖਿਆ ਕਰਨ ਦਾ ਯਤਨ ਕਰਦੇ ਹਾਂ। ਇਸ ਪਾਵਨ ਸ਼ਬਦ ਦੀ ਆਰੰਭਤਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਸਾਜਣ ਦੇਸ਼ ਵਿਦੇਸੀ ਅੜੇ ਸਾ ਨਿਹੜੇ ਦੇਂਦੀ। ਵਿਦੇਸੀ ਅੜੇ ਦਾ ਅਰਥ ਹੈ ਪ੍ਰਦੇਸ਼ ਵਿੱਚ ਰਹਿਣ ਵਾਲਾ। ਸੱਜਣ ਪ੍ਰਭੂ ਜੀ ਹਰੇਕ ਜੀਵ ਇਸਤਰੀ ਦੇ ਹਿਰਦੇ ਦੇਸ਼ ਵਿੱਚ ਵੱਸ ਰਹੇ ਹਨ, ਪਰ ਨਾਮਹੀਣ ਜੀਵ ਇਸਤਰੀ ਦੁੱਖਾਂ ਵਿੱਚ ਘਿਰ ਕੇ ਉਸ ਨੂੰ ਪ੍ਰਦੇਸ਼ ਵਿੱਚ ਵੱਸਦਾ ਸਮਝਦੀ ਹੋਈ ਦੁੱਖਾਂ ਤੋਂ ਬਚਣ ਲਈ ਤਰਲੇ ਭਰੇ ਸੁਨੇਹੇ ਭੇਜਦੀ ਹੈ। ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਭਰੇਂਦੀ, ਨਾਮ ਤੋਂ ਵਾਂਝੀ ਅਣਜਾਣ ਜੀਵ ਇਸਤਰੀ ਸਹੇੜੇ ਦੁੱਖਾਂ ਦੇ ਕਾਰਨ ਵਿਰਲਾਪ ਕਰਦੀ ਹੋਈ ਵਾਰ ਵਾਰ ਪਰਮਾਤਮਾ ਨੂੰ ਯਾਦ ਕਰਦੀ ਹੈ। ਇਸੇ ਤਰ੍ਹਾਂ ਦੀ ਅਵਸਥਾ ਦਾ ਬਿਆਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1094 ਉੱਪਰ ਮਾਰੂ ਰਾਗ ਦੀ ਵਾਰ ਅੰਦਰ ਕਰਦੇ ਹਨ। ਤੂੰ ਚੋ ਸੱਜਣ ਮੈਡਿਆ ਡੇਈ ਸਿਸ ਅਵਤਾਰ, ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਸ਼ਬਦ ਦੀ ਅਗਲੀ ਪੰਕਤੀ ਵਿੱਚ ਗੁਰੂ ਜੀ ਫਰਮਾਉਂਦੇ ਹਨ, ਮੁੰਦ ਨੈਣ ਭਰੇਂਦੀ ਗੁਣ ਸਾਰੇਂਦੀ, ਕਿਉਂ ਪ੍ਰਭ ਮਿਲਾਂ ਪਿਆਰੇ। ਸਾਰੇਂਦੀ ਤੋਂ ਭਾਵ ਹੈ ਯਾਦ ਕਰਨਾ, ਨਾਮ ਤੋਂ ਵਾਂਝੀ ਹੋਈ ਅਣਜਾਣ ਜੀਵ ਇਸਤਰੀ ਸੁਹੇੜੇ ਦੁੱਖਾਂ ਦੇ ਕਾਰਨ ਵਿਰਲਾਪ ਕਰਦੀ ਹੈ, ਪ੍ਰਭੂ ਪਤੀ ਦੇ ਗੁਣ ਚੇਤੇ ਕਰਦੀ ਹੈ ਅਤੇ ਤਰਲੇ ਲੈਂਦੀ ਹੈ ਕਿ ਪਿਆਰੇ ਪ੍ਰਭੂ ਜੀ ਨੂੰ ਕਿਵੇਂ ਮਿਲਾਂ। ਮਾਰਗ ਪੰਥ ਨਾ ਜਾਣੂ ਵਿਖੜਾ, ਕਿਉਂ ਪਾਈਏ ਪਿਰ ਪਾਰੇ। ਵਿਖੜਾ ਤੋਂ ਭਾਵ ਹੈ ਔਖਾ। ਜਿਸ ਦੇਸ਼ ਵਿੱਚ ਉਹ ਪ੍ਰਭੂ ਪ੍ਰੀਤਮ ਵੱਸਦਾ ਹੈ, ਉਸ ਦਾ ਰਸਤਾ ਅਨੇਕਾਂ ਵਕਾਰਾਂ ਦੀਆਂ ਔਕੜਾਂ ਨਾਲ ਭਰਿਆ ਹੋਇਆ ਹੈ। ਮੈਂ ਉਸ ਰਸਤੇ ਬਾਰੇ ਜਾਣਦੀ ਵੀ ਨਹੀਂ ਹਾਂ। ਮੈਂ ਉਸ ਪਤੀ ਨੂੰ ਕਿਵੇਂ ਮਿਲਾਂ? ਉਹ ਤਾਂ ਇਹਨਾਂ ਵਕਾਰਾਂ ਦੀਆਂ ਰੁਕਾਵਟਾਂ ਤੋਂ ਪਾਰਲੇ ਪਾਸੇ ਰਹਿੰਦਾ ਹੈ। ਸਤਿਗੁਰ ਸ਼ਬਦੀ ਮਿਲੈ ਵਿਛੁੰਨੀ, ਤਨ ਮਨ ਆਗੈ ਰੱਖੈ। ਵਿਛੁੰਨੀ ਦਾ ਅਰਥ ਹੈ ਵਿਛੜੀ ਹੋਈ। ਹੇ ਭਾਈ, ਜਿਹੜੀ ਵਿਛੜੀ ਹੋਈ ਜੀਵ ਇਸਤਰੀ ਗੁਰੂ ਦੇ ਸ਼ਬਦ ਰਾਹੀਂ ਆਪਣਾ ਤਨ ਮਨ ਉਸ ਦੇ ਹਵਾਲੇ ਕਰ ਦਿੰਦੀ ਹੈ, ਉਹ ਪਰਮਾਤਮਾ ਪਤੀ ਨੂੰ ਮਿਲ ਪੈਂਦੀ ਹੈ। ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ, ਮਿਲ ਪ੍ਰੀਤਮ ਰਸ ਚੱਖੈ। ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਰਾਹੀਂ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਹੇ ਨਾਨਕ, ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਇੱਕ ਐਸਾ ਰੁੱਖ ਹੈ ਜਿਸ ਨੂੰ ਉੱਚੇ ਆਤਮਕ ਗੁਣਾਂ ਦੇ ਫਲ ਲੱਗਦੇ ਹਨ। ਗੁਰੂ ਦੇ ਸ਼ਬਦ ਰਾਹੀਂ ਆਪਣਾ ਤਨ ਮਨ ਭੇਟਾ ਕਰਨ ਵਾਲੀ ਜੀਵ ਇਸਤਰੀ ਪ੍ਰਭੂ ਪ੍ਰੀਤਮ ਨੂੰ ਮਿਲ ਕੇ ਉਹ ਰੁੱਖਾਂ ਦੇ ਫਲਾਂ ਦਾ ਸਵਾਦ ਮਾਣਦੀ ਰਹਿੰਦੀ ਹੈ। ਭਗਤ ਕਬੀਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1104 ਉੱਪਰ ਮਾਰੂ ਰਾਗ ਅੰਦਰ ਪਰਮਾਤਮਾ ਅੱਗੇ ਅਜਿਹੀ ਅਰਦਾਸ ਕਰਦੇ ਹਨ। ਕਹਿ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਫੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਫੇਰਾ।
1: ਸਾਜਨ ਦੇਸ ਵਿਦੇਸੀ ਅੜੇ ਸਨੇਹੜੇ ਦੇਂਦੀ, ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਭਰੇਂਦੀ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਸੰਤੋਖ ਸਿੰਘ। ਰਾਗ ਸੋਰਠ ਵਿੱਚ ਉਚਾਰੇ ਗਏ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਪ੍ਰਭੂ ਪ੍ਰੀਤ,

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੋਂ ਕੁਝ ਹੀ ਪਲਾਂ 'ਚ ਯਾਨੀ 6 ਵਜੇ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

0: ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਅਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਅਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਅਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੋਂਸਰਡ ਜਾਂ ਗੈਟਸ ਮੋਡ 'ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। जो कहानियां हम सुनते आए, देखते आए, अब वही वैसी ही कहानी सुनाएगा डिजिटल।
2: डाउनलोड वेव्स OTT ऐप नाउ एंड वॉच फॉर फ्री।
3: दस लाख दी लॉटरी मेरी, वाह!
4: फसी, फर्जी ऑफर्स तो सावधान।
5: RBI कहता है,
6: जानकार बनो, सुचेत रहो।
7: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਦੇਸ਼ ਗਾਨ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਇਹ ਸਮਝੌਤਾ ਭਾਰਤ ਬਰਤਾਨੀਆ ਦੀ ਭਾਈਵਾਲੀ ਵਿਚ ਇਕ ਮਹੱਤਵਪੂਰਨ ਪਲ ਹੈ। ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਵੀ ਉਤਪਾਦਾਂ ਦੀ ਖੇਪ ਬਰਤਾਨੀਆ ਰਵਾਨਾ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਜਲੰਧਰ ਦੌਰੇ ਦੀਆਂ ਤਿਆਰੀਆਂ ਜ਼ੋਰਾਂ 'ਤੇ। ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਦਾ ਗਣਨਾ ਗੇੜ ਸਫਲਤਾਪੂਰਵਕ ਮੁਕੰਮਲ। ਰਾਸ਼ਟਰੀ SC/ST ਹੱਬ ਪ੍ਰੋਜੈਕਟ ਤਹਿਤ ਅੱਜ ਪਟਿਆਲਾ ਵਿਖੇ SC/ST ਉਦਮੀਆਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਅਤੇ ਕੱਲ੍ਹ 16 ਜੁਲਾਈ ਨੂੰ ਕਈ ਥਾਵਾਂ 'ਤੇ ਗਰਮੀ ਅਤੇ ਹੁੰਮਸ ਭਰਿਆ ਮੌਸਮ ਰਹਿਣ, ਜਦਕਿ 17 ਅਤੇ 18 ਜੁਲਾਈ ਨੂੰ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਅੱਜ ਤੋਂ ਲਾਗੂ ਹੋਇਆ ਵਿਆਪਕ ਵਪਾਰ ਆਰਥਿਕ ਸਮਝੌਤਾ ਭਾਰਤ ਅਤੇ ਬਰਤਾਨੀਆ ਦੀ ਭਾਈਵਾਲੀ ਵਿੱਚ ਇੱਕ ਮਹੱਤਵਪੂਰਨ ਪਲ ਹੈ। ਸ੍ਰੀ ਮੋਦੀ ਨੇ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਇਹ ਗੱਲ ਆਖੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਝੌਤਾ ਭਾਰਤ ਦੇ ਕਿਸਾਨਾਂ, ਉਦਮੀਆਂ ਅਤੇ MSME ਨੂੰ ਨਵੀਂ ਗਤੀ ਦੇਵੇਗਾ ਅਤੇ ਨਾਲ ਹੀ ਕਈ ਜੀਵੰਤ ਖੇਤਰਾਂ ਨੂੰ ਬਰਤਾਨੀਆ ਦੇ ਬਾਜ਼ਾਰ ਤੱਕ ਮਜ਼ਬੂਤ ਪਹੁੰਚ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਕਨਾਲੋਜੀ, ਪੇਸ਼ੇਵਰ ਸੇਵਾਵਾਂ ਅਤੇ ਨਵੀਨਤਾ 'ਚ ਸਹਿਯੋਗ ਨੂੰ ਵੀ ਵਧਾਏਗੀ। ਭਾਰਤ ਤੋਂ ਬਰਤਾਨੀਆ ਨੂੰ ਵੱਖ ਵੱਖ ਉਤਪਾਦ ਰਵਾਨਾ ਕਰਨ ਦੀ ਲੜੀ ਵਿੱਚ ਅੱਜ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਵੀ ਤਿਆਰ ਕੱਪੜੇ, ਉੱਨ ਅਤੇ ਹੋਰ ਉਤਪਾਦ ਰਵਾਨਾ ਕੀਤੇ ਗਏ। ਲੁਧਿਆਣਾ ਵਿੱਚ ਇਹ ਸਮਾਰੋਹ ਸਾਹਨੇਵਾਲ ਵਿਖੇ ਕਸਟਮ ਕਮਿਸ਼ਨਰੇਟ, DGFT RA ਲੁਧਿਆਣਾ ਅਤੇ ਭਾਰਤੀ ਬਰਾਮਦ ਸੰਗਠਨ ਫੈਡਰੇਸ਼ਨ FIEO ਵੱਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ। ਉਧਰ ਅੰਮ੍ਰਿਤਸਰ ਵਿੱਚ ਤਿਆਰ ਕੱਪੜਿਆਂ ਦੀ ਖੇਪ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੀ ਸਿੱਧੀ ਉਡਾਣ ਰਾਹੀਂ ਬਰਮਿੰਘਮ ਲਈ ਰਵਾਨਾ ਕੀਤਾ ਗਿਆ। ਇਹ ਸਮਝੌਤਾ ਭਾਰਤ ਦੀ ਬਰਤਾਨੀਆ ਨੂੰ ਹੋਣ ਵਾਲੀ ਲਗਭਗ 99% ਬਰਾਮਦ ਉੱਤੇ 0 ਡਿਊਟੀ ਮਾਰਕੀਟ ਪਹੁੰਚ ਨੂੰ ਸੁਰੱਖਿਅਤ ਕਰਦਾ, 137 ਸੇਵਾਵਾਂ ਦੇ ਉਪ ਖੇਤਰਾਂ 'ਚ ਮੌਕਿਆਂ ਦਾ ਵਿਸਥਾਰ ਕਰਦਾ ਅਤੇ ਕੱਪੜਾ ਉਦਯੋਗ, ਚਮੜਾ, ਇੰਜੀਨੀਅਰਿੰਗ, ਫੂਡ ਪ੍ਰੋਸੈਸਿੰਗ, ਫਾਰਮਾਸੂਟੀਕਲ ਅਤੇ MSME ਸਮੇਤ ਮੁੱਖ ਖੇਤਰਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਜਲੰਧਰ ਵਿੱਚ ਹੋਣ ਵਾਲੇ ਦੌਰੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਸ ਦੌਰੇ ਦੌਰਾਨ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ ਜਾਏਗਾ ਅਤੇ ਨਾਲ ਹੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਦੇਸ਼ ਭਰ ਵਿੱਚ 74 ਹੋਰ ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਵਰਚੁਅਲ ਮਾਧਿਅਮ ਰਾਹੀਂ ਉਦਘਾਟਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਅੰਮ੍ਰਿਤਸਰ ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਨਾਲ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈਸ ਰੇਲਗੱਡੀ ਨੂੰ ਵੀ ਰਵਾਨਾ ਕਰਨਗੇ। ਜਲੰਧਰ ਪਹੁੰਚਣ ਤੋਂ ਪਹਿਲਾਂ ਸ੍ਰੀ ਮੋਦੀ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦਾ ਵੀ ਦੌਰਾ ਕਰਨਗੇ, ਜਿੱਥੇ ਉਨ੍ਹਾਂ ਵੱਲੋਂ ਵੱਖ ਵੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੀ ਸੰਭਾਵਨਾ ਏ। ਕੇਂਦਰੀ ਮੰਤਰੀ ਮੰਡਲ ਨੇ ਆਤਮ ਨਿਰਭਰ ਭਾਰਤ ਲਈ ਯੂਰੀਆ 2026 ਵਾਸਤੇ ਰਾਸ਼ਟਰੀ ਨਿਵੇਸ਼ ਨੀਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਨਵੀਂ ਦਿੱਲੀ 'ਚ ਮੰਤਰੀ ਮੰਡਲ ਦੀ ਮੀਟਿੰਗ

0: ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨੀਤੀ ਦਾ ਉਦੇਸ਼ ਦੇਸ਼ ਚ ਗੈਰ ਆਧਾਰਿਤ ਯੂਰੀਆ ਨਿਰਮਾਣ ਇਕਾਈ ਸਥਾਪਿਤ ਕਰਨ ਲਈ ਯੂਰੀਆ ਖੇਤਰ ਵਿਚ ਨਵੇਂ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਜਿਸ ਨਾਲ ਆਤਮ ਨਿਰਭਰਤਾ ਦਾ ਟੀਚਾ ਪ੍ਰਾਪਤ ਹੋਵੇਗਾ। ਨਵੀਂ ਨੀਤੀ ਵਿਚ ਕਈ ਮਹੱਤਵਪੂਰਨ ਬਦਲਾਅ ਸ਼ਾਮਲ ਨੇ ਜਿਸ ਵਿਚ ਵਧੇਰੇ ਪਾਰਦਰਸ਼ਤਾ ਵਾਸਤੇ ਸਥਿਰ ਤੇ ਪਰਿਵਰਤਨਸ਼ੀਲ ਲਾਗਤਾਂ ਨੂੰ ਵੱਖ ਕਰਨਾ ਸ਼ਾਮਲ ਹੈ। ਇਹ ਘੱਟੋ ਘੱਟ 12% ਤੇ ਵੱਧ ਤੋਂ ਵੱਧ 16% ਦੇ ਨਾਲ ਰਿਟਰਨ ਔਨ ਇਕੁਇਟੀ ਬੈਂਡ ਸ਼ੁਰੂ ਕਰਨਾ ਵੀ ਸ਼ਾਮਲ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਦਾ ਗਣਨਾ ਗੇੜ ਸਫਲਤਾਪੂਰਵਕ ਮੁਕੰਮਲ ਹੋ ਗਿਆ। ਚੰਡੀਗੜ੍ਹ ਦੇ ਮੁੱਖ ਚੋਣ ਅਧਿਕਾਰੀ ਪ੍ਰੇਰਣਾ ਪੁਰੀ ਨੇ ਕਿਹਾ ਕਿ ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਕਿ 15 ਜੂਨ ਤੋਂ 14 ਜੁਲਾਈ ਤੱਕ ਮਹੀਨਾ ਭਰ ਚੱਲ ਰਹੀ ਪ੍ਰਕਿਰਿਆ ਦੌਰਾਨ ਕੁੱਲ 5,16,427 ਰਜਿਸਟਰਡ ਵੋਟਰਾਂ ਨੂੰ ਕਵਰ ਕੀਤਾ ਗਿਆ। ਇਨ੍ਹਾਂ ਵਿਚੋਂ 4,50,246 ਗਣਨਾ ਫਾਰਮ ਇਕੱਠੇ ਅਤੇ ਡਿਜੀਟਾਈਜ਼ ਕੀਤੇ ਗਏ, ਜਦਕਿ BLOs ਵੱਲੋਂ ਵਾਰ ਵਾਰ ਦੌਰੇ ਕਰਨ ਦੇ ਬਾਵਜੂਦ 66,146 ਫਾਰਮ ਇਕੱਠੇ ਨਹੀਂ ਕੀਤੇ ਗਏ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਅਣਇਕੱਤਰ ਕੀਤੇ ਫਾਰਮਾਂ 'ਚੋਂ ਬਹੁਤ ਸਾਰੇ ਉਹਨਾਂ ਲੋਕਾਂ ਦੇ ਨੇ ਜੋ ਜਾਂ ਤਾਂ ਸਥਾਈ ਤੌਰ 'ਤੇ ਦੂਜੀਆਂ ਥਾਵਾਂ 'ਤੇ ਚਲੇ ਗਏ ਨੇ, ਜਾਂ ਗੈਰ ਹਾਜ਼ਰ ਨੇ, ਜਾਂ ਫਿਰ ਮ੍ਰਿਤਕ ਨੇ, ਜਾਂ ਫਿਰ ਜਿਨ੍ਹਾਂ ਦੀਆਂ ਐਂਟਰੀਆਂ ਫਰਜ਼ੀ ਨੇ। ਉਹਨਾਂ ਸਪਸ਼ਟ ਕੀਤਾ ਕਿ ਫੀਲਡ ਤਸਦੀਕ ਦੇ ਆਧਾਰ 'ਤੇ ਇਨ੍ਹਾਂ ਵੋਟਰਾਂ ਦੇ ਨਾਮ 21 ਜੁਲਾਈ ਨੂੰ ਪ੍ਰਕਾਸ਼ਿਤ ਹੋਣ ਵਾਲੀ ਖਰੜਾ ਵੋਟਰ ਸੂਚੀ 'ਚ ਨਹੀਂ ਆਉਣਗੇ। ਉਹਨਾਂ ਕਿਹਾ ਕਿ ਖਰੜਾ ਵੋਟਰ ਸੂਚੀ ਚੰਡੀਗੜ੍ਹ ਦੇ ਮੁੱਖ ਚੋਣ ਅਧਿਕਾਰੀ ਦੀ ਵੈਬਸਾਈਟ ਦੇ ਨਾਲ ਨਾਲ ECI ਨੈੱਟ ਪਲੈਟਫਾਰਮ 'ਤੇ ਵੀ ਉਪਲਬਧ ਹੋਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦਾ ਹਰ ਖੇਤਰ ਵਿਚ ਮੋਹਰੀ ਸੂਬਾ ਬਣਨ ਵਾਲ ਦਾ ਸਫ਼ਰ ਲੋਕਾਂ ਦੇ ਸਮਰਥਨ ਤੇ ਵਿਸ਼ਵਾਸ ਨਾਲ ਜਾਰੀ ਰਹੇਗਾ। ਅੱਜ ਹੁਸ਼ਿਆਰਪੁਰ ਦੇ ਮੁਕੇਰੀਆਂ ਹਲਕੇ 'ਚ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਰਾਜਨੀਤੀ ਸੱਤਾ ਉੱਤੇ ਕਾਬਜ਼ ਰਹਿਣ ਬਾਰੇ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਬਾਰੇ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਇਨ੍ਹਾਂ ਆਸਵੰਦ ਯੋਜਨਾਵਾਂ ਲਈ ਸੂਬਾ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ। ਪੰਜਾਬ ਸਰਕਾਰ ਨੇ ਸੂਬੇ ਵਿਚ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਨੂੰ ਹੋਰ ਸਰਲ, ਸੁਚੱਜਾ ਤੇ ਪਾਰਦਰਸ਼ੀ ਬਣਾਉਣ ਲਈ ਜ਼ਿਲ੍ਹਾ ਪੱਧਰ ਤੇ ਗੋਦ ਲੈਣ ਬਾਰੇ ਏਜੰਸੀਆਂ ਦੀ ਗਿਣਤੀ 'ਚ ਵਾਧਾ ਕੀਤਾ। ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਹ ਗੱਲ ਦੱਸਦਿਆਂ ਕਿਹਾ ਕਿ ਸਰਕਾਰ ਦਾ ਉਦੇਸ਼ ਕਾਨੂੰਨੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਬੇਆਸਰਾ ਬੱਚਿਆਂ ਨੂੰ ਪਰਿਵਾਰ ਤੇ ਮਾਪਿਆਂ ਦਾ ਪਿਆਰ ਮੁਹੱਈਆ ਕਰਵਾਉਣਾ ਹੈ। ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪਹਿਲਾਂ ਸੂਬੇ ਵਿਚ ਸਿਰਫ਼ 10 ਅਡੋਪਸ਼ਨ ਏਜੰਸੀਆਂ ਕੰਮ ਕਰ ਰਹੀਆਂ ਸਨ, ਜਿਸ ਕਾਰਨ ਗੋਦ ਲੈਣ ਦੀ ਪ੍ਰਕਿਰਿਆ 'ਚ ਦੇਰੀ ਹੁੰਦੀ ਸੀ ਤੇ ਚਾਹਵਾਨ ਜੋੜਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
1: ਪੰਜਾਬ ਪਹਿਲਾ ਸਟੇਟ ਬਣਿਆ ਜਿਸ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਸਪੈਸ਼ਲਾਈਜ਼ਡ ਅਡੋਪਸ਼ਨ ਏਜੰਸੀਆਂ ਸਥਾਪਿਤ ਕਰ ਲਈਆਂ ਨੇ। ਅਸੀਂ ਇਸ ਤੋਂ ਪਹਿਲਾਂ ਹਰ ਵਰਗ ਦੇ ਬੱਚੇ ਦੇ ਲਈ ਇਸ ਵਿਭਾਗ ਨੇ ਮਿਹਨਤ ਕੀਤੀ ਹੈ। ਗੋਦ ਲੈਣਾ ਇੱਕ ਵੱਡੀ ਗੱਲ ਹੁੰਦੀ ਹੈ, ਇਹਦੇ ਨਾਲ ਦੋ ਪਰਿਵਾਰਾਂ ਦਾ ਭਲਾ ਹੋ ਰਿਹਾ, ਇੱਕ ਤਾਂ ਜਿਨ੍ਹਾਂ ਨੂੰ ਬੱਚੇ ਦੀ ਘਾਟ ਹੈ ਔਰ ਦੂਜੇ ਪਾਸੇ ਜਿਹਨੂੰ ਪੇਰੈਂਟਸ ਦੀ ਘਾਟ ਹੈ।
0: ਕੈਬਨਿਟ ਮੰਤਰੀ ਨੇ ਦੱਸਿਆ ਕਿ ਹਾਲ ਹੀ ਵਿੱਚ ਸੂਬੇ ਵਿੱਚ ਬਾਲ ਭੀਖ ਮੰਗਣ ਦੀ ਸਮੱਸਿਆ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਜਿਸ ਦੌਰਾਨ ਕਈ ਬੱਚਿਆਂ ਨੂੰ ਬਚਾਇਆ ਗਿਆ। ਉਨ੍ਹਾਂ ਦੱਸਿਆ ਕਿ ਚਿੰਤਾ ਦੀ ਗੱਲ ਇਹ ਸੀ ਕਿ ਕਈ ਬੱਚਿਆਂ ਦੇ ਮਾਪੇ ਜਾਂ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਵਾਪਸ ਲੈਣ ਨਹੀਂ ਆਏ। ਅਜਿਹੇ ਬੱਚਿਆਂ ਦੇ ਭਵਿੱਖ ਨੂੰ ਧਿਆਨ 'ਚ ਰੱਖਦਿਆਂ ਸਰਕਾਰ ਨੇ ਉਨ੍ਹਾਂ ਨੂੰ ਲੀਗਲ ਫ੍ਰੀ ਫਾਰ ਅਡੋਪਸ਼ਨ ਸ਼੍ਰੇਣੀ 'ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ, ਤਾਂ ਜੋ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਅਧੀਨ ਗੋਦ ਦੇ ਕੇ ਇੱਕ ਸੁਰੱਖਿਅਤ ਤੇ ਪਰਿਵਾਰ ਭਰਿਆ ਪਰਿਵਾਰ ਮੁਹੱਈਆ ਕਰਵਾਇਆ ਜਾ ਸਕੇ। ਭਾਰਤ ਸਰਕਾਰ ਦੇ ਸੂਖਮ ਲਘੂ ਤੇ ਦਰਮਿਆਨੇ ਉੱਦਮ MSME ਬਾਰੇ ਮੰਤਰਾਲੇ ਤਹਿਤ ਚੱਲ ਰਹੇ ਰਾਸ਼ਟਰੀ SC ST ਹੱਬ ਪ੍ਰੋਜੈਕਟ ਤਹਿਤ ਅੱਜ ਪਟਿਆਲਾ ਵਿਖੇ SC ST ਉੱਦਮੀਆਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। MSME ਲੁਧਿਆਣਾ ਦੇ ਜੁਆਇੰਟ ਡਾਇਰੈਕਟਰ ਪੰਕਜ ਕੁਮਾਰ ਝਾਅ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਕਬਾਇਲੀ ਭਾਈਚਾਰਿਆਂ ਉੱਦਮੀਆਂ ਦੀ ਸਮਰੱਥਾ 'ਚ ਵਾਧਾ ਕਰਨਾ, ਉਹਨਾਂ ਨੂੰ ਸਰਕਾਰੀ ਖਰੀਦ ਪ੍ਰਣਾਲੀ ਨਾਲ ਜੋੜਨਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨਾ ਹੈ।
2: आज हम यहाँ पे नेशनल SC ST हब के द्वारा आयोजित BDP प्रोग्राम के अंदर आए थे, जिसके अंदर हमने अपनी मिनिस्ट्री से संबंधित जितनी भी स्कीम्स हैं उसके बारे में जानकारी दी, ताकि जितने भी यंग एस्पिरेंट्स हैं या ऑलरेडी एग्जिस्टिंग एंटरप्रेनर्स हैं वो इन स्कीम्स का फायदा उठा सके। मेन मोटो है कि जितने भी वांछित वर्ग के हमारे एंटरप्रेनर्स हैं उनको आगे बढ़ाया जा सके। SC ST हमारे भाई बंधु हैं, एंटरप्रेनर्स हैं, उन लोगों को आगे बढ़ाया जाए, तो उनके लिए जो हमारी स्कीम्स के अंदर एक्स्ट्रा बेनिफिट्स हैं एंटरप्रेनर्स के लिए उनके बारे में जानकारी दी है, इससे उन लोगों को आगे बढ़ने में काफी मदद।
0: ਇਸ ਮੌਕੇ ਨੈਸ਼ਨਲ SC ST ਹੱਬ ਲੁਧਿਆਣਾ ਦੇ ਬ੍ਰਾਂਚ ਹੈੱਡ ਸੂਰਿਆ ਭੂਸ਼ਣ ਅਤੇ PhD ਚੈਂਬਰ ਐਂਡ ਕਮਰਸ ਇੰਡਸਟਰੀ ਦੇ ਸੀਨੀਅਰ ਰੀਜਨਲ ਡਾਇਰੈਕਟਰ ਭਾਰਤੀ ਸੂਦ ਨੇ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਮੰਤਰਾਲੇ ਦੇ ਨਾਲ ਜੁੜ ਕੇ ਆਪਣਾ ਖੁਦ ਦਾ ਕੰਮ ਸ਼ੁਰੂ ਕਰਨ। ਪ੍ਰੋਗਰਾਮ ਦੌਰਾਨ ਸੂਬਾ ਸਰਕਾਰਾਂ, ਕੇਂਦਰੀ ਸਰਕਾਰੀ ਉੱਦਮਾਂ, ਬੈਂਕਾਂ, ਉਦਯੋਗਿਕ ਸੰਸਥਾਵਾਂ ਤੇ ਹੋਰਨਾਂ ਹਿੱਸੇਦਾਰਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਸਵੱਛਤਾ ਹੀ ਸੇਵਾ

ਮੁਹਿੰਮ ਤਹਿਤ ਪੰਜਾਬ ਬੀਜੇਪੀ ਵੱਲੋਂ ਪਠਾਨਕੋਟ ਵਿੱਚ ਇੱਕ ਵਿਸ਼ੇਸ਼ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਦੀ ਅਗਵਾਈ ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕੀਤੀ। ਮੁਹਿੰਮ ਦੌਰਾਨ ਬੀਜੇਪੀ ਵਰਕਰਾਂ ਨੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਤੇ ਚੌਰਾਹਿਆਂ ਦੀ ਸਫਾਈ ਕੀਤੀ। ਇਹ ਮੁਹਿੰਮ ਅਗਲੇ 2 ਦਿਨਾਂ ਤੱਕ ਜਾਰੀ ਰਹੇਗੀ। ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਨੇ ਸੂਬੇ 'ਚ ਲਾਵਾਰਸ ਅਤੇ ਬੇਸਹਾਰਾ ਗਊਧਨ ਦੀ ਸੰਭਾਲ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਗਊਸ਼ਾਲਾਵਾਂ ਦੀ ਸਥਿਤੀ ਨੂੰ ਸੁਧਾਰਨ ਬਾਰੇ ਮਾਨਸਾ ਵਿਖੇ ਸਰਕਾਰੀ ਅਤੇ ਨਿੱਜੀ ਗਊਸ਼ਾਲਾਵਾਂ ਦੇ ਨੁਮਾਇੰਦਿਆਂ ਅਤੇ ਵਿਭਾਗੀ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਾਸੀਆਂ ਨੂੰ

0: ਸੂਬੇ ਦੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਕੁਝ ਥਾਵਾਂ ਤੇ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਦੌਰਾਨ ਪੰਜਾਬ 'ਚ ਵੱਧ ਤੋਂ ਵੱਧ ਤਾਪਮਾਨ ਫਰੀਦਕੋਟ ਵਿਖੇ 41.3 ਡਿਗਰੀ ਸੈਲਸੀਅਸ, ਹਰਿਆਣਾ ਦੇ ਕਰਨਾਲ 'ਚ 40.5 ਡਿਗਰੀ ਅਤੇ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 36.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਇਹ ਸਮਝੌਤਾ ਭਾਰਤ ਬਰਤਾਨੀਆ ਦੀ ਭਾਈਵਾਲੀ 'ਚ ਇੱਕ ਮਹੱਤਵਪੂਰਨ ਪਲ ਹੈ। ਅੰਮ੍ਰਿਤਸਰ ਤੇ ਲੁਧਿਆਣਾ ਤੋਂ ਵੀ ਉਤਪਾਦਾਂ ਦੀ ਖੇਪ ਬਰਤਾਨੀਆ ਲਈ ਰਵਾਨਾ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਜਲੰਧਰ ਦੌਰੇ ਦੀਆਂ ਤਿਆਰੀਆਂ ਜ਼ੋਰਾਂ 'ਤੇ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਦਾ ਗਣਨਾ ਖੇਡ ਸਫਲਤਾਪੂਰਵਕ ਮੁਕੰਮਲ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਅਤੇ ਕੱਲ੍ਹ 16 ਜੁਲਾਈ ਨੂੰ ਕਈ ਥਾਵਾਂ 'ਤੇ ਗਰਮੀ ਅਤੇ ਹੁਮਸ ਭਰਿਆ ਮੌਸਮ ਰਹਿਣ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 6:30 ਵਜ ਰਹੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਆਵਾਂਗਾ ਯੇ
1: ਆਜੋ ਆਜੋ ਆਜੋ ਸ਼ਿੰਗਾਰਾ ਸਿੰਘ ਜੀ ਆਜੋ ਬੱਚਿਆਂ ਵਾਲਿਓ ਆਜੋ
0: ਜੈ ਹਿੰਦ ਜੀ ਰੋਲੀਆ ਰਾਮ ਜੀ ਜੈ ਹਿੰਦ
1: ਜੈ ਜੀ ਜੈ
2: ਗਰਮ ਕੀਤਾ ਹੋਇਆ।
1: ਦੇਖੋ ਗੱਲ ਜਿਹੜੀ ਮੌਸਮਾਂ ਦੀ ਹੈ ਨਾ, ਕੁਦਰਤ ਨੇ ਜੋ ਵੀ ਬਣਾਇਆ ਬੰਦੇ ਦੀ ਬਿਹਤਰੀ ਲਈ ਬਣਾਇਆ। ਇਹ ਬੰਦੇ ਦੀ ਸੋਚ, ਜਿੱਦਾਂ ਕਹਿੰਦੇ ਕਿਸੇ ਨੂੰ ਮਹਾਂਵਾਦੀ ਤੇ ਕਿਸੇ ਨੂੰ ਸਵਾਦੀ ਵਾਲੀ ਗੱਲ ਹੋ ਜਾਂਦੀ ਹੈ, ਇਹ ਸਾਡੀ ਸੋਚ ਤੇ ਨਿਰਭਰ ਕਰਦਾ ਹੈ ਕਿ ਕਿਸੇ ਵੀ ਚੀਜ਼ ਨੂੰ ਅਸੀਂ ਕਿਸ ਤਰ੍ਹਾਂ ਲੈਂਦੇ ਹਾਂ।
2: ਬਿਲਕੁਲ ਸਹੀ ਕਿਹਾ।
1: ਹੁਣ ਜੇ ਤਾਂ ਐਵੇਂ ਆਪਾਂ ਗਰਮੀ ਨੂੰ ਦੇਖ ਕੇ ਹਾਲ ਬੂਹ ਦਵਾਈ ਪਾਈ ਚੱਲਾਂਗੇ ਤੇ ਉਹਦੇ ਨਾਲ ਤਾਂ ਗਰਮੀ ਘੱਟ ਹੋ ਨਹੀਂ ਜਾਣੀ।
2: ਬਿਲਕੁਲ ਨਹੀਂ।
1: ਸੋ ਇਸ ਕਰਕੇ ਕਿਤੇ ਨਾ ਕਿਤੇ ਸਾਡੇ 'ਚ ਸਹਿਣ ਸ਼ਕਤੀ ਔਰ ਸਹਿਣਸ਼ੀਲਤਾ, ਇਹ ਦੋ ਗੁਣ ਜਿਹੜੇ ਹੈ ਉਹ ਅੱਜ ਦੀ ਰਫ਼ਤਾਰ ਵਾਲੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਤੋਂ ਮਨਫੀ ਹੋ ਰਹੇ ਆ।
2: ਇਹੀ ਤਾਂ ਸਮੱਸਿਆ ਹੈ ਨਾ, ਬੰਦਾ ਗਰਮੀ ਮਾੜੀ ਜਿਹੀ ਹੋ ਜਾਵੇ ਤਾਂ ਹਾਏ ਗਰਮੀ, ਠੰਡ ਹੋ ਜਾਵੇ ਤਾਂ ਹਾਏ ਠੰਡ।
1: ਇਹ ਉਹੀ ਹੈ ਨਾ ਕਿ ਹਾਲ ਬੂਹ ਦੁਹਾਈ ਦੇ ਨਾਲ ਕੁਛ ਨਹੀਂ ਹੋਣਾ। ਮੌਸਮ ਦੇ ਲਿਹਾਜ਼ ਦੇ ਨਾਲ ਆਪਾਂ ਟਾਕਰਾ ਕਿੱਦਾਂ ਕਰਨਾ ਮੌਸਮ ਦਾ, ਕਿ ਹੁਣ ਰੱਬ ਨੇ ਮੌਸਮ ਬਣਾਏ ਹੈ ਇਹ ਵਾਤਾਵਰਨ ਦੇ ਲਿਹਾਜ਼ ਦੇ ਨਾਲ, ਫਸਲਾਂ ਦੇ ਲਿਹਾਜ਼ ਨਾਲ। ਹੁਣ ਦੇਖੋ ਦੇਖੋ ਗਰਮੀ ਹੈ ਸਰਦੀ ਹੈ, ਅਤੇ ਗਰਮੀ ਸਰਦੀ ਦੇ ਸਾਡੇ ਕੋਲ ਫਸਲਾਂ ਵੀ ਹੈ, ਸਬਜ਼ੀ ਭਾਜੀ ਵੀ ਹੈ। ਜੇ ਮੌਸਮ ਨਹੀਂ ਹੋਊ ਤਾਂ ਸਬਜ਼ੀ ਭਾਜੀ ਕਿੱਦਾਂ ਹੋਊ?
2: ਬਿਲਕੁਲ।
0: ਦੇਖੋ ਮੌਸਮ ਦੇ ਲਿਹਾਜ਼ ਨਾਲ ਸਾਨੂੰ ਚੱਲਣਾ ਪੈਣਾ ਜੀ। ਜੇ ਮੌਸਮ ਸਾਡਾ ਗਰਮੀ ਵਾਲਾ ਤਾਂ ਸਾਡੇ ਅੰਦਰ ਜਜ਼ਬਾ ਵੀ ਚਾਹੀਦਾ।
1: ਹਾਂ, ਗਰਮੀ ਜਿਹੜੀ ਹੈ ਨਾ ਮੌਸਮ ਦੀ ਤਾਂ ਠੀਕ ਹੈ
0: ਜੀ,
1: ਜੇ ਤੁਹਾਡੇ ਵਾਲੀ ਗਰਮੀ ਕਿਤੇ ਨਾ ਕਿਤੇ ਖਰਾਬ ਕਰ ਜਾਂਦੀ। ਦਿਮਾਗੀ ਗਰਮੀ
2: ਸਿਰ ਨੂੰ ਚੜ੍ਹ ਜਾਂਦੀ ਨਾ, ਫਿਰ ਉਹ ਤੋਂ ਬਾਅਦ ਔਖਾ।
1: ਉਹਦੇ ਲਈ ਤੁਸੀਂ ਨਿੰਬੂ ਪਾਣੀ ਦਾ ਇਸਤੇਮਾਲ ਜ਼ਰੂਰ ਕਰੋ, ਕਿ ਦੇਖੋ ਦਿਮਾਗ ਦੇ ਵਿੱਚ ਠੰਡਕ ਦਾ ਰੱਖਣਾ
0: ਜੀ,
1: ਬਹੁਤ ਜ਼ਿਆਦਾ ਫੈਸਲੇ ਜਿਹੜੇ ਹੈ ਤੇਜ਼ੀ ਦੇ ਵਿੱਚ, ਉਸ ਕਹਿੰਦੇ ਜਿੱਦ ਨਾਲ ਮਸਲੇ ਵਿਗੜ ਜਾਂਦੇ ਆ ਤੇ ਰਜ਼ਾਮੰਦੀ ਕਰਨ ਨੂੰ ਨਿਬੜ ਜਾਂਦੇ
0: ਆ। ਸਹੀ ਗੱਲ ਆ,
1: ਬਿਲਕੁਲ। ਤਤ ਭੜਤੇ ਲਏ ਫੈਸਲੇ ਜਾਂ ਤਕਾਲੀ ਦੇ ਵਿੱਚ ਕੀਤੇ ਫੈਸਲੇ ਕਿਤੇ ਨਾ ਕਿਤੇ ਸਾਡੇ ਲਈ ਮਹਿੰਗੇ ਸਾਬਤ ਹੁੰਦੇ ਆ। ਇਸੇ ਕਰਕੇ ਜਿਹੜਾ ਕਹਿੰਦੇ ਹੈ ਸਿਆਣਾ ਬੰਦਾ ਕੌਣ ਹੁੰਦਾ, ਸਿਆਣਾ ਉਮਰ ਦੇ ਨਾਲ ਨਹੀਂ, ਸਿਆਣਾ ਸਿਆਣਪ ਨਾਲ ਹੁੰਦਾ।
0: ਮੂਰਖ ਵੀ ਸਿਆਣੇ ਹੁੰਦੇ ਆ।
1: ਆਹੋ ਬਿਲਕੁਲ।
2: ਨਾਲੇ ਗੱਲ ਇਹ ਹੈ ਵੀ ਜਿਸ ਬੰਦੇ ਨੇ ਸਹੀ ਟਾਈਮ ਦੇ ਉੱਤੇ ਸਹੀ ਫੈਸਲਾ ਕਰ ਲਿਆ ਉਹੀ ਕਾਮਯਾਬ ਹੈ, ਨਹੀਂ ਤਾਂ ਫਿਰ ਗੱਲ ਹੋ ਜਾਂਦੀ ਵੀ ਘੜੀ ਦਾ ਖੁੰਝਿਆ ਕੋਹਾਂ ਤੇ
1: ਜਾ ਪੈਂਦਾ। ਸੋ ਇਸ ਕਰਕੇ ਜ਼ਿੰਦਗੀ ਦਾ ਜਿਹੜਾ ਵਰਤਾਰਾ ਹੈ, ਜ਼ਿੰਦਗੀ ਜਿਉਂਦੇ ਸਾਰੇ ਹੀ ਹੈ, ਪਰ ਜਿੱਦਾਂ ਕਹਿੰਦੇ ਆ ਵੀ ਜਿਉਣ ਦਾ ਬਲ ਕਿਸੇ ਨਹੀਂ ਤਾਂ ਆ ਕੇ ਖਰਾਬ ਕਰਕੇ ਚਲੇ ਜਾਂਦੇ।
2: ਇਹੀ ਤਾਂ ਹੁੰਦਾ।
1: ਤੇ ਫਿਰ ਜਦੋਂ ਬੰਦਾ ਆਪਣਾ ਆਖਰੀ ਦਮਾਂ ਤੇ ਪਹੁੰਚਦਾ ਨਾ, ਫਿਰ ਬੰਦੇ ਨੂੰ ਸਵਾਏ ਪਛੋਤਾਵੇ ਤੋਂ, ਕਿਉਂਕਿ ਸਰਵੇ ਵੀ ਹੋ ਚੁੱਕਿਆ ਕਿ ਬਹੁਤ ਸਾਰੇ ਲੋਕ ਜਿਹੜੇ ਇਸੇ ਪਛੋਤਾਵੇ ਚ ਰਹਿ ਜਾਂਦੇ ਆ ਕਿ ਮੈਂ ਆਪਣੀ ਜ਼ਿੰਦਗੀ ਨੂੰ ਕਿਸੇ ਨਾ ਕਿਸੇ ਪਾਸੇ ਉਦੋਂ ਕੰਮ ਨਹੀਂ ਲੈ ਸਕਦਾ,
2: ਲੇਖੇ ਨਹੀਂ ਲੱਗੀ
1: ਮੇਰੇ ਕੰਮ ਨਹੀਂ ਆਈ। ਸੋ ਜ਼ਿੰਦਗੀ ਦੀ ਵਿਉਂਤ ਤੁਹਾਡੀ ਇੱਦਾਂ ਦੀ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਜਿਹੜਾ ਹੈ ਆਖਰੀ ਦਮ ਤੇ ਫਿਰ ਜਾ ਕੇ ਪਛੋਤਾਵਾ ਨਾ ਕਰਨਾ ਪਵੇ।
2: ਮੈਨੂੰ ਤੇ ਲੱਗ ਗਈ ਤੁਹਾਡੀ ਗੱਲ ਸਮਝ, ਹੈ ਨਾ, ਹੁਣ ਨਹੀਂ ਮੈਂ ਕਹਿੰਦਾ ਵੀ ਗਰਮੀ ਬਹੁਤ।
1: ਦੇਖੋ ਗੱਲ ਇਹੀ ਹੈ ਵੀ ਸਮਝਦਾਰ ਬੰਦੇ ਨੂੰ ਸਮਝ ਲੱਗ
2: ਜਾਂਦੀ ਹੈ।
1: ਅਗੇ ਇੱਕ ਹੋਵੇ ਕਮਲਾ ਸਮਝਾਵੇ, ਵਿਹੜਾ ਵਿਹੜਾ ਹੋਵੇ ਕਮਲਾ ਤਾਂ ਸਮਝਾਵੇ।

0: ਕਿਹੜਾ?
1: ਦੇਖੋ ਮੈਂ ਤਾਂ
0: ਇੱਕ ਨੇ ਮਾਨੀ ਹੈ ਨਾ, ਤੇ ਦੋਨੋਂ ਹੀ ਬ੍ਰਹਮ ਗਿਆਨੀ, ਉਹ ਹਿਸਾਬ ਹੈ ਵੀ ਇੱਕ ਨੇ ਕਹੀ ਦੂਜੇ ਨੇ ਮਾਨੀ, ਦੋਨੋਂ ਬ੍ਰਹਮ ਗਿਆਨੀ। ਸੋ ਗੱਲਾਂ ਬਾਤਾਂ ਦੇ ਨਾਲ ਜਿਹੜਾ ਹੈ, ਕਿਉਂਕਿ ਸਾਡਾ ਆਦਾਨ ਪ੍ਰਦਾਨ ਜਿਹੜਾ ਹੈ ਜਾਂ ਸਾਡੇ ਸੰਚਾਰ ਦਾ ਸਾਧਨ ਜਿਹੜਾ ਹੈ ਇੱਕ ਦੂਜੇ ਨਾਲ, ਉਹ ਗੱਲਬਾਤ ਹੈ।
1: ਹਾਂ ਬਿਲਕੁਲ
2: ਸਹੀ ਗੱਲ ਹੈ,
0: ਗੱਲਬਾਤ ਨਾਲ ਹੀ ਆਪਾਂ ਇੱਕ ਦੂਜੇ ਨਾਲ ਜੁੜਦੇ ਹਾਂ, ਗੱਲਬਾਤ ਨਾਲ ਹੀ ਇੱਕ ਦੂਜੇ ਨੂੰ ਸਮਝਦੇ ਹਾਂ, ਗੱਲਬਾਤ ਨਾਲ ਹੀ ਸਾਡੇ ਰਿਸ਼ਤੇ ਜੁੜਦੇ ਆ, ਗੱਲਬਾਤ ਨਾਲ ਸਾਡਾ ਸਮਾਜ ਬਣਦਾ ਹੈ। ਜੇ ਗੱਲਬਾਤ ਹੀ ਨਹੀਂ ਸਾਡੀ ਕਿਸੇ ਨਾਲ, ਬਾਤਚੀਤ ਤਾਂ ਹੀ ਕਹਿੰਦੇ ਆ ਕਿ ਜਿੰਨਾ ਮਰਜ਼ੀ ਤੁਹਾਡੇ ਦੇ ਵਿੱਚ ਆਪਸੀ ਫਰਕ ਪੈ ਜੇ, ਪਰ ਕਦੇ ਵੀ ਆਪਣੀ ਗੱਲਬਾਤ ਬੰਦ ਨਾ ਕਰੋ।
1: ਸਹੀ ਗੱਲ ਹੈ,
0: ਉਹਦੇ ਨਾਲ ਫਰਕ ਪੈਂਦੇ ਪੈ ਜਾਂਦੇ
1: ਪੈ ਜਾਂਦੇ।
0: ਦੋ ਬੋਲ ਗਾਉਣ ਦੇ ਲਾਉਂਦੇ ਆ,
1: ਲਾ ਦਿਓ ਜੀ,
2: ਲਾਓ ਜੀ।

0: ਰੋਲੀਆ ਰਾਮ ਜੀ।
1: ਸ਼ਿੰਗਾਰਾ ਸਿੰਘ ਜੀ ਅਤੇ ਪੰਜ ਸਾਹਿਬ, ਆਪਾਂ ਕਿਸਾਨੀ ਦੇ ਵਿੱਚ ਦੇਖਦੇ ਹਾਂ ਕਿ ਕਿਸਾਨੀ ਅੱਜ ਸਿਰਫ ਫਸਲਾਂ ਦੀ ਖੇਤੀ ਨਹੀਂ ਹੈ, ਕਿਤੇ ਧੰਦਿਆਂ ਦਾ ਸਮਾਂ ਹੈ।
0: ਸਹੀ ਗੱਲ ਹੈ,
1: ਕਿਉਂਕਿ ਅੱਜ ਆਪਾਂ ਦੇਖਦੇ ਹਾਂ ਕਿ ਰੁਜ਼ਗਾਰ ਦੇ ਵਸੀਲੇ ਹੀਲੇ ਸਾਡੇ ਕੋਲ ਘੱਟ ਹੈ। ਸੋ ਸਾਨੂੰ ਆਪਣੇ ਲਈ ਆਪ ਰੁਜ਼ਗਾਰ, ਇੱਥੋਂ ਤੱਕ ਕਿ ਦੂਜਿਆਂ ਲਈ ਰੁਜ਼ਗਾਰ ਪੈਦਾ ਕਰਨ ਦੀ ਸੋਚ ਅਪਣਾਉਣੀ ਪਏਗੀ। ਇਸੇ ਤਰ੍ਹਾਂ ਦੇ ਇੱਕ ਕਿਸਾਨ ਸਰਦਾਰ ਏਕਮ ਸਿੰਘ, ਇਹਨਾਂ ਨਾਲ ਗੱਲਾਂ ਬਾਤਾਂ ਆਪਾਂ ਸਾਂਝੀਆਂ ਕੀਤੀਆਂ ਅਤੇ ਇਹ ਸੱਜਣਾ ਆਪਾਂ ਸਾਂਝੀਆਂ ਕਰਦੇ।
0: ਬਿਲਕੁਲ ਜੀ,
2: ਸਾਡੇ ਨਾਲ ਏਕਮ ਹੁਰੀ ਨੇ ਜਿਹੜੇ ਕਿ ਮੋਗਾ ਦੇ ਰਹਿਣ ਵਾਲੇ ਆ, ਇਹਨਾਂ ਦਾ ਆਟਾ ਚੱਕੀ ਦਾ ਕੰਮ ਹੈ। ਏਕਮ ਜੀ, ਸਭ ਤੋਂ ਪਹਿਲੋਂ ਦਿਹਾਤੀ ਪ੍ਰੋਗਰਾਮ 'ਚ ਤੁਹਾਨੂੰ ਜੀ ਐਂ ਕਹਿੰਦੇ। ਗੱਲ ਹੈ ਕਿ ਅੱਜ ਖਾਸ ਤੌਰ 'ਤੇ ਸਾਡੇ ਸਾਹਮਣੇ ਸਮੱਸਿਆ ਰੁਜ਼ਗਾਰ ਨੂੰ ਲੈ ਕੇ ਹੈ ਨਾ, ਅਤੇ ਰੁਜ਼ਗਾਰ ਦਾ ਹੀਲਾ ਵਸੀਲਾ, ਕਿਉਂਕਿ ਹੁਣ ਨੌਕਰੀਆਂ ਇੰਨੀਆਂ ਜ਼ਿਆਦਾ ਉਪਲਬਧ ਤਾਂ ਨਹੀਂ ਹੈ, ਜਾਂ ਇਹ ਹੈ ਕਿ ਇਸ ਵਕਤ ਨੌਕਰੀ ਮਿਲਣਾ ਜਿਹੜਾ ਅਸੰਭਵ ਜਿਹੀ ਗੱਲ ਹੈ, ਅਤੇ ਨੌਜਵਾਨਾਂ ਨੂੰ ਆਪਣੇ ਕਿੱਤੇ ਕੰਮਾਂ ਕਾਰਾਂ ਵੱਲ ਹੀ ਪ੍ਰੇਰਿਤ ਕੀਤਾ ਜਾਂਦਾ, ਚਾਹੇ ਉਹ ਆਪਾਂ ਕਿਸੇ ਵੀ ਪੱਖ 'ਤੇ ਗੱਲ ਕਰ ਲਈਏ। ਤੁਸੀਂ ਆਟਾ ਚੱਕੀ ਦਾ ਜਿਹੜਾ ਕੰਮ ਹੈ, ਇਹ ਕਦੋਂ ਸ਼ੁਰੂ ਕੀਤਾ, ਕਿੱਦਾਂ ਕਿੱਦਾਂ ਮਤਲਬ ਇਸ ਵੱਲ ਜਿਹੜਾ ਹੈ ਤੁਹਾਡਾ ਰੁਝਾਨ ਬਣਿਆ?
3: ਸਰ, ਮੈਂ 2014 ਵਿੱਚ ਸ਼ੁਰੂ ਕੀਤਾ ਜੀ। ਮੈਂ ਆਪਣੇ KVK ਨਾਲ ਸੰਪਰਕ ਵਿੱਚ ਆਇਆ ਜੀ, PAU ਦੇ ਜੋ ਹੈ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ KVK ਬਣਿਆ ਜੀ। ਇਹਨਾਂ ਨੇ ਮੈਨੂੰ ਟ੍ਰੇਨਿੰਗ, ਜੋ ਮੁੱਢਲੀ ਜਾਣਕਾਰੀ ਸਾਰੀ ਇਹਨਾਂ ਨੇ ਪ੍ਰੋਵਾਈਡ ਕਰਵਾਈ ਹੈ ਜੀ, ਅਤੇ 14 ਵਿੱਚ ਮੈਂ ਸ਼ੁਰੂ ਕੀਤਾ ਜੀ, ਅੱਜ ਤੱਕ ਉਹ ਰੈਗੂਲਰ ਹੈ ਜੀ।
2: ਅੱਛਾ ਅੱਛਾ, ਦੇਖੋ ਹੁਣ ਆਪਾਂ ਜਿੱਦਾਂ ਆਟਾ ਚੱਕੀ ਦੀ ਗੱਲ ਕਰਦੇ ਹਾਂ, ਹੈ ਤੇ ਸਾਡੇ ਕਿੱਤੇ ਧੰਦਿਆਂ ਦੇ ਵਿੱਚ ਰਵਾਇਤੀ ਚੀਜ਼ ਹੈ। ਹੁਣ ਆਪਾਂ ਦੇਖਦੇ ਹਾਂ ਕਿ ਪਿੰਡਾਂ ਦੇ ਹਿਸਾਬ ਦੇ ਵਿੱਚ, ਪਿੰਡਾਂ ਦੇ ਵਿੱਚ ਕਿਸੇ ਇੱਕ ਆਟਾ ਚੱਕੀ ਹੈ, ਕਿਸੇ 2 ਆਟਾ ਚੱਕੀ ਹੈ। ਉਹ ਜਿਹੜੀ ਇੱਕ ਪਹਿਲੇ ਆਟਾ ਚੱਕੀ ਸੀ ਜਾਂ ਹੁਣ ਜਿਹੜੀ ਆਟਾ ਚੱਕੀ ਹੈ, ਇੱਕ ਰਵਾਇਤੀ ਸਾਡੀ ਆਟਾ ਚੱਕੀ ਹੁੰਦੀ ਸੀ, ਤੁਸੀਂ ਯੂਨਿਟ ਲਾਇਆ ਹੈ ਤੇ ਕੀ ਉਹਦੇ ਨਾਲੋਂ ਭਿੰਨ ਭੇਦ ਕੀ ਫਰਕ ਹੈ ਇਹਦੇ ਵਿੱਚ, ਕਿ ਅੱਜ ਦੀ ਟੈਕਨੋਲੋਜੀ ਦੇ ਨਾਲ ਜਾਂ ਅੱਜ ਦੀ ਟੈਕਨੋਲੋਜੀ ਦੇ ਨਾਲ ਕਿੱਦਾਂ ਇਹਨੂੰ ਅਪਗ੍ਰੇਡ ਕੀਤਾ ਹੈ ਤੁਸੀਂ?
3: ਸਰ, ਇਹ ਅਸਲ ਵਿੱਚ ਟ੍ਰੈਡੀਸ਼ਨਲ ਮੈਥਡ ਨਾਲ ਹੀ ਆਲੀਆਂ ਚੱਕੀਆਂ, ਵੱਡੀਆਂ ਦੇਸੀ ਚੱਕੀਆਂ ਜੀ, ਜਿਹੜੀਆਂ ਇੱਕ ਪਹਾੜੀ ਕੱਟ ਕੇ ਪੱਥਰ ਬਣਦਾ ਜੀ, ਲਾਲ ਪੱਥਰ ਬੋਲਦੇ ਇਹਨਾਂ
2: ਨੂੰ।
3: ਇਹਨਾਂ ਦੇ ਚੱਕਰ ਬਹੁਤ ਸਲੋ ਹੁੰਦੇ ਆ, ਇਹਨਾਂ ਵਿੱਚ ਕਿਸੇ ਵੀ ਚੀਜ਼, ਕੋਈ ਕਣਕ ਆ ਜਾਂ ਕਿਸੇ ਕੋਈ ਕਿਸੇ ਤਰ੍ਹਾਂ ਵੀ ਅਨਾਜ ਆ, ਉਹਦੀ ਗੁਣਵੱਤਾ ਉਸੇ ਤਰ੍ਹਾਂ ਰਹਿੰਦੀ ਹੈ ਜੀ, ਕੋਈ ਤੱਤ ਸੜਦੇ ਨਹੀਂ। ਜਿਹੜੀਆਂ ਅੱਜ ਕੱਲ੍ਹ ਆਮ ਚੱਕੀਆਂ ਚੱਲਦੀਆਂ, ਉਹਨਾਂ ਦੀ ਕੰਪੈਸਿਟੀ ਜ਼ਰੂਰ ਵੱਧ ਆ ਜੀ, ਕਿਉਂਕਿ ਉਹਨਾਂ ਦੇ ਚੱਕਰ ਜ਼ਿਆਦਾ, ਇੱਕ ਪੱਥਰ ਕੈਮੀਕਲ ਨਾਲ ਬਣੇ ਹੁੰਦੇ ਆ ਜੀ।
2: ਅੱਛਾ,
3: ਇਹ ਜਿਹੜੀਆਂ ਚੱਕੀਆਂ ਸਾਡੇ ਕੋਲ ਲੱਗੀਆਂ ਹੋਈਆਂ, ਜਿਹੜੇ PAU ਰਿਕਮੈਂਡ ਕਰਦੀ ਹੈ ਜੀ, ਇਹਨਾਂ ਵਿੱਚ ਮਤਲਬ ਆਟੇ ਦੀ ਕਪੈਸਿਟੀ ਜ਼ਰੂਰ ਘੱਟ ਆ ਜੀ, ਪਰ ਆਟੇ ਦੀ ਗੁਣਵੱਤਾ, ਆਟੇ ਦਾ ਟੇਸਟ ਵੱਖਰਾ, ਜੋ ਕੁਦਰਤੀ ਆ, ਉਹ ਸੇਮ ਰਹਿੰਦਾ ਜੀ।
2: ਤੇ ਇੱਕ ਯੂਨਿਟ ਦੀ ਜਦੋਂ ਆਪਾਂ ਏਕਮ ਜੀ ਗੱਲ ਕਰਦੇ ਹਾਂ, ਕਿਉਂਕਿ ਅੱਜ ਬਹੁਤ ਸਾਰੇ ਜਿਹੜੇ ਪਿੰਡਾਂ ਦੇ ਵਿੱਚ ਨੌਜਵਾਨ ਹੈ, ਉਹ ਇਸੇ ਚੀਜ਼ ਨੂੰ ਮਤਲਬ ਸਮਝਣਾ ਚਾਹੁੰਦੇ ਹੈ ਕਿ ਜੇ ਅਸੀਂ ਕੋਈ ਕੰਮ ਕਾਰ ਕਰਨਾ ਹੈ, ਉਹਦੇ 'ਚ ਕਈ ਤਰ੍ਹਾਂ ਦੀਆਂ ਆਪਾਂ ਦੇਖਦੇ ਹਾਂ ਕਿ ਹਰ ਕੰਮ ਜਿਹੜਾ ਹਰ ਬੰਦਾ ਕਰ ਨਹੀਂ ਸਕਦਾ, ਹੈ ਨਾ, ਹਰ ਕੰਮ ਦੀ ਇੱਕ ਆਪਣੀ ਸਾਇੰਸ ਹੈ, ਹਰ ਕੰਮ ਦੀਆਂ ਦਿੱਕਤਾਂ ਆਪਣੀਆਂ ਹੈ, ਹਰ ਕੰਮ ਦੀਆਂ ਪ੍ਰਾਪਤੀਆਂ ਆਪਣੀਆਂ ਹੈ। ਹੁਣ ਆਟਾ ਚੱਕੀ ਜਦੋਂ ਆਪਾਂ ਲਾਉਂਦੇ ਹਾਂ ਜਾਂ ਇਸ ਯੂਨਿਟ ਨੂੰ ਆਪਾਂ ਇਹਦੀ ਚੋਣ ਕਰਦੇ ਹਾਂ, ਕਿਹੜੀਆਂ ਕਿਹੜੀਆਂ ਖਾਸ ਗੱਲਾਂ ਹੈ ਜਿਹੜੀਆਂ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ, ਕਿਉਂਕਿ ਆਟਾ ਤਾਂ ਸੇਲ 'ਤੇ ਹੀ ਖੜ੍ਹਾ ਨਾ, ਹੱਕ ਆਪਾਂ ਤਿਆਰ ਕਰਕੇ ਆਟਾ ਵੇਚਣਾ ਹੀ ਹੈ, ਤੁਸੀਂ ਕੀ ਸੋਚਦੇ ਹੋ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਆਪਾਂ ਨੂੰ ਇਸ ਯੂਨਿਟ ਵੱਲ ਜਾਣਾ ਚਾਹੀਦਾ ਹੈ?
3: ਅਸਲ ਵਿੱਚ ਤਾਂ ਜਿਸ ਨੇ ਵੀ ਚੱਕੀ ਲਾਉਣੀ ਹੈ ਜੀ, ਉਹ ਪਹਿਲਾਂ ਥੋੜ੍ਹਾ ਟਾਈਮ ਕਿਤੇ ਟ੍ਰੇਨਿੰਗ ਦੇ ਤੌਰ 'ਤੇ ਕਿਸੇ ਚੰਗੇ ਯੂਨਿਟ 'ਤੇ ਕੰਮ ਕਰ ਲਏ ਤਾਂ ਜ਼ਿਆਦਾ ਵਧੀਆ ਜੀ, ਕਿਉਂਕਿ ਉੱਥੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਜੀ, ਸਾਡਾ ਕਿਵੇਂ ਆਪਣਾ ਪੈਸਾ ਬੱਚਤ ਹੋ ਸਕਦਾ ਜੀ, ਕਿਸ ਤਰ੍ਹਾਂ, ਕਿਉਂਕਿ ਜੋ ਅਸਲ ਵਿੱਚ ਮੈਂ ਜੇ ਵਰਕਿੰਗ 'ਚ ਆਈ ਜੀ, ਇਸ ਟਾਈਮ 14 ਸਾਲ ਹੋ ਗਏ ਜੀ, ਮੈਨੂੰ ਪਤਾ ਕਿਹੜੀਆਂ ਕਿਹੜੀਆਂ ਕਮੀਆਂ ਮੇਰੇ ਕੰਮ 'ਚ ਆਈਆਂ ਜੀ, ਉਹ ਮੈਂ ਜਿਵੇਂ ਹੁਣ ਪ੍ਰੈਕਟੀਕਲ ਕਰਕੇ ਹੀ ਦੂਰ ਹੁੰਦੀਆਂ ਜੀ ਹੌਲੀ।

0: ਜੀ ਮੇਰੇ ਕੋਲ ਕਾਫੀ ਆਉਂਦੇ ਆ ਜੀ, ਸਟੂਡੈਂਟ ਵੀ ਆਉਂਦੇ, PAU ਸਟੂਡੈਂਟ ਵੀ ਲੈ ਕੇ ਆਉਂਦੀ ਹੈ ਜੀ। ਉਹਨਾਂ ਨੂੰ ਇਹੀ ਹੈ ਗਾਈਡ ਕਰੀਦਾ ਵੀ ਜਿੱਥੋਂ ਪੈਸਾ ਬਚ ਸਕੇ, ਤੇ ਇੱਕ ਉਹ ਮਤਲਬ ਲੋਕੇਸ਼ਨ ਚੂਜ਼ ਕਰੋ ਜਿੱਥੇ ਆਬਾਦੀ ਵੱਧ ਹੈ ਜੀ, ਕਿਉਂਕਿ
1: ਅੱਛਾ।
0: ਆਟੇ ਜਿੱਥੇ ਆਟਾ ਉੱਥੇ ਸੇਲ ਹੋਊਗਾ ਜਿੱਥੇ ਆਬਾਦੀ ਜ਼ਿਆਦਾ ਜੀ, ਵੀ ਜਿੱਥੇ ਪਿੰਡ ਵੱਡੇ ਆ ਜੀ ਜਾਂ ਸ਼ਹਿਰ ਨੇੜੇ ਆ ਜੀ, ਵੀ ਇਹਨਾਂ ਚੀਜ਼ਾਂ ਧਿਆਨ ਜ਼ਰੂਰ ਰੱਖਣ ਜੀ ਜਿਸ ਨੇ ਨਵੇਂ ਕੰਮ ਸ਼ੁਰੂ ਕਰਨਾ ਜੀ।
1: ਅੱਛਾ, ਜਿਹੜਾ ਤੁਹਾਡਾ ਯੂਨਿਟ ਹੈ, ਕਿੰਨੀ ਕੁ ਕਪੈਸਿਟੀ ਹੈ, ਕਿੰਨਾ ਕੁ ਆਟਾ ਤਿਆਰ ਕਰਦੇ ਹੋ ਤੁਸੀਂ, ਜਾਂ ਤੁਹਾਡੀ ਸੇਲ ਦਾ ਪੁਆਇੰਟ ਕੀ ਰਹਿੰਦਾ ਫਿਰ?
0: ਸਰ ਪਹਿਲਾਂ ਮੇਰਾ ਸਪਲਾਈ ਵੀ ਹੁੰਦਾ ਸੀ ਆਟਾ ਸ਼ਹਿਰ ਵਿੱਚ, ਮੋਗੇ ਸ਼ਹਿਰ ਵਿੱਚ ਹੀ, ਪਰ
1: ਅੱਛਾ।
0: ਹੁਣ ਮੈਂ ਔਰਗੈਨਿਕ ਖੇਤੀ ਵੱਲਾਂ ਜੀ, ਨਾਲ ਮੈਂ ਆਪਣੇ ਹੀ ਪ੍ਰੋਡਕਟ ਤੇ ਜ਼ੋਰ ਦੇ ਰਿਹਾ ਜੀ। ਮੇਰੇ ਕੋਲ ਕਣਕ ਦੀਆਂ ਦੋ ਵਰਾਇਟੀਆਂ ਜੀ ਆਟੇ ਦੀਆਂ, ਸ਼ਰਬਤੀ ਤੇ ਸੋਨਾ ਮੋਤੀ ਕਣਕ ਹੈ। ਸੋਨਾ
1: ਅੱਛਾ
0: ਮੋਤੀ ਕਣਕ ਮੇਰੀ ਆਪਣੀ ਹੈ ਜੀ।
1: ਅੱਛਾ
0: ਹਾਂਜੀ, ਬਾਕੀ ਅੱਜ ਕੱਲ੍ਹ ਜਿਵੇਂ ਜਵਾਰ, ਦੇਸੀ ਮੱਕੀ ਦਾ ਆਟਾ ਜੀ, ਜੌਂ ਦਾ ਆਟਾ ਜੀ, ਜੌਂ ਮੇਰੇ ਆਪਣੇ ਹੈ ਜੀ, ਜੌਂ ਦਾ ਮੈਂ ਆਟਾ ਵੇਚ ਰਹੇ ਆਪਣੀ ਜੌਂ ਦਾ ਜੀ, ਜੋ
1: ਅੱਛਾ।
0: ਮੇਰੀ ਖੇਤ ਦੀ ਪ੍ਰੋਡਕਸ਼ਨ ਹੈ ਜੀ। ਕਿਉਂਕਿ ਉਹ ਉਸ ਮਾਰਕੀਟ 'ਚ ਮੈਂ ਇਹ ਗੱਲ ਕਹਿ ਸਕਦਾ ਜੀ, ਮੇਰੇ ਔਰਗੈਨਿਕ ਹੈ ਜੀ। ਕਿਉਂਕਿ ਜੌਂ ਦੀ ਵੀ ਅਸੀਂ ਉਹ ਪੁਰਾਣੇ ਜੌਂ ਲੈਂਦੇ ਜਿਹੜੇ ਭੁੰਨੇ ਜੌਂ ਸੀ, ਇਹਦੀ ਕੁਆਲਿਟੀ ਤੇ ਆਟੇ ਦਾ ਟੇਸਟ ਵੱਖਰਾ ਜੀ।
1: ਅੱਛਾ।
0: ਹਾਂਜੀ
1: ਅੱਛਾ, ਇਹਦੇ 'ਚ ਜਿੱਦਾਂ ਆਪਾਂ ਹੁਣ, ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਸੀ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੈ ਜਿਹੜੀਆਂ ਸਮਝਣੀਆਂ ਲੈਣੀਆਂ ਬੜੀਆਂ ਜ਼ਰੂਰੀ ਹੈ, ਮੋਟੇ ਤੌਰ ਤੇ ਜੇ ਆਪਾਂ ਇਹਨੂੰ ਸਮਝਣਾ ਹੋਵੇ ਤੁਹਾਡੇ ਲਿਹਾਜ਼ ਦੇ ਨਾਲ, ਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਆਬਾਦੀ ਤਾਂ ਦੇਖੋ ਇਹ ਤਾਂ ਮੱਦੇ ਨਜ਼ਰ ਰੱਖਣੀ ਹੈ ਕਿ ਆਬਾਦੀ ਵਾਲੀ ਜਗ੍ਹਾ ਜਾਂ ਸ਼ਹਿਰ ਨੇੜੇ ਲੱਗਦਾ ਹੋਵੇ ਫਿਰ ਹੀ ਆਪਾਂ ਆਟਾ ਚੱਕੀ ਲਾਉਣੀ ਹੈ। ਹੁਣ ਗੱਲ ਹੈ ਕਿ ਆਪਾਂ ਕਰਨੀ ਤਾਂ ਬੱਚਤ ਹੈ ਨਾ, ਬਚਾਉਣੇ ਤਾਂ ਪੈਸੇ ਹੈ, ਤੁਹਾਡੇ ਲਿਹਾਜ਼ ਦੇ ਨਾਲ ਹੁਣ, ਕਿਉਂਕਿ ਕਣਕ ਦਾ ਜਿੱਦਾਂ ਆਪ ਕਣਕ MP ਤੋਂ ਵੀ ਆ ਰਹੀ ਹੈ, ਲੋਕੀ ਉਹ ਵੀ ਕਣਕ ਦਾ ਆਟਾ ਖਾਂਦੇ ਹੈ, ਕਣਕ ਜਿੱਦਾਂ ਤੁਸੀਂ ਦੱਸਿਆ ਕਿ ਸ਼ਰਬਤੀ ਹੈ ਜਾਂ ਸੋਨਾ ਮੋਤੀ ਹੈ, ਤੁਸੀਂ ਉਹ ਵੀ ਪੈਦਾ ਕਰਕੇ ਜਿਹੜਾ ਹੈ ਆਪ ਪੈਦਾ ਕਰਕੇ ਵੇਚ ਰਹੇ ਹੋ, ਕਿੱਥੇ ਕਿੱਥੇ ਕੀ ਕੀ ਗੁੰਜਾਇਸ਼ ਹੈ ਜਾਂ ਕਿੱਥੇ ਕਿੱਥੇ ਕੀ ਉਹਲਾ ਹੈ?
0: ਸਰ ਅਸਲ ਵਿੱਚ ਤਾਂ ਜਿਹੜੀ ਅੱਜ ਕੱਲ੍ਹ ਜੋ ਕੁਆਲਿਟੀ ਦਾ ਇੱਥੇ ਬੇਸ ਮਤਲਬ ਕੰਮ ਘੱਟ ਹੋ ਰਿਹਾ ਜੀ, ਜ਼ਿਆਦਾ ਜੋ ਮਤਲਬ ਸਲੋ ਚੱਕਰ ਵਾਲੀਆਂ, ਇਹ ਨੇ ਘੰਟੇ ਦਾ 90 ਕਿਲੋ ਆਟਾ ਚੱਕੀ, ਇੱਕ ਚੱਕੀ ਨੇ ਆਟਾ ਤਿਆਰ ਕਰਨਾ ਜੀ। ਜੋ ਬਾਜ਼ਾਰ ਵਿੱਚ ਆਟਾ ਚੱਕੀਆਂ ਲੱਗੀਆਂ ਜੀ, ਉਹਨਾਂ ਦੀ ਕੰਪੈਸਿਟੀ ਹੈਗੀ ਹੈ 3.5 ਕੁਆਂਟਲ ਘੰਟੇ ਦਾ ਜੀ।
1: ਬੋਲੋ।
0: ਤੇ ਇੱਕ ਸਰ ਜੋ ਬਾਜ਼ਾਰ ਵਿੱਚ ਆਟਾ ਆ ਰਿਹਾ ਜੀ, ਸ਼ਹਿਰਾਂ ਵਿੱਚ ਆਟਾ ਆ ਰਿਹਾ ਜੀ, ਉਹਨਾਂ ਦਾ ਸਰ ਉੱਥੇ ਕਣਕ ਨੂੰ ਪਾਣੀ ਲੱਗਦਾ ਜੀ। ਪਾਣੀ ਲੱਗਣ ਨਾਲ ਆਟੇ 'ਚ ਵਾਈਟਨੈਸ ਆ ਜਾਂਦੀ ਹੈ ਜੀ, ਆਟੇ ਦਾ ਵਜ਼ਨ ਵੱਧ ਜਾਂਦਾ ਜੀ।
1: ਅੱਛਾ ਅੱਛਾ।
0: ਹਾਂਜੀ, ਤੇ ਜਿਹੜੀਆਂ ਇਹ ਚੱਕੀਆਂ 'ਚ ਚੱਕੀਆਂ ਹੈਗੀਆਂ, ਪਰ ਇਹ ਚੱਕੀਆਂ ਦਾ ਆਟਾ ਬਹੁਤ ਵਧੀਆ ਹੁੰਦਾ ਜੀ, ਤੇ ਇਹਦਾ ਮਤਲਬ ਜਿਹੜਾ ਗਾਹਕ ਅਵੇਅਰ ਆ ਜੀ ਉਹੀ ਆਟਾ ਲਊਗਾ।
1: ਅੱਛਾ, ਤੁਸੀਂ ਗਾਹਕ ਦਾ ਜ਼ਿਕਰ ਕੀਤਾ, ਫਿਰ ਜਿੱਦਾਂ ਤੁਸੀਂ ਕਿਹਾ ਕਿ ਸੋਨਾ ਮੋਤੀ ਦੀ ਗੱਲ ਕਰਦੇ ਹੋ, ਸ਼ਰਬਤੀ, ਇਹਦੀ ਫਿਰ ਮੰਡੀ ਤੁਹਾਡੇ ਪਿੰਡ ਦੇ ਵਿੱਚ ਖਪਤ ਹੋ ਜਾਂਦੀ ਹੈ ਜਿੰਨਾ ਤੁਸੀਂ ਪੈਦਾਵਾਰ ਕਰਦੇ ਹੋ?
0: ਨਹੀਂ ਸਰ, ਅਸੀਂ ਮਤਲਬ ਖਪਤ ਹੋ ਜਾਂਦੀ ਹੈ, ਸਾਰੀ ਖਪਤ ਹੋ ਜਾਂਦੀ ਹੈ ਜੀ, ਮੇਰਾ ਆਊਟਲੈਟ ਹੈ ਆਪਣਾ, ਮੇਰੀ ਮੋਗੇ ਹੋਮ ਡਿਲੀਵਰੀ ਹੈ ਜੀ।
1: ਅੱਛਾ।
0: ਤੇ ਅਸੀਂ ਕਿਸਾਨ ਬਾਜ਼ਾਰ ਮੋਗਾ ਲਾਉਣੇ ਜੀ, ਇੱਕ ਮੰਡੀ ਬੋਰਡ ਦਾ ਬਹੁਤ ਵਧੀਆ ਉਪਰਾਲਾ ਜੀ।
1: ਅੱਛਾ।
0: ਹਾਂਜੀ, ਅਸੀਂ ਹਰ ਮਹੀਨੇ ਦੀ 10, 20 ਤੇ 30 ਤਰੀਕ ਨੂੰ ਇੱਕ ਬਾਜ਼ਾਰ ਲਾਉਣੇ ਆ ਜੀ, ਉੱਥੇ ਅਸੀਂ ਆਪਣੀ ਚੀਜ਼ ਡਾਇਰੈਕਟ ਸੇਲ ਕਰਦੇ ਹਾਂ ਜੀ।
1: ਅੱਛਾ, ਸਿੱਧੀ ਮਾਰਕੀਟ ਕਰ।
0: ਉਹ ਜੀ ਉੱਥੇ ਉਹ ਗਾਹਕ ਆ ਜਾਂਦਾ ਜੀ ਜੋ ਖਾਣ ਪ੍ਰਤੀ ਅਵੇਅਰ ਹੈ ਜੀ, ਉੱਥੇ ਔਰਗੈਨਿਕ ਸਬਜ਼ੀਆਂ ਹੋਰ ਔਰਗੈਨਿਕ ਪ੍ਰੋਡਕਟ ਹੁੰਦੇ ਆ ਜੀ ਕਿਸਾਨਾਂ ਦੁਆਰਾ ਤਿਆਰ ਕੀਤੇ, ਉਹ ਸਿੱਧਾ ਗਾਹਕ ਉੱਥੇ ਆਉਂਦਾ ਜੀ।
1: ਅੱਛਾ। ਇਹਦਾ ਜੇ ਏਕਮ ਜੀ ਆਪਾਂ ਦੂਜੇ ਜਿਹੜਾ ਹੁਣ ਆਮ ਆਪਾਂ ਬਾਜ਼ਾਰੂ ਆਟੇ ਦੀ ਗੱਲ ਕਰਦੇ ਹਾਂ ਜਾਂ ਜਿਹੜਾ ਸ਼ਹਿਰਾਂ 'ਚ ਵੇਚਿਆ ਜਾਂਦਾ ਹੈ, ਤੇ ਫਿਰ ਭਾਅ ਭੰਤੇ ਦਾ ਫਰਕ ਕਿੰਨਾ ਕੁ ਰਹਿੰਦਾ ਤੁਹਾਡੇ ਲਈ? ਕਿਉਂਕਿ ਤੁਸੀਂ ਕਿਹਾ ਕਿ ਮੈਂ ਔਰਗੈਨਿਕ ਪੈਦਾ ਕਰਕੇ ਵੇਚਦਾ, ਪਹਿਲੀ ਗੱਲ ਤਾਂ ਔਰਗੈਨਿਕ ਪੈਦਾ ਕਰਨਾ ਉਹਦੇ ਖਰਚਾ ਵੱਧ ਜਾਂਦਾ ਹੈ, ਫਿਰ ਔਰਗੈਨਿਕ ਚੱਕੀ ਨਾਲ ਤੁਸੀਂ ਤਿਆਰ ਕਰਨਾ ਹੈ ਜਿੱਦਾਂ ਆਪਾਂ ਪੁਰਾਣੀ ਰਵਾਇਤੀ ਚੱਕੀ ਦੀ ਗੱਲ ਕਰਦੇ ਹਾਂ, ਫਿਰ ਇਹਦੇ 'ਚ ਕੋਸਟ ਆਫ ਪ੍ਰੋਡਕਸ਼ਨ ਜ਼ਿਆਦਾ ਨਹੀਂ ਵੱਧ ਜਾਂਦੀ ਤੁਹਾਡੀ?
0: ਨਹੀਂ ਸਰ, ਉਹ ਤਾਂ ਮੁੜ ਕੇ ਰੇਟ ਵੀ ਵੱਧ ਜਾਂਦਾ ਜੀ।
1: ਉਹੀ ਮੈਂ ਕਹਿ ਰਿਹਾ ਨਾ ਕਿ ਕਿੰਨੇ ਕੁ ਰੇਟ ਦਾ ਕਿੰਨਾ ਕੁ ਫਰਕ ਪੈ ਜਾਂਦਾ
0: ਸਰ ਇਹਦੇ ਵਿੱਚ? ਸਰ ਜਿਵੇਂ ਅਸੀਂ ਅੱਜ ਕੱਲ ਜੋ ਮਤਲਬ ਸੋਨਾ ਮੋਤੀ ਦਾ ਰੇਟ ਹੈ ਜੀ, ਅਸੀਂ ਉਹ 100 ਰੁਪਏ ਕਿਲੋ ਆਟਾ ਵੇਚ ਰਹੇ ਹਾਂ ਜੀ, ਜੌਂ ਦਾ ਆਟਾ 80 ਰੁਪਏ ਕਿਲੋ ਵੇਚ ਰਹੇ ਹਾਂ ਜੀ। ਮਤਲਬ ਕੁਆਲਿਟੀ ਬਾਜ਼ਾਰ ਵਿੱਚ ਥੋੜਾ ਸਸਤਾ ਚੱਲਦਾ ਜੀ, ਕਿਉਂਕਿ ਉੱਥੇ ਕੰਪੀਟੀਸ਼ਨ ਹੈ ਜੀ, ਉੱਥੇ ਪਿਓਰਿਟੀ ਨਹੀਂ ਕਹਿ ਸਕਦੇ ਜੀ, ਵੀ ਸਾਡੇ ਕੋਲ ਉਹ ਗਾਹਕ ਆਏ ਜੋ ਜਿਸ ਨੂੰ ਮਤਲਬ ਮਤਲਬ ਪਿਓਰ ਚੀਜ਼ ਚਾਹੀਦੀ ਹੈ ਜੀ,
1: ਜਿਹਨੂੰ ਮਿਲਾਵਟ ਜਿਹਨੂੰ ਜਾਣਕਾਰੀ ਹੈ ਇਸ ਚੀਜ਼ ਦੀ।
0: ਜੀ ਸਰ, ਬਾਕੀ ਸਾਡਾ ਵੀ ਫਰਜ਼ ਇਹ ਹੈ ਜੀ, ਅਸੀਂ ਗਾਹਕ ਨੂੰ ਅਵੇਅਰ ਕਰੀਏ ਭਾਈ ਤੁਸੀਂ ਆਹ ਆਟੇ 'ਚ ਸਾਡੇ ਮਤਲਬ ਇਹ ਚੀਜ਼

0: ਦਾ ਫਰਕ ਹੈ ਵੀ ਇਹਦੇ ਚ ਕੋਈ ਪਾਣੀ ਨੀ ਲੱਗਿਆ, ਕੋਈ ਇਹ ਚੱਕੀਆਂ ਸਾਡੀਆਂ ਦੂਜੀਆਂ ਜਿਹੜੀਆਂ ਨੈਚੁਰਲ ਆਟਾ ਤਿਆਰ ਕਰਦੀਆਂ ਜੀ, ਬਾਕੀ ਗਾਹਕ ਜਦੋਂ ਵਰਤਦਾ ਜੀ ਉਸ ਨੂੰ ਖੁਦ ਨੂੰ ਫਰਕ ਲੱਗਦਾ ਜੀ।
1: ਅੱਛਾ ਏਕਮ ਜੀ, ਦੇਖੋ ਹੁਣ ਕੰਮ ਕਿੱਤਾ ਧੰਦਾ ਉਹ ਹੁੰਦਾ ਜਿਹੜਾ 12 ਮਹੀਨੇ 30 ਦਿਨ ਦੀ ਆਪਾਂ ਜੋ ਜ਼ਿਕਰ ਕਰਦੇ ਹਾਂ, ਕਿਉਂਕਿ ਆਟਾ ਤਾਂ ਦੇਖੋ ਰੋਜ਼ ਘਰ ਦੇ ਵਿੱਚ ਜਿਹੜਾ ਹੈ ਲੰਗਰ ਪ੍ਰਸ਼ਾਦਾ ਦਾ ਤਿਆਰ ਹੋਣਾ ਹੀ ਆਪਾਂ ਸਾਰੇ ਜਾਣਦੇ ਹਾਂ, ਫਿਰ ਵੀ ਕੋਈ ਐਸਾ ਵੀ ਸਮਾਂ ਹੁੰਦਾ ਵੀ ਜਿੱਦਾਂ ਗਲਾਟ ਆ ਗਿਆ ਕਿਸੇ ਟਾਈਮ ਜਿਹੜਾ ਹੈ ਜ਼ਿਆਦਾ ਬਹੁਤਾਤ ਹੈ ਜਾਂ ਕਿਸੇ ਟਾਈਮ ਕੋਈ ਘਾਟ ਆ ਗਈ, ਕੋਈ ਪ੍ਰਭਾਵ ਪੈਂਦਾ ਹੈ ਜਿੱਦਾਂ ਹੁਣ ਸਾਹਣੀ ਸਾਉਣੀ ਹਾੜੀ ਦੀ ਆਪਾਂ ਜਦੋਂ ਜ਼ਿਕਰ ਕਰਦੇ ਹਾਂ, ਕਿਉਂਕਿ ਜਿਹਨਾਂ ਟਾਈਮਾਂ ਦੇ ਵਿੱਚ ਕਣਕ ਹੈ ਜਾਂ ਕਣਕ ਨੂੰ ਸਟੋਰ ਕਰਕੇ ਰੱਖਣਾ ਹੈ, ਕੋਈ ਨਾ ਕੋਈ ਤਾਂ ਇਹਦਾ ਫਾਰਮੂਲਾ ਹੋਊਗਾ?
0: ਨਹੀਂ ਕੋਈ ਇਸ ਦਾ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ ਕਿਉਂਕਿ ਰੋਟੀ ਤਾਂ ਸਭ ਨੇ ਖਾਣੀ ਆ ਜੀ। ਜਦੋਂ ਕੋਈ ਸੀਜ਼ਨ ਚੱਲਦਾ ਜੀ ਉਹ ਅਗਲਾ ਪਹਿਲਾਂ ਲੈ ਕੇ ਰੱਖ ਲੈਂਦਾ ਜੀ ਆਟਾ, 10 ਦਿਨ ਪਹਿਲਾਂ ਲੈ ਲੈਂਦਾ ਜੀ, ਕਿਉਂਕਿ ਇਹਦਾ ਸਭ ਪੂਰਾ ਸਾਲ ਹੀ ਸਰਕਲ ਚੱਲਦਾ ਹੀ ਰਹਿੰਦਾ ਜੀ।
1: ਅੱਛਾ ਅੱਛਾ, ਖਰਾਬ ਕਰਦਾ ਹੈ ਪੇਟ ਦੇ ਹਿਸਾਬ ਨਾਲ, ਪੁਰਾਣੀ ਕਣਕ ਜਿਹੜੀ ਉਹ ਭੱਜ ਜਾਂਦੀ ਹੈ ਆਪਾਂ ਨੂੰ, ਕੀ ਹੈ ਸੱਚਾਈ ਹੈ ਜੀ ਕੁਛ ਮਾੜੀ ਮੋਟੀ?
0: ਸਟਾਰਟਿੰਗ ਵਿੱਚ ਥੋੜਾ ਪੈਂਦਾ ਨਮੀ ਦਾ ਪੈਂਦਾ ਜੀ, ਜਿਵੇਂ ਮਤਲਬ ਅਪ੍ਰੈਲ ਵਿੱਚ ਨੀ ਅਪ੍ਰੈਲ ਮਈ ਅਸੀਂ ਪੁਰਾਣੀ ਕਣਕ ਦਾ ਆਟਾ ਹੀ ਚਲਾਉਂਦੇ ਆ, ਜੇ ਕੋਈ ਨਵੀਂ ਲੈ ਕੇ ਆਉਂਦਾ ਉਸ ਨੂੰ ਪਾਸੇ ਕਰ ਦੇਈਦਾ।
1: ਅੱਛਾ
0: ਹਾਂਜੀ, ਕਈ ਵਾਰੀ ਕਿਸੇ ਨੂੰ ਦਿੱਕਤ ਆਉਂਦੀ ਹੈ, ਅਗਲਾ ਕਹਿੰਦਾ ਸਾਡਾ ਪੇਟ ਦੁਖਣ ਲੱਗ ਗਿਆ ਜੀ, ਤਾਂ ਕਰਕੇ ਅਸੀਂ ਉਹ 2 ਮਹੀਨੇ ਥੋੜਾ ਮਤਲਬ ਇਸ ਚੀਜ਼ ਨੂੰ ਵਰਤਦੇ ਪੁਰਾਣੀ ਕਣਕ ਹੀ ਚੰਗੀ ਜਾਵੇ ਜੀ, ਉਹ ਥੋੜਾ ਸਟੋਕ ਰੱਖ ਲਈਦਾ ਜੀ।
1: ਅੱਜ ਕੱਲ੍ਹ ਤਾਂ ਲੋਕੀ ਦੇਖੋ ਨਾ, ਹੁਣ ਮਿਲਟਸ ਦਾ ਜ਼ਮਾਨਾ ਆ ਗਿਆ, ਮੋਟੇ ਰਾਜਾ ਦਾ ਜ਼ਮਾਨਾ ਆ ਗਿਆ, ਤੁਸੀਂ ਵੀ ਇੱਧਰਲੇ ਪਾਸੇ ਉਪਰਾਲਾ ਕੀਤਾ ਹੈ ਕੁਛ?
0: ਹਾਂਜੀ ਸਰ, ਮੇਰਾ ਹੈਗਾ ਜੀ ਮਤਲਬ ਮਿਲਟਸ ਦਾ ਚੱਲਦਾ ਪਿਆ ਜੀ।
1: ਉਹਦੇ 'ਚ ਕੀ ਕੀ ਕਰਦੇ ਹੋ?
0: ਸਰ ਕੋਦਰੇ ਦੇ ਰਾਗੀ ਦਾ ਆਟਾ ਨਾਲ ਤਿਆਰ ਕਰ ਰਹੇ ਹਾਂ ਜੀ, ਬਾਕੀ ਕੰਗਣੀ ਪੀਲੀ ਕੰਗਣੀ ਸਵਾਂ ਕੁਟਕੀ ਇਹਨਾਂ ਦੇ ਵੀ ਹੈ ਜੀ।
1: ਇਹਨਾਂ ਦੇ ਵੀ ਹੈਗੇ ਆ। ਇਹ ਫਿਰ ਜਿਹੜੀ ਇਹ ਪੀਲੀ ਕੰਗਣੀ ਹੈ ਜਾਂ ਕੁਟਕੀ ਜਾਂ ਇਹਨਾਂ ਕੋਦਰੇ ਦੀ ਆਪਾਂ ਗੱਲ ਕਰਦੇ ਹਾਂ, ਫਿਰ ਇਹ ਤੁਸੀਂ ਜਿਹੜਾ ਇਹਨਾਂ ਦੀ ਉਪਲਬਧਤਾ ਕਿੱਥੋਂ ਕਰਵਾਉਂਦੇ ਹੋ, ਕਿੱਥੋਂ ਲੈ ਕੇ ਆਉਂਦੇ ਹੋ?
0: ਸਰ ਕੋਦਰਾ ਤੇ ਰਾਗੀ ਮੈਂ ਇੱਕ ਲਾ ਕੇ ਦੇਖਿਆ ਸੀ ਆਪਣੇ, ਠੀਕ ਹੋ ਰਿਹਾ ਜੀ, ਪਰ ਸਾਨੂੰ ਇੱਕ ਦਿੱਕਤ ਆ ਰਹੀ ਹੈ ਪੰਜਾਬ ਵਿੱਚ, ਇਹਦੀਆਂ ਮਸ਼ੀਨਾਂ ਜੈਤੋਆ ਜਾਂ ਰਾਜਪੁਰੇ ਆ ਜੀ।
1: ਅੱਛਾ
0: ਹਾਂਜੀ, ਸਾਨੂੰ ਮਤਲਬ ਪੋਲਿਸ਼ ਨਹੀਂ ਹੋ ਰਹੀਆਂ, ਤਾਂ ਕਰਕੇ ਮੁੜ ਕੇ ਅਸੀਂ ਹੁਣ ਇਹ ਕਰਨਾਟਕਾ ਤੋਂ ਮੰਗਵਾਉਣੇ ਆ ਜੀ।
1: ਅੱਛਾ
0: ਹਾਂਜੀ, ਨਹੀਂ ਮੈਂ ਆਪਣਾ ਕੋਦਰਾ ਤੇ ਰਾਗੀ ਲਾਇਆ ਖੇਤ ਵਿੱਚ ਉਗਾਏ ਸੀ ਜੀ।
1: ਅੱਛਾ, ਕਿੱਦਾਂ ਦਾ ਤੁਹਾਡਾ ਤਜਰਬਾ ਕੀ ਰਿਹਾ?
0: ਠੀਕ ਹੈ ਸਰ, ਰਾਗੀ ਦਾ ਬਹੁਤ ਵਧੀਆ ਰਿਜਲਟ ਰਿਹਾ ਜੀ, ਕੋਦਰੀ ਥੋੜੀ ਕੁਆਲਿਟੀ ਦਾ ਫਰਕ ਪੈਂਦਾ ਜੀ।
1: ਪੈਂਦਾ ਹੈ। ਫਿਰ ਆਟਾ ਮਿਕਸ ਕਰਕੇ ਤੁਸੀਂ ਜਿਹੜਾ ਹੁਣ ਆਮ ਤੌਰ ਤੇ ਕਹਿੰਦੇ ਆ ਵੀ ਅਨਾਜ ਜਿਹੜੇ ਆ ਸਾਨੂੰ ਮਿਕਸ ਕਰਕੇ ਖਾਣੇ ਚਾਹੀਦੇ ਆ, ਮਿਸ਼ਰਤ ਆਟਾ ਵੀ ਵੇਚਦੇ ਹੋ ਜਾਂ ਨਰੋਲ ਜਿਹੜਾ ਹੈ ਆਪਾਂ ਉਸ ਲਿਹਾਜ਼ ਨਾਲ ਵੇਚਦੇ ਹੋ?
0: ਨਹੀਂ ਸਰ, ਇਹਨਾਂ ਦੇ ਕੋਦਰਾ ਕੱਲਾ ਹੀ ਕੱਲੇ ਕੋਦਰੇ ਦਾ ਹੀ ਹੈ ਜੀ।
1: ਅੱਛਾ,
0: ਅਲੱਗ ਅਲੱਗ ਜੀ ਆਟੇ ਵਿੱਚ ਇੱਕ ਮਲਟੀਗ੍ਰੇਨ ਅਨਾਜ ਤਿਆਰ ਕਰਦੇ ਆ ਜੀ, ਉਹ ਅਲੱਗ ਹੈ ਜੀ।
1: ਅੱਛਾ ਅੱਛਾ ਅੱਛਾ, ਠੀਕ। ਅੱਛਾ ਏਕਮ ਜੀ, ਹੁਣ ਜਿੱਦਾਂ ਆਪਾਂ ਤੁਸੀਂ ਇੱਕ ਯੂਨਿਟ ਲਗਾਇਆ ਹੈ, ਤੁਸੀਂ ਦੱਸਿਆ ਹੈ, ਜਿੱਦਾਂ ਅੱਜ ਇੱਕ ਰੁਜ਼ਗਾਰ ਦੇ ਵਸੀਲੇ ਦੇ ਨਾਲ ਦੇਖਿਆ ਜਾਵੇ ਕਿ ਖੇਤੀਬਾੜੀ ਦੇ ਨਾਲ ਜਿਹੜਾ ਹੈ ਇੱਕ ਅਲਾਈਡ ਬਿਜ਼ਨਸ ਦੇ ਤੌਰ 'ਤੇ ਆਟਾ ਚੱਕੀ ਕਾਮਯਾਬ ਹੈ, ਜਾਂ ਇੱਕ ਇਕੱਲੀ ਆਟਾ ਚੱਕੀ ਹੀ ਸਾਡੇ ਘਰ ਦੀ ਰੋਟੀ ਚਲਾ ਸਕਦੇ, ਕੀ ਸੋਚਦੇ ਤੁਸੀਂ?
0: ਸਰ ਅਸੀਂ ਵਿੱਚ ਜੇ ਸਾਡੇ ਖੇਤੀ ਦੇ ਨਾਲ ਆਟਾ ਚੱਕੀ ਹੈ, ਸੋਨੇ ਤੇ ਸੁਭਾਗੇ ਵਾਲੀ ਗੱਲ ਹੈ ਜੀ, ਕਿਉਂਕਿ ਉਹ ਇੱਕ ਅਸੀਂ ਆਪਣੀ ਚੀਜ਼ ਦਾ ਪੂਰਾ ਮੁੱਲ ਲੈ ਸਕਦੇ ਹਾਂ ਜੀ, ਇੱਕ ਗਾਹਕ ਦੀ ਗਾਹਕ ਨੂੰ ਅਸੀਂ ਗਰੰਟੀ ਨਾਲ ਕਹਿ ਸਕਦੇ ਹਾਂ ਕਿ ਸਾਡੇ ਖੇਤ ਦੀ ਪ੍ਰੋਡਕਸ਼ਨ ਆ ਜੀ, ਜੇ ਅਸੀਂ ਇਹਦੇ ਵਿੱਚ ਕੋਈ ਜ਼ਹਿਰ ਨਹੀਂ ਮਿਕਸ ਕੀਤਾ, ਇਹ ਸਾਡੀ ਇਹ ਵਰਾਇਟੀ ਆ, ਕਿ ਜੇ ਇਕੱਲੀ ਆਟਾ ਚੱਕੀ ਹੈ ਜੀ ਫਿਰ ਅਸੀਂ ਬਾਜ਼ਾਰ 'ਤੇ ਡਿਪੈਂਡ ਹਾਂ ਜੀ।
1: ਹਾਂ, ਫਿਰ ਤੁਹਾਨੂੰ ਕਣਕ ਵੀ ਬਾਹਰੋਂ ਖਰੀਦਣੀ ਪੈਣੀ ਹੈ, ਜੋ ਵੀ ਹੈ ਬਾਹਰੋਂ ਖਰੀਦਣਾ ਪੈਣਾ ਹੈ ਨਾ।
0: ਹਾਂਜੀ,
1: ਇਹ ਦਿੱਕਤ ਤਾਂ ਹੈ।
0: ਹਾਂਜੀ, ਇਸ ਤੋਂ ਵਧੀਆ ਸਰ ਇਹੀ ਹੈ ਕਿ ਜੇ ਸਾਡਾ ਖੇਤ ਆਪਣਾ ਅਤੇ ਸਾਡਾ ਯੂਨਿਟ ਆਪਣਾ ਜੀ, ਬਹੁਤ ਵਧੀਆ ਜੀ।
1: ਅੱਛਾ, ਹੁਣ ਏਕਮ ਜੀ, ਜੇ ਆਪਾਂ ਇਹਦੀ ਇਕਨੋਮਿਕਸ ਕੱਢਣੀ ਹੋਵੇ, ਕਿਉਂਕਿ ਗੱਲ ਤਾਂ ਸਾਰੀ ਇਕਨੋਮਿਕਸ 'ਤੇ ਖੜੀ ਹੈ, ਜੇ ਇੱਕ ਮਹੀਨੇ ਦੀ ਕਮਾਈ ਦਾ ਆਪਾਂ ਲੇਖਾ ਜੋਖਾ ਕਰਨਾ ਹੋਵੇ, ਕਿ ਇੱਕ ਨੌਕਰੀ ਪੇਸ਼ਾ ਆਦਮੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਪਹਿਲਾਂ ਪੜ੍ਹਾਈ ਲਿਖਾਈ ਕਰਦੇ ਹਾਂ, ਮਿਹਨਤਾਂ ਕਰਦੇ ਹਾਂ, ਹੈ ਨਾ, ਸਾਡੀ ਮਤਲਬ 25-30 ਸਾਲ ਦੀ ਉਮਰ ਉੱਥੇ ਨਿਕਲ ਜਾਂਦੀ ਹੈ, ਅਤੇ ਇਸ ਲਿਹਾਜ਼ ਨਾਲ ਇਹਦੀ ਇਕਨੋਮਿਕਸ ਜਿਹੜੀ ਹੈ ਕਿ ਸਾਨੂੰ ਮਹੀਨੇ ਦਾ ਕਿੰਨਾ ਕੁ ਤੁਹਾਡੇ ਲਿਹਾਜ਼ ਨਾਲ ਜਿਹੜਾ ਸਰਮਾਇਆ ਹੈ ਅਸੀਂ ਕਮਾ ਸਕਦੇ ਹਾਂ? ਤੋਂ
0: ਸਰ ਇਸ ਤੋਂ ਮਤਲਬ ਨੋਰਮਲ ਜੋਬ ਦੇ ਬਰਾਬਰ ਹੀ ਕਮਾ ਸਕਦੇ ਹਾਂ ਜੀ, ਮਤਲਬ ਮਹੀਨੇ ਦਾ 50 ਤੋਂ ਲੱਖ ਦੇ ਵਿੱਚ
1: ਕਮਾਈ ਹੈਗੀ ਹੈ।

0: ਅੱਛਾ ਇੱਕ ਹੁਣ ਆਪਾਂ ਪੁਰਾਣੇ ਜਾਣਦੇ ਹਾਂ ਪਿੰਡਾਂ ਦੇ ਵਿੱਚ, ਆਪਾਂ ਸਭ ਪਿੰਡਾਂ ਦੇ ਰਹਿਣ ਵਾਲੇ ਹਾਂ, ਸਾਰੇ ਜਾਣਦੇ ਹਾਂ ਕੋਹਲੂ ਦਾ ਤੇਲ। ਜਦੋਂ ਆਪਾਂ ਸਾਰੇ ਕਹਿੰਦੇ ਸੀ ਵੀ ਯਾਰ ਤੇਲ ਜਿਹੜਾ, ਇੱਕ ਤਾਂ ਹੁਣ ਤੋਂ, ਕਿਉਂਕਿ ਅੱਜ ਕੱਲ੍ਹ ਤੇਲ ਜਿਹੜਾ ਹੈ ਉਹ ਆਪਾਂ ਸਾਰੇ ਜਾਣਦੇ ਹਾਂ ਕਿ ਕਿੱਦਾਂ ਦਾ ਬਣਨਾ ਸ਼ੁਰੂ ਹੋ ਗਿਆ ਜਾਂ ਕਿੱਦਾਂ ਬਣਾ ਕੇ ਲੋਕ ਵੇਚੀ ਜਾਂਦੇ ਹੈ, ਉਧਰਲੇ ਪਾਸੇ ਵੀ ਉਪਰਾਲਾ ਕੀਤਾ ਹੈ?
1: ਹਾਂਜੀ ਸਰ, ਮੇਰੇ ਕੋਲ ਹੈ ਜੀ, ਕੋਹਲੂ ਲੱਗਿਆ ਹੋਇਆ ਜੀ।
0: ਅੱਛਾ, ਪੁਰਾਣਾ ਸਟਾਈਲ ਹੀ ਹੈ?
1: ਹਾਂਜੀ, ਐਕਸਪੈਲਰ ਹੈ ਜੀ,
0: ਐਕਸਪੈਲਰ ਹੈ। ਹਾਂ ਹਾਂ
1: ਹਾਂਜੀ, ਉਹਦੇ ਵਿੱਚ ਅਸੀਂ ਆਪਣੇ ਤੇਲ ਤਿਆਰ ਕਰਦੇ ਹਾਂ, ਜਿਵੇਂ ਸਰੋਂ ਦਾ ਜੀ, ਪੀਲੀ ਸਰੋਂ ਦਾ,
0: ਅੱਛਾ,
1: ਨਾਰੀਅਲ ਦਾ ਜੀ, ਤਿਲਾਂ ਦਾ, ਅਲਸੀ ਦਾ,
0: ਅੱਛਾ,
1: ਤੇਲ ਅਸੀਂ ਆਪ ਤਿਆਰ ਕਰਦੇ ਹਾਂ ਜੀ। ਇਹਦੇ ਤੋਂ ਪੀਲੀ ਸਰੋਂ ਮੇਰੀ ਆਪਣੇ ਖੇਤ ਦੀ ਪ੍ਰੋਡਕਸ਼ਨ ਹੈ ਜੀ।
0: ਅੱਛਾ, ਬਾਕੀ ਤੁਸੀਂ ਇਧਰ ਉਧਰੋਂ ਕਰਦੇ ਹੋ?
1: ਹਾਂਜੀ ਹਾਂਜੀ, ਬਾਕੀ ਸਰ ਜਿਵੇਂ ਮਾਰਕੀਟ ਚੋਂ ਲੈਂਦੇ ਹਾਂ ਜੀ, ਪ੍ਰੋਸੈਸ ਅਸੀਂ ਖੁਦ ਕਰਦੇ ਹਾਂ ਜੀ।
0: ਅੱਛਾ ਅੱਛਾ ਅੱਛਾ, ਇਹਦਾ ਫਿਰ ਜਿਹੜਾ ਆਪਣਾ ਤੁਸੀਂ ਆਊਟਲੈਟ ਵੀ ਬਣਾਇਆ ਹੋਇਆ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਕੀ ਹੋਮ ਡਿਲੀਵਰੀ ਰੱਖਿਆ ਹੋਇਆ?
1: ਨਹੀਂ, ਆਊਟਲੈਟ ਹੈ ਜੀ ਮੇਰਾ,
0: ਆਊਟਲੈਟ ਹੈਗਾ।
1: ਹਾਂਜੀ, ਇਹ ਮੇਰੀ ਵਾਈਫ ਦੇਖਦੇ ਜੀ।
0: ਅੱਛਾ, ਪਿੰਡਾਂ ਦੇ, ਪਿੰਡ 'ਚ ਹੀ ਰੱਖਿਆ ਆਊਟਲੈਟ ਜਾਂ ਮੋਗੇ ਰੱਖਿਆ ਫਿਰ?
1: ਮੋਗਾ ਜੀ, ਮੋਗਾ।
0: ਅੱਛਾ, ਸ਼ਹਿਰ ਦੇ ਵਿੱਚ ਰੱਖਿਆ ਹੋਇਆ?
1: ਹਾਂਜੀ,
0: ਠੀਕ ਹੈ, ਵਧੀਆ ਗੱਲ ਹੈ। ਅੱਛਾ ਦੇਖੋ, ਇਹ ਕਮ ਜੀ ਗੱਲ ਹੈ ਕਿ ਬੰਦਾ ਜਿੱਦਾਂ ਕਹਿੰਦੇ ਖੜੋਤ ਜ਼ਿੰਦਗੀ ਦਾ ਨਾਂ ਨਹੀਂ ਹੈ, ਪਰ ਇਹ ਨਾ ਅੱਗੇ ਹਰ ਬੰਦੇ ਦਾ ਹੁੰਦਾ ਹੈ ਕਿ ਜੇ ਹੁਣ ਆਟਾ ਚੱਕੀ ਲਾ ਲਈ ਯਾਰ ਇਹਦੇ ਨਾਲ ਤਾਂ ਸੰਤੁਸ਼ਟੀ ਹੈ ਨਹੀਂ, ਅੱਗੇ ਵੀ ਕੰਮ ਨੂੰ ਵਧਾਉਣਾ ਹੁੰਦਾ ਹੈ ਨਾ, ਜਾਂ ਕੰਮ ਦੇ ਵਿੱਚ ਕੋਈ ਨਵੀਨਤਾ ਲਿਆਉਣੀ ਹੁੰਦੀ ਹੈ ਅਤੇ ਲਿਆਉਣੀ ਵੀ ਚਾਹੀਦੀ ਹੈ ਵੀ ਜ਼ਰੂਰੀ ਹੈ। ਅਤੇ ਤੁਹਾਡੇ ਕੋਲ ਤਾਂ ਤਜਰਬਾ ਹੈ, ਤੁਸੀਂ 14 ਸਾਲ ਤੋਂ ਸ਼ੁਰੂ ਕੀਤਾ ਹੈ, ਕੀ ਸੋਚਦੇ ਹੋ ਕਿ ਇਸ ਕੰਮ ਦੇ ਵਿੱਚ ਕਿੰਨੀ ਕੁ ਬਣ ਗਈ ਜਾਂ ਕਿਸ ਪੱਧਰ ਤੱਕ ਤੁਸੀਂ ਇਹਨੂੰ ਲੈ ਕੇ ਜਾਣਾ ਚਾਹੁੰਦੇ ਹੋ?
1: ਸਰ ਇਸ ਤੋਂ ਅੱਗੇ ਵੀ ਮੈਂ ਆਪਣਾ ਜਿਵੇਂ ਆਟੇ ਤੋਂ ਅੱਗੇ ਕੁਕੀਜ਼ ਵਗੈਰਾ ਜੀ, ਜਿਵੇਂ ਮਲਟੀਗ੍ਰੇਨ ਦੇ ਕੁਕੀਜ਼ ਹੋ ਗਏ ਜੀ, ਬਿਸਕੁਟ ਹੋ ਗਏ ਜੀ, ਉਹ ਅਸੀਂ ਤਿਆਰ ਕਰਨਾ ਸ਼ੁਰੂ ਕਰ ਰਹੇ ਹਾਂ ਜੀ ਜਲਦੀ।
0: ਅੱਛਾ
1: ਹਾਂਜੀ, ਬਾਕੀ ਸੇਵੀਆਂ ਵਗੈਰਾ ਜੀ, ਕਿਉਂਕਿ ਬਹੁਤ ਸਾਰੇ ਹੈ ਜੀ ਜਿਹਨਾਂ ਨੂੰ ਅੱਜ ਕੱਲ੍ਹ ਐਲਰਜੀ ਆ ਜੀ, ਜਾਂ ਮਿਲਕ ਦੀ ਰੋਟੀ ਨਹੀਂ ਖਾ ਸਕਦੇ ਜੀ, ਜਿਵੇਂ ਬੱਚੇ ਹੈ ਜੀ, ਬੱਚਿਆਂ ਨੂੰ ਕਈਆਂ ਨੂੰ ਪ੍ਰੋਬਲਮ ਹੈਗੀ ਜੀ, ਉਹ ਇਹ ਹੈ ਕਿ ਮੋਟੇ ਅਨਾਜ ਦਾ ਮੁੜ ਕੇ ਬਿਸਕੁਟ ਖਾਣੇ ਸੌਖੇ ਹੈ ਜੀ, ਮਾਰਕੀਟ ਵਿੱਚ ਇਹ ਚੀਜ਼ ਦੀ ਡਿਮਾਂਡ ਹੈ ਜੀ।
0: ਕੋਈ ਇੱਦਾਂ ਦਾ ਮਾਰਕਾ ਮੁਰਕਾ ਲੈਣ ਦੀ ਵੀ ਕੋਸ਼ਿਸ਼, ਕਿਉਂਕਿ ਹੁਣ ਅੱਜ ਬਾਜ਼ਾਰੂ ਦੇਖੋ, ਆਪਾਂ ਜਦੋਂ ਬਾਜ਼ਾਰ 'ਚ ਜਾ ਕੇ ਕਿਸੇ ਚੀਜ਼ ਨੂੰ ਟੱਕਰ ਦੇਣੀ ਹੈ, ਉਹਦੇ ਲਈ ਹਜ਼ਾਰਾਂ ਤਰ੍ਹਾਂ ਦੀਆਂ ਅੱਗੇ ਬਹੁਤ ਸਾਰਾ ਕੁਛ ਸਾਨੂੰ ਜਿਹੜਾ ਹੈ ਚਾਹੀਦਾ ਹੈ, ਮਾਰਕੇ ਚਾਹੀਦੇ ਹੈ, ਆਪਣਾ ਨਾਮ ਚਾਹੀਦਾ ਹੈ, ਉਹਦੇ ਲਈ ਵੀ ਕੋਈ ਉਪਰਾਲਾ ਕਰਨੇ ਪਿਓ?
1: ਹਾਂਜੀ ਸਰ, ਮੇਰਾ ਇੱਕ ਮੈਗਰੋ ਫੂਡਸ ਦੇ ਨਾਂ 'ਤੇ ਹੈ ਜੀ।
0: ਅੱਛਾ
1: ਹਾਂਜੀ, ਮੇਰਾ ਇੱਕ ਲੋਗੋ ਹੈ ਜੀ, ਇੱਕ ਐਗਰੋ ਫੂਡ ਦੇ ਨਾਂ 'ਤੇ ਮੇਰਾ ਰਜਿਸਟਰ ਹੈ।
0: ਅੱਛਾ, ਰਜਿਸਟਰਡ ਹੈਗਾ ਆ।
1: ਹਾਂਜੀ ਜੀ ਸਰ,
0: ਇਹਦੇ 'ਚ ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਯੂਨੀਵਰਸਿਟੀ ਨਾਲ ਤੁਹਾਡਾ ਰਾਬਤਾ ਹੈ, ਕਿਸੇ ਵੀ ਕੰਮ ਦੇ ਵਿੱਚ ਜਦੋਂ ਆਪਾਂ ਇਸ ਖਾਸ ਕਰਕੇ ਇਸ ਕੰਮ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਕਿ ਯੂਨੀਵਰਸਿਟੀ ਦੇ ਪੱਧਰ 'ਤੇ ਤੁਹਾਡੇ ਨਾਲ ਜੁੜੇ ਆ, ਤੁਹਾਨੂੰ ਕੀ ਪ੍ਰਾਪਤੀਆਂ ਯੂਨੀਵਰਸਿਟੀ ਦੇ ਪੱਧਰ ਦੇ, ਕੋਈ ਇਨਾਮ ਸਨਮਾਨ ਕੋਈ ਹਾਸਲ ਹੋਏ ਕਿਤੇ ਵਿੱਚ?
1: ਹਾਂਜੀ ਸਰ, ਕਈ ਥਾਈਂ ਮਤਲਬ ਸਨਮਾਨਿਤ ਕੀਤਾ ਜੀ, ਵੱਡੇ ਲੈਵਲ 'ਤੇ ਨਹੀਂ ਕਹਿ ਸਕਦੇ ਸਰ ਅਜੇ, ਹਾਂ ਇਹਨਾਂ ਨੇ ਸਿਲੈਕਟ ਕੀਤਾ ਸੀ, ਉਹ ਤੋਂ ਮੁੜ ਕੇ ਕੋਈ ਹੋਰ ਨੂੰ ਮਿਲ ਗਿਆ ਜੀ। ਮਤਲਬ ਯੂਨੀਵਰਸਿਟੀ ਦਾ ਵੀ ਇੱਕ ਬਹੁਤ ਵਧੀਆ ਉਪਰਾਲਾ ਜੀ। ਮਤਲਬ
0: ਸਮਾਲ ਸਕੇਲ ਇੰਡਸਟਰੀ ਦੇਖੋ, ਇਹਨੂੰ ਵੀ ਡਿਵੈਲਪ ਕਰਨਾ ਬੜਾ ਇੱਕ, ਜਿੱਦਾਂ ਕਹਿੰਦੇ ਯੂਨੀਵਰਸਿਟੀ ਦਾ ਵੀ ਉਪਰਾਲਾ ਹੈ, ਤੁਹਾਡਾ ਉਦਮ ਵੀ ਤਾਂ ਹੈ
1: ਸਰ। ਉਹ ਜਿਵੇਂ ਕੁਝ ਨਵੇਂ ਬੰਦੇ ਨੂੰ ਨਹੀਂ ਪਤਾ ਲੱਗਦਾ ਜੀ, ਹਾਂ ਯੂਨੀਵਰਸਿਟੀ ਦੇ ਜੋ ਡਾਕਟਰ ਸਾਹਿਬ ਹੈ ਉਹ ਇੱਕ ਚੰਗੀ ਗਾਈਡਲਾਈਨਸ ਦੇ ਦਿੰਦੇ ਆ ਜੀ, ਤੁਸੀਂ ਉਹ ਫਲਾਣੇ ਨੂੰ ਮਿਲੋ, ਉਹਨਾਂ ਨੂੰ ਮਿਲੋ ਜੀ, ਕਿਉਂਕਿ ਉਹਨਾਂ ਕੋਲ ਤਜਰਬਾ ਹੈ, ਕੰਮ 'ਚ ਕੁਛ ਸਿੱਖਣ ਨੂੰ ਮਿਲਦਾ ਜੀ, ਜੋ ਇਹ ਰਿਕਮੈਂਡ ਕਰਦੇ ਜਿਹਨਾਂ ਕੋਲ ਭੇਜਦੇ ਆ ਜੀ।
0: ਅੱਛਾ ਏਕਮ ਜੀ, ਕਈ ਚੀਜ਼ਾਂ 'ਚ ਨਾ ਅਸੀਂ ਕੁਛ ਆਰਥਿਕਤਾ ਕਰਕੇ ਜਾਂ ਪੈਸੇ ਕਰਕੇ ਆਪਾਂ ਪਿੱਛੇ ਰਹਿ ਜਾਂਦੇ ਹਾਂ ਕਿ ਯਾਰ ਇੰਨੇ ਪੈਸਿਆਂ ਦਾ ਜੁਗਾੜ ਕਿੱਥੋਂ ਹੋਊਗਾ, ਕਿੱਥੋਂ ਕੰਮ ਕਰ ਲਾਂਗੇ, ਬਹੁਤੇ ਸਾਡੇ ਨੌਜਵਾਨ ਜਿਹੜੇ ਇਸ ਪੱਖੋਂ ਵੀ ਰਹਿ ਜਾਂਦੇ ਕਿਤੇ ਨਾ ਕਿਤੇ ਪਿੱਛੇ। ਆਟਾ ਚੱਕੀ ਲਈ ਜਿੱਦਾਂ ਤੁਸੀਂ ਕੀਤਾ ਕਿ ਥੋੜ੍ਹਾ ਜਿਹਾ ਇਹਦੇ ਲਈ ਸਰਕਾਰੀ ਤੌਰ ਦੇ ਉੱਤੇ ਵੀ ਕੁਛ ਉਪਰਾਲੇ ਕੀਤੇ ਜਾ ਰਹੇ ਆ, ਮਦਦ ਕੀਤੀ ਜਾ ਰਹੀ ਹੈ, ਸਬਸਿਡੀ ਹੈ, ਕੁਛ ਹੈ ਇੱਦਾਂ ਦੇ ਫਾਇਦੇ ਇਹਦੇ 'ਚ?
1: ਹਾਂਜੀ ਸਰ, ਇਹ 'ਚ ਹੈ ਸਬਸਿਡੀ ਹੈ ਜੀ,
0: ਜਾਂ ਕਨੈਕਸ਼ਨ ਨੂੰ ਲੈ ਕੇ ਸਭ ਤੋਂ ਵੱਡੀ ਸਮੱਸਿਆ ਕਨੈਕਸ਼ਨ ਦੀ ਆ ਜਾਂਦੀ ਹੈ?
1: ਕਨੈਕਸ਼ਨ ਸਰ ਮਿਲ ਜਾਂਦਾ ਜੀ, ਜੇ ਆਪਣਾ ਸਭ ਤੋਂ ਪਹਿਲਾਂ ਸਮਾਲ ਸਕੇਲ ਇੰਡਸਟਰੀ ਤੋਂ ਸਰਟੀਫਿਕੇਟ ਮਿਲ ਜੇ ਤਾਂ ਜੀ, ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆ ਰਹੀਆਂ ਸਰ, ਉਹ ਨੋਰਮਲੀ ਮਿਲ ਜਾਂਦਾ ਸਾਰਾ ਕੁਛ।
0: ਅੱਛਾ, ਹੋ ਜਾਂਦੀ ਹੈ, ਸਰਕਾਰ ਮਦਦ ਵੀ ਕਰਦੀ ਹੈ?
1: ਹਾਂਜੀ ਬਿਲਕੁਲ ਜੀ।
0: ਚਲੋ ਏਕਮ ਜੀ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹੈ, ਤੁਹਾਡੇ ਵਾਂਗੂ ਹੋਰ ਵੀ ਸਾਡੇ ਜਿਹੜੇ ਬੱਚੇ ਪਿੰਡਾਂ 'ਚ ਰਹਿਣ ਵਾਲੇ ਹੈ, ਇਸੇ ਚੀਜ਼ ਨੂੰ ਆਪਣੇ ਮਨ 'ਚ ਨਜ਼ਰ 'ਚ ਰੱਖ ਕੇ ਕਿ ਅਸੀਂ ਬਾਹਰਾਂ ਜਾਣ ਦੀ ਬਜਾਏ ਉੱਥੇ ਜਾ ਕੇ ਇੰਨੀਆਂ ਮਿਹਨਤਾਂ ਕਰਨ ਦੀ ਬਜਾਏ ਅਤੇ ਇੱਥੇ ਆਪਣੇ ਘਰ ਦੇ ਰਹਿ ਵਿੱਚ ਰਹਿ ਕੇ ਬਾਕੀਆਂ ਲਈ ਵੀ ਰੁਜ਼ਗਾਰ ਪੈਦਾ ਕਰੀਏ, ਹੈ ਨਾ, ਆਪ ਤਾਂ ਅਸੀਂ ਕਮਾਈਏ ਅਤੇ ਬਾਕੀਆਂ ਲਈ ਵੀ ਰੁਜ਼ਗਾਰ ਦਾ ਵਾਇਸ ਬਣੀਏ। ਅਤੇ ਬਹੁਤ ਬਹੁਤ ਸ਼ੁਕਰੀਆ ਦਿਹਾਤੀ ਪ੍ਰੋਗਰਾਮ ਤੁਹਾਡੇ ਨਾਲ ਸਾਂਝ ਪਾਉਣ।

0: ਹਾਂ ਜੀ
1: ਮਚਾਲੋ ਦੇਖੋ ਕਿਸਾਨੀ ਦੇ ਵਿੱਚ ਬਹੁਤ ਪੱਖਾਂ ਜਿੱਦਾਂ ਕਹਿੰਦੇ ਕਿ ਕਿਸਾਨੀ ਇੱਕ ਐਸਾ ਸਮੁੰਦਰ ਹੈ ਇਹਦਾ ਕੋਈ ਥਾਂ ਨਹੀਂ ਹੈ, ਇਹਦੀ ਡੂੰਘਾਈ ਨੂੰ ਮਾਪਿਆ ਜਾਂ ਨਾਪਿਆ ਨਹੀਂ ਜਾ ਸਕਦਾ। ਸੋ ਇਸ ਕਰਕੇ ਕਿਸਾਨੀ ਦੇ ਵਿੱਚ ਆਪਾਂ ਕਹਿੰਦੇ ਅਪਾਰ ਸੰਭਾਵਨਾਵਾਂ, ਕਿਉਂਕਿ ਕਿਸਾਨੀ ਸਿਰਫ ਕਿਸਾਨੀ ਤੱਕ ਨਹੀਂ, ਕਿਸਾਨੀ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ। ਪਰ ਜਦ ਤੱਕ ਅਸੀਂ ਕੋਈ ਸਾਡੇ ਕੋਲ, ਹੁਣ ਦੇਖੋ ਅੱਜ ਤੋਂ 2-3 ਦਹਾਕੇ ਪਹਿਲਾਂ ਦੀ ਕਿਸਾਨੀ ਤੇ ਅੱਜ ਦੀ ਕਿਸਾਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ।
0: ਕੋਈ ਹੁਣ ਵਪਾਰਕ ਖੇਤੀ ਹੋ ਚੁੱਕੀ,
1: ਪਹਿਲਾਂ ਅਸੀਂ ਜ਼ਮੀਨੀ ਖੇਤੀ ਕਰਦੇ ਸੀ, ਹੁਣ ਹਵਾ 'ਚ ਵੀ ਖੇਤੀ ਹੋਣ ਲੱਗ ਗਈ, ਪਾਣੀ 'ਚ ਵੀ ਖੇਤੀ ਹੋਣ ਲੱਗ ਗਈ। ਜੇ ਕਿਸੇ ਨੂੰ ਕਹੋ ਅਗਲਾ ਕਹਿੰਦਾ ਟਿਚਣਾ ਕਰਦਾ, ਪਰ ਲੋਕੀ ਕਰਦੇ ਨੇ।
2: ਇੱਕ ਮਿੰਟ, ਹਵਾ 'ਚ ਵੀ ਖੇਤੀ?
1: ਬਿਲਕੁਲ, ਹਵਾ 'ਚ ਗੱਲ ਹੀ ਨਹੀਂ ਹੁੰਦੀ, ਹਵਾ 'ਚ ਖੇਤੀ ਵੀ ਹੁੰਦੀ,
2: ਖੇਤੀ ਵੀ ਹੋਣ ਲੱਗ ਪਈ।
1: ਹਾਂ, ਸੋ ਇਸ ਕਰਕੇ ਸਾਨੂੰ ਕਿਸਾਨੀ ਦੇ ਵਿੱਚ ਜਿਹੜੇ ਸਾਡੇ ਸੰਚਾਰ ਸਾਧਨ ਹੈ, ਜਿੱਦਾਂ ਆਪਣਾ ਖੇਤੀਬਾੜੀ ਦੇ ਨਾਲ ਜੁੜੇ ਅਦਾਰੇ ਹੈ, ਯੂਨੀਵਰਸਿਟੀਆਂ ਹੈ, ਮਹਿਕਮਾ ਜ਼ਰਾਇਤ ਹੈ, ਅਲੱਗ ਅਲੱਗ ਤਰ੍ਹਾਂ ਦੇ ਸੰਚਾਰ ਸਾਧਨ, ਜਿਹੜੇ ਸੰਚਾਰ ਮਾਧਿਅਮ ਹੈ, ਉਹ ਖੇਤੀ ਦੀ ਸੇਵਾ ਕਰ ਰਹੇ ਹੈ। ਡਾਕਟਰ ਹਰਪ੍ਰੀਤ ਸਿੰਘ ਹੁਰੀ ਆਏ ਸੀ, ਸੰਧੂ ਸਾਹਿਬ ਨੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ, ਇਸੇ ਵਿਸ਼ੇ ਨੂੰ ਲੈ ਕੇ ਆਪਾਂ ਸਾਂਝੀਆਂ ਕਰਦੇ ਹਾਂ।
0: ਬਿਲਕੁਲ ਜੀ
3: ਜੀ, ਡਾਕਟਰ ਹਰਪ੍ਰੀਤ ਸਿੰਘ ਜੀ, ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਤੁਸੀਂ ਸਹਿਯੋਗੀ ਪ੍ਰੋਫੈਸਰ ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਤੋਂ ਸਾਡੇ ਕੋਲ ਆਏ ਹੋ, ਅਤੇ ਸੰਚਾਰ ਤੁਸੀਂ ਮਾਹਰ ਵੀ ਹੋ। ਜਦੋਂ ਆਪਾਂ ਗੱਲ ਕਰਦੇ ਹਾਂ ਕਿ ਕੋਈ ਵੀ ਗੱਲ ਕਿਸੇ ਤੱਕ ਪਹੁੰਚਾਉਣੀ, ਕਿਸੇ ਨੇ ਕੋਈ ਕਾਰੋਬਾਰ ਸ਼ੁਰੂ ਕਰਨਾ, ਸਾਡੇ ਕਿਸਾਨ ਵੀਰ ਨੇ ਜਾਂ ਸਾਡੇ ਕਿਸੇ ਨੌਜਵਾਨ ਨੇ, ਉਹਨੇ ਆਪਣੀ ਗੱਲ ਰੱਖਣੀ ਕਿ ਕਿਸ ਤਰੀਕੇ ਨਾਲ ਉਹ ਆਪਣੇ ਕਾਰੋਬਾਰ ਨੂੰ ਅੱਗੇ ਵਧਾ ਸਕਦਾ ਹੈਗਾ, ਕਿਸ ਤਰੀਕੇ ਨਾਲ ਇਸ ਜਿਹੜੀ ਇੱਕ ਗੁਣ ਆ ਇਹਨੂੰ ਵਿਕਸਿਤ ਕਰ ਸਕਦਾ, ਇਹਦਾ ਫਾਇਦਾ ਲੈ ਸਕਦਾ। ਇਹ ਸਾਰੀ ਜਾਣਕਾਰੀ ਆਪਾਂ ਤੁਹਾਡੇ ਕੋਲ ਹਾਸਿਲ ਕਰਨੀ ਹੈ, ਅਤੇ ਗੱਲ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਡਾਕਟਰ ਸਾਹਿਬ, ਕਿ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਗੱਲ ਕਰੀਏ ਕਿ ਸੰਚਾਰ ਦੀ ਕੀ ਮਹੱਤਤਾ ਹੋ ਸਕਦੀ ਹੈਗੀ ਹੈ।
4: ਜੀ, ਧੰਨਵਾਦ ਗੁਰਵਿੰਦਰ ਸਿੰਘ ਜੀ, ਬੜਾ ਅਹਿਮ ਪਹਿਲੂ ਆ ਜਿਹਤੇ ਆਪਾਂ ਗੱਲ ਕਰ ਰਹੇ ਹਾਂ। ਅਤੇ ਜਿਵੇਂ ਸੰਚਾਰ ਦੀ ਮਹੱਤਤਾ ਦੀ ਤੁਸੀਂ ਗੱਲ ਕੀਤੀ, ਤਾਂ ਤੁਸੀਂ ਮੋਟੇ ਤੌਰ 'ਤੇ ਵੇਖੋ ਕਿ ਜੀਵਨ ਦੇ ਵਿੱਚ ਅਸੀਂ ਜਦੋਂ ਸਵੇਰੇ ਉੱਠਦੇ ਹਾਂ ਸਾਡਾ ਸੰਚਾਰ ਹੋਣਾ ਸ਼ੁਰੂ ਹੋ ਜਾਂਦਾ। ਜੇ ਆਪਾਂ ਸੋਚੀਏ ਵੀ ਜਿਵੇਂ ਆਪਾਂ ਨੂੰ ਕਈ ਵਾਰ ਛੋਟੇ ਹੁੰਦਿਆਂ ਕਲਾਸ ਦੇ ਵਿੱਚ ਜਦੋਂ ਸਕੂਲ 'ਚ ਹੋਈਦਾ ਸੀ, ਇੱਕ ਬੜੀ ਸੌਖੀ ਜਿਹੀ ਸਜ਼ਾ ਹੁੰਦੀ ਸੀ ਵੀ ਮੂੰਹ 'ਤੇ ਉਂਗਲ ਰੱਖ ਕੇ ਖਲੋ ਜਾਓ,
3: ਚੁੱਪ ਹੋ ਜਾਓ,
4: ਠੀਕ ਹੈ ਜੀ। ਅਤੇ ਜੇ ਤੁਸੀਂ ਸੋਚੋ ਵੀ ਸਾਨੂੰ ਸਵੇਰ ਤੋਂ ਇਹ ਸਜ਼ਾ ਮਿਲ ਜੇ ਵੀ ਮੂੰਹ 'ਤੇ ਉਂਗਲ ਰੱਖ ਲਓ, ਤੁਸੀਂ ਕੁਝ ਬੋਲਣਾ ਨਹੀਂ ਗਾ, ਤਾਂ ਸਾਡਾ ਸੰਚਾਰ ਜਿਹੜਾ ਕਿੰਨਾ ਕਠਿਨ ਹੋ ਜੂਗਾ। ਇਸ਼ਾਰਿਆਂ ਦੀ ਭਾਸ਼ਾ ਨਾਲ ਤੁਸੀਂ ਕਿੰਨਾ ਕੁ ਕੁਛ ਕਹਿ ਸਕਦੇ ਜੇ। ਸੰਚਾਰ ਸਾਨੂੰ ਇਹ ਸਾਰਾ ਕੁਛ ਜਿਹੜਾ ਹੈ ਉਹ ਦੱਸਣ ਦੀ ਖੁੱਲ੍ਹ ਦਿੰਦਾ ਹੈ ਕਿ ਅਸੀਂ ਆਪਣੇ ਭਾਵ ਪ੍ਰਗਟਾ ਸਕੀਏ। ਇਸ ਕਰਕੇ ਸੰਚਾਰ ਜਿਹੜਾ ਉਹਦਾ ਜੀਵਨ ਦੇ ਵਿੱਚ ਬਹੁਤ ਵੱਡਾ ਮਹੱਤਵ ਆ। ਅਤੇ ਮੈਂ ਤਾਂ ਇਸ ਚੀਜ਼ ਨੂੰ 2 ਕੁ ਇਤਿਹਾਸਿਕ ਉਦਾਹਰਣਾਂ ਦੇ ਨਾਲ ਹੋਰ ਨੇੜੇ ਕਰਨਾ ਚਾਹੁੰਦਾ।
3: ਜੀ ਜੀ,
4: ਵੇਖੋ ਗੁਰੂ ਨਾਨਕ ਸਾਹਿਬ ਨੇ ਕਿੰਨੀ ਜ਼ਿਆਦਾ ਯਾਤਰਾ ਕੀਤੀ, ਜਿਨ੍ਹਾਂ ਨੂੰ 4 ਉਦਾਸੀਆਂ ਦੇ ਨਾਂ ਨਾਲ ਆਪਾਂ ਜਾਣਦੇ ਹਾਂ। ਕਿਤੇ ਉਹਨਾਂ ਸਿੱਧਾਂ ਨਾਲ ਗੋਸ਼ਟੀ ਕੀਤੀ, ਕਿਤੇ ਉਹ ਨਾਚ ਯੋਗੀਆਂ ਦੇ ਨਾਲ ਗਏ, ਕਿਤੇ ਉਹਨਾਂ ਨੇ ਇਰਾਨ ਦੇ ਪੀਰ ਦਸਤਗੀਰ ਨਾਲ ਗੱਲਾਂ ਕੀਤੀਆਂ, ਕਿਤੇ ਉਹ ਜਾ ਕੇ ਬੰਗਾਲ ਦੇ ਵਿੱਚ ਉਹ ਜਿਹੜੀਆਂ ਜਾਦੂਗਰਨੀਆਂ ਸੀ ਕਹਿੰਦੇ, ਉੱਥੋਂ ਤੱਕ ਵੀ ਉਹਨਾਂ ਨੇ ਪਹੁੰਚ ਕੀਤੀ, ਉੱਥੋਂ ਤੱਕ ਉਹਨਾਂ ਦੇ ਉਧਾਰ ਕੀਤਾ। ਅਤੇ ਉਹ ਕੋਈ ਨਾ ਕੋਈ ਸੰਚਾਰ ਵਿਵਸਥਾ ਜਿਹੜੀ ਸੀਗੀ ਉਹਦੇ ਨਾਲ ਉਹਨਾਂ ਨਾਲ ਗੱਲ ਕਰਦੇ ਸੀਗੇ।
3: ਅਤੇ
4: ਗੁਰੂ ਨਾਨਕ ਸਾਹਿਬ ਦੇ ਵਿੱਚ ਇਹ ਗੁਣ ਸੀਗਾ ਕਿ ਉਹ ਕਹਿੰਦੇ ਕਿਸੇ ਵੀ ਭਾਸ਼ਾ ਨੂੰ ਬੜੀ ਛੇਤੀ ਗ੍ਰਹਿਣ ਕਰ ਲੈਂਦੇ ਸੀ ਅਤੇ ਆਪ ਉਸ ਭਾਸ਼ਾ 'ਚ ਆਪਣਾ ਪ੍ਰਗਟਾਵਾ ਕਰਦੇ ਸੀ। ਇਸੇ ਤਰੀਕੇ ਨਾਲ ਜੇ ਅਸੀਂ ਵੇਖੀਏ ਤਾਂ ਸ਼੍ਰੀਮਦ ਭਗਵਦ ਗੀਤਾ, ਠੀਕ ਹੈ ਜੀ, ਉਹਦੇ ਵਿੱਚ ਵੇਖੋ ਸੰਚਾਰ ਦੀ ਕਿੱਡੀ ਵੱਡੀ ਮਹੱਤਤਾ ਹੈ ਕਿ ਜਦੋਂ ਅਸੀਂ ਸੰਚਾਰ ਕਰਦੇ ਹਾਂ ਤਾਂ ਸਾਡੀ ਗੱਲ ਕਿੱਥੋਂ ਤੱਕ ਜਾਂਦੀ ਹੈ, ਯੁਗਾਂ ਤੋਂ ਪਾਰ ਆ ਕੇ ਵੀ ਜਿਹੜਾ ਹੈ ਸ਼੍ਰੀਮਦ ਭਗਵਦ ਗੀਤਾ ਜਿਹੜੀ ਆ ਉਹਦੇ ਵਿੱਚ ਜੋ ਕੁਛ ਲਿਖਿਆ ਹੈ ਉਹ ਅੱਜ ਵੀ ਹੈ ਵੀ ਤੁਹਾਡੀ ਆਤਮਾ ਜਿਹੜੀ ਆ ਉਮਰ ਆ, ਤੁਹਾਡਾ ਸਰੀਰ ਨਾਸ਼ਵਾਨ ਆ, ਅਸੀਂ ਜਿੰਨੀ ਲੜਾਈ ਜ਼ਿੰਦਗੀ 'ਚ ਲੜਦੇ ਹਾਂ ਉਹ ਨਿਆਂ ਅਤੇ ਅਨਿਆਂ ਦੀ ਆ, ਅਤੇ ਇਹ ਸਾਰੀਆਂ ਚੀਜ਼ਾਂ ਅਜੇ ਤੱਕ ਵੀ ਜਿਹੜੀਆਂ ਉਹ ਸਾਡੇ ਨਾਲ ਜੁੜੀਆਂ ਹੋਈਆਂ ਅਤੇ ਬੜੀਆਂ ਰੈਲੀਵੈਂਟ ਨੇ। ਇਸ ਕਰਕੇ ਜੋ ਕੁਛ ਸੰਚਾਰ ਦੇ ਵਿੱਚ ਆ ਜਾਂਦਾ ਹੈ ਉਹ ਬਹੁਤ ਹੀ ਮਹੱਤਵਪੂਰਨ ਹੁੰਦਾ ਅਤੇ ਉਹਦੇ ਤੋਂ ਅੱਗੇ ਜਿਹੜਾ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕਦੇ ਹਾਂ।
3: ਬਿਲਕੁਲ ਬਿਲਕੁਲ ਜੀ, ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਕਿ ਸੰਚਾਰ ਦੇ ਕਈ ਢੰਗ ਤਰੀਕੇ ਵੀ ਸਭ ਹੋ ਸਕਦੇ ਹੈਗੇ ਆ ਕਿ ਆਪਣੀ ਗੱਲ ਕਿਸੇ ਤੱਕ ਪਹੁੰਚਾਉਣੀ ਹੈਗੀ ਹੈ, ਕਿ ਵੱਖ ਵੱਖ ਸ਼੍ਰੇਣੀਆਂ 'ਚ ਵੀ ਇਹਨੂੰ ਵੰਡਿਆ ਗਿਆ ਹੈਗਾ।
4: ਜੀ, ਗੁਰਵਿੰਦਰ ਸਿੰਘ ਜੀ, ਵੇਖੋ ਸੰਚਾਰ ਦੇ ਵਿੱਚ ਨਾ ਜੇ ਅਸੀਂ ਉਂਝ ਵੇਖੀਏ ਸ਼੍ਰੇਣੀ ਵੰਡ ਕਰਕੇ, ਤਾਂ ਮੈਂ ਇਹਦੇ 4 ਕੁ ਪਹਿਲੂ ਜਿਹੜੇ ਉਹਨਾਂ ਦੀ ਗੱਲ ਕਰਨਾ ਚਾਹੁੰਦਾ। ਸੰਚਾਰ ਦੇ ਵਿੱਚ ਇੱਕ ਤਾਂ ਆਉਂਦਾ ਵੀ ਨੋ ਕਮਿਊਨੀਕੇਸ਼ਨ, ਕਿ ਸੰਚਾਰ ਹੈ ਹੀ ਕੋਈ ਨਹੀਂ ਗਾ।
3: ਜੀ,
4: ਦੂਸਰਾ ਸਾਡਾ

0: ਦਾ ਮਿਸਕਮਿਊਨੀਕੇਸ਼ਨ, ਜਿਹਦੇ 'ਚ ਅਸੀਂ ਗਲਤ ਫਹਿਮੀ ਵਾਲਾ ਸੰਚਾਰ ਜਿਹੜਾ ਪੈਦਾ ਕਰ ਲੈਂਦੇ। ਤੀਜਾ ਸਾਡੇ ਕੋਲ ਆਉਂਦਾ ਹੈ ਰੋਂਗ ਕਮਿਊਨੀਕੇਸ਼ਨ, ਇਹ ਗਲਤ ਫਹਿਮੀ ਤੋਂ ਵੀ ਅੱਗੇ ਜਾ ਕੇ ਜਿੱਥੇ ਬਿਲਕੁਲ ਹੀ ਬਿਲਕੁਲ ਗਲਤ ਸੰਚਾਰ ਤੁਸੀਂ ਕਰ ਰਹੇ ਜੇ। ਅਤੇ ਚੌਥੀ ਗੱਲ ਆ ਜਾਂਦੀ ਜਿਹੜਾ ਰਾਈਟ ਕਮਿਊਨੀਕੇਸ਼ਨ, ਸਹੀ ਸੰਚਾਰ ਆ, ਜਿੱਥੇ ਜਾ ਕੇ ਜੋ ਮੈਂ ਕਹਿ ਰਿਹਾ ਹੈ ਉਹ ਤੁਸੀਂ ਸਮਝ ਰਹੇ ਜੇ। ਇਸੇ ਤਰੀਕੇ ਨਾਲ ਵੇਖੋ ਕਿ ਕਾਰੋਬਾਰ ਜਾਂ ਕਿਸੇ ਕਿੱਤੇ ਦੇ ਵਿੱਚ ਜਾਂ ਜੀਵਨ ਦੇ ਵਿੱਚ ਉਂਝ ਵੀ ਕਦੇ ਨੋ ਕਮਿਊਨੀਕੇਸ਼ਨ ਵਾਲੇ ਜ਼ੋਨ ਦੇ ਵਿੱਚ ਨਾ ਜਾਓ। ਜੇ ਅਸੀਂ ਇੱਕ ਸੰਚਾਰ ਨਾ ਕਰਾਂਗੇ ਤਾਂ ਉਹ ਕਿਸੇ ਵੀ ਥਾਂ 'ਤੇ ਰਿਸ਼ਤੇ ਖਟਾਸ ਵਾਲੇ ਹੋ ਸਕਦੇ, ਭਾਵੇਂ ਤੁਹਾਡਾ ਕਾਰੋਬਾਰ ਆ, ਤੁਹਾਡੀ ਪੇਮੈਂਟ ਮਰ ਸਕਦੀ ਆ, ਤੁਹਾਡਾ ਜਿਹੜਾ ਕਾਰੋਬਾਰ ਆ ਉਹਦੇ 'ਚ ਨੁਕਸਾਨ ਹੋ ਸਕਦਾ, ਤੁਸੀਂ ਕਿਸੇ ਦੇ ਨਾਲ ਜਦੋਂ ਸੰਬੰਧ ਦੇ ਵਿੱਚ ਨਹੀਂ ਰਹੋਗੇ ਤਾਂ ਪਤਾ ਨਹੀਂ ਉਹਦੇ ਨਾਲ ਤੁਸੀਂ ਕਿਸ ਤਰੀਕੇ ਦੇ ਜਿਹੜੇ ਹੋਰ ਆਪਣੇ ਕਿੱਤੇ ਨੂੰ ਵਧਾਉਣਾ ਸੀ ਉਹ ਸਾਰੇ ਕਾਸੇ 'ਤੇ ਰੋਕ ਲੱਗ ਜੂ। ਦੂਸਰੀ ਗੱਲ ਆ ਜਾਂਦੀ ਮਿਸਕਮਿਊਨੀਕੇਸ਼ਨ ਵਾਲਾ ਸੰਚਾਰ, ਕਿ ਗਲਤ ਫਹਿਮੀ ਆਪਾਂ ਕੋਈ ਪਾ ਲੈਂਦੇ, ਜਦੋਂ ਸਾਨੂੰ ਇਹੋ ਜਿਹੀ ਸਫਾਈ ਦੇਣੀ ਪੈ ਜੇ ਉਹ ਨਹੀਂ ਵੀਰ ਜੀ ਮੈਂ ਇੰਜ ਨਹੀਂ ਸੀ ਕਿਹਾ, ਠੀਕ ਹੈ, ਜਾਂ ਵੀਰ ਜੀ ਮੇਰੇ ਕਹਿਣ ਦਾ ਮਤਲਬ ਨਹੀਂ ਸੀ ਹੈਗਾ, ਜਾਂ ਅਸੀਂ ਕਹੀ ਨਹੀਂ ਮੇਰੇ ਕਹੇ ਦਾ ਮਤਲਬ ਤੁਸੀਂ ਗਲਤ ਲੈ ਲਿਆ। ਜਦੋਂ ਇਸ ਤਰੀਕੇ ਦਾ ਸੰਚਾਰ ਆਉਂਦਾ ਹੈ ਤਾਂ ਉਦੋਂ ਕਈ ਤਰੀਕੇ ਦੇ ਭਰਮ ਭੁਲੇਖੇ ਜਿਹੜੇ ਉਪਜਦੇ ਨੇ। ਇਸ ਸੰਚਾਰ ਤੋਂ ਵੀ ਸਾਨੂੰ ਆਪਣੇ ਕਾਰੋਬਾਰ ਦੇ ਵਿੱਚ ਆਪਣਾ ਜੋ ਵੀ ਕਿੱਤਾ ਅਸੀਂ ਸ਼ੁਰੂ ਕਰਨਾ ਉਹ ਤੋਂ ਬਚਣਾ ਚਾਹੀਦਾ। ਫਿਰ ਆ ਜਾਂਦੀ ਰੋਂਗ ਕਮਿਊਨੀਕੇਸ਼ਨ, ਜਦੋਂ ਤੁਸੀਂ ਬਿਲਕੁਲ ਹੀ ਕੁਛ ਗਲਤ ਕਹਿ ਲਓ, ਤੁਸੀਂ ਕਿਸੇ ਦੇ ਨਾਲ ਕੰਮਕਾਰ ਕਰਦੇ ਆ ਉਹਦੇ ਨਾਲ ਹਰਖ ਜਾਓ, ਕੋ ਮਾੜੀ ਚੰਗੀ ਕੋ ਗਾਲ ਮੰਦਾ ਕਰ ਲਓ, ਜਦੋਂ ਤੁਹਾਡਾ ਜਿਹੜਾ ਉਹ ਬਿਲਕੁਲ ਕਮਿਊਨੀਕੇਸ਼ਨ ਸੰਚਾਰ ਜਿਹੜਾ ਬਿਲਕੁਲ ਹੀ ਗਲਤ ਹੋ ਜੇ, ਉਸ ਸੰਚਾਰ ਦੇ ਵਿੱਚ ਅਸੀਂ ਕਈ ਤਰੀਕੇ ਦੇ ਜਿਹੜੇ ਨੁਕਸਾਨ ਕਰਵਾ ਲੈਂਦੇ ਹਾਂ ਅਤੇ ਸਾਨੂੰ ਜਿਹੜਾ ਵਾ ਉਸ ਦੀ ਕਈ ਵਾਰੀ ਭਰਪਾਈ ਵੀ ਨਹੀਂ ਹੁੰਦੀ। ਮੁੜ ਕੇ ਗੱਲ ਆ ਜਾਂਦੀ ਸਾਡੀ ਰਾਈਟ ਜਾਂ ਸਹੀ ਕਮਿਊਨੀਕੇਸ਼ਨ ਦੀ, ਉਹ ਗੁਰਿੰਦਰ ਸਿੰਘ ਜੀ ਬਿਲਕੁਲ ਇਸੇ ਤਰੀਕੇ ਦੀ ਆ ਕਿ ਮੈਂ ਸੁਣਾਵਾਂ ਬਾਤ ਅਤੇ ਤੂੰ ਭਰੀ ਹੁੰਗਾਰਾ, ਕਿ ਮੈਂ ਤੁਹਾਨੂੰ ਕਹਿ ਰਿਹਾ ਅਤੇ ਤੁਸੀਂ ਅੱਗੋਂ ਹੁੰਗਾਰਾ ਭਰਤਾ ਵੀ ਹਾਂ ਗਲਤ ਜਿਹੜੀ ਆ ਉਹ ਠੀਕ ਹੋ ਰਹੀ। ਸਾਨੂੰ ਸਦਾ ਜੀਵਨ ਦੇ ਵਿੱਚ ਉਸ ਰਾਈਟ ਕਮਿਊਨੀਕੇਸ਼ਨ ਦੇ ਵਿੱਚ ਜਿਹੜਾ ਉਹ ਆਉਣਾ ਬਣਦਾ, ਤਾਂ ਹੀ ਅਸੀਂ ਜਿਹੜਾ ਉਹ ਵਧੀਆ ਜਿਹੜਾ ਉਹ ਸਫਲ ਕਾਰੋਬਾਰੀ ਜਿਹੜੇ ਆ ਉਹ ਉਦਮੀ
1: ਬਣ ਸਕਦੇ ਹੈਗੇ ਆ। ਅੱਛਾ ਡਾਕਟਰ ਹਰਪ੍ਰੀਤ ਜੀ, ਹੁਣ ਗੱਲ ਆ ਗਈ ਕਿ ਸਾਡੇ ਪਿੰਡਾਂ ਦੇ ਵਿੱਚ ਨੌਜਵਾਨ ਕੋਈ ਕਾਰੋਬਾਰ ਸ਼ੁਰੂ ਕਰਦੇ ਹੈਗੇ ਆ ਜਾਂ ਕੋਈ ਵਧੀਆ ਐਂਟਰਪ੍ਰੀਨਰ ਜੋ ਖੜੀ ਕਰਨਾ ਚਾਹੁੰਦਾ ਹੈਗਾ, ਅਤੇ ਇੱਕ ਬਿਹਤਰ ਕਮਿਊਨੀਕੇਸ਼ਨ ਦਾ ਉਹਨੂੰ ਕੀ ਫਾਇਦਾ ਹੋ ਸਕਦਾ ਹੈਗਾ?
0: ਗੁਰਵਿੰਦਰ ਸਿੰਘ ਜੀ, ਵੇਖੋ ਜਿਹੜੇ ਇਸ ਵੇਲੇ ਜਿੰਨੇ ਵੀ ਕੋਈ ਸਰਵੇ ਹੋਏ ਨੇ, ਕੋਈ ਸਟੱਡੀਜ਼ ਹੋਈਆਂ, ਉਹ ਦੱਸਦੀਆਂ ਕਿ ਜਨਤਕ ਸੰਚਾਰ ਕਰਨਾ, ਜਿਹੜੀ ਪਬਲਿਕ ਐਡਰੈਸ ਆ, ਉਹਦੇ ਵਿੱਚ 65-70% ਲੋਕ ਡੋਲ ਜਾਂਦੇ ਆ। ਉਹਨਾਂ ਦੀ ਜ਼ਬਾਨ ਥਥਲਾਉਣ ਲੱਗ ਪੈਂਦੀ ਆ, ਉਹਨਾਂ ਦੇ ਹੱਥ ਪੈਰ ਕੰਬਣ ਲੱਗ ਪੈਂਦੇ ਆ, ਉਹ ਇੱਕ ਵਾਕ ਬੋਲਦੇ ਆ ਤਾਂ ਉਹਨਾਂ ਨੂੰ ਅਗਲੇ ਦਾ ਧਿਆਨ ਨਹੀਂ ਆਉਂਦੇ ਵੀ ਅੱਗੇ ਮੈਂ ਕੀ ਬੋਲਣਾ, ਕਿ ਇਸ ਤਰੀਕੇ ਨਾਲ ਮੱਥੇ 'ਤੇ ਤਰੇਲੀਆਂ ਆਉਣ ਲੱਗ ਪੈਣਗੀਆਂ, ਹੱਥ ਪੈਰ ਠੰਡੇ ਹੋ ਜਾਂਦੇ ਆ। ਇਸ ਕਰਕੇ ਜਦੋਂ ਤੁਸੀਂ ਕਿਸੇ ਵੀ ਕਿੱਤੇ ਦੇ ਵਿੱਚ ਜਾਂ ਅਸੀਂ ਆਪਣੇ ਪੇਂਡੂ ਜੀਵਨ ਦੀ ਗੱਲ ਕਰੀਏ ਜਾਂ ਕਿਸੇ ਵੀ ਜੀਵਨ ਦੇ ਵਿੱਚ ਗੱਲ ਕਰਨੀ, ਇਸ ਚੀਜ਼ ਦਾ ਖਿਆਲ ਰੱਖੋ ਕਿ ਅਸੀਂ ਥੋੜ੍ਹਾ ਬਹੁਤਾ ਜਿਹੜਾ ਨਾ ਉਹ ਇਸ ਤਰੀਕੇ ਨਾਲ ਲੋਕਾਂ ਨੂੰ ਸੰਬੋਧਿਤ ਹੋਣ ਵਾਲੇ ਸੰਚਾਰ ਦੇ ਵਿੱਚ ਜਿਹੜਾ ਜ਼ਰੂਰ ਰਹੀਏ। ਤੁਸੀਂ ਕੋਈ ਵੀ ਕਿੱਤਾ ਕਰਦੇ ਹੋ, ਅਖੀਰ 'ਤੇ ਤੁਹਾਨੂੰ ਉਹਦੇ 'ਚ ਲੋਕਾਂ ਨੂੰ ਸੰਬੋਧਨ ਕਰਨਾ ਹੀ ਪੈਂਦਾ, ਭਾਵੇਂ ਤੁਸੀਂ ਕੋਈ ਚੀਜ਼ ਵੇਚਣੀ ਆ, ਭਾਵੇਂ ਤੁਸੀਂ ਕੋਈ ਚੀਜ਼ ਤਿਆਰ ਕੀਤੀ ਆ ਉਹਦੇ ਬਾਰੇ ਦੱਸਣਾ ਹੋਏ। ਇਹਦੇ ਵਾਸਤੇ ਸਾਨੂੰ ਜਿਹੜਾ ਨਾ ਕੁਝ ਗੱਲਾਂ ਦਾ, ਕੁਛ ਨੁਕਤਿਆਂ ਦਾ ਜ਼ਰੂਰ ਖਿਆਲ ਰੱਖਣ ਦੀ ਲੋੜ ਆ। ਮੈਂ ਥੋੜ੍ਹਾ ਜਿਹਾ ਇੱਥੇ ਗੁਰਬਾਣੀ ਦੇ ਹਵਾਲੇ ਨਾਲ ਗੱਲ ਕਰਦਾ। ਗੁਰਬਾਣੀ ਦੇ ਵਿੱਚ ਇੱਕ ਆਪਾਂ ਸ਼ਬਦ ਦੇ ਵਿੱਚ ਸੁਣਦੇ ਹਾਂ ਕਿ ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਹੋ ਵੇਸੋ ਕਰੀ ਜਿੱਤ ਵਸਾਵੇ ਕੰਤ। ਅਤੇ ਉੱਥੇ ਨਾਲ ਹੀ ਜਵਾਬ ਪਿਆ ਹੈ ਕਿ ਨਿਮਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾ ਵਸ ਆਵੇ ਕੰਤ। ਵੇਖੋ ਇੱਥੇ ਤੇ ਜ਼ਿਕਰ ਕੀਤਾ ਗਿਆ ਉਸ ਅਕਾਲ ਪੁਰਖ ਪਰਮਾਤਮਾ ਵਰਗੇ ਕੰਤ ਦਾ, ਕਿ ਜੇ ਤੁਸੀਂ ਨਿਮਰਤਾ ਦਾ ਅੱਖਰ ਆ ਅਤੇ ਜੇ ਤੁਸੀਂ ਬਰਦਾਸ਼ਤ ਕਰ ਜਾਣਾ, ਸਹਾਰ ਜਾਣ ਦਾ ਗੁਣ ਆ, ਅਤੇ ਸਭ ਤੋਂ ਵੱਡੀ ਨਾਲ ਗੁਰੂ ਸਾਹਿਬ ਨੇ ਗੱਲ ਫਰਮਾਈ ਆ ਕਿ ਜਿਹਬਾ ਮਣੀਆਂ ਮੰਤ, ਕਿ ਤੁਹਾਡੀ ਜ਼ਬਾਨ ਜਿਹੜੀ ਆ ਉਹ ਮੰਤਰ ਆ, ਜਿਹਦੇ ਨਾਲ ਤੁਸੀਂ ਜੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੁਸੀਂ ਗੁਰੂ ਦੇ ਹੁਕਮ ਵਾਲੀਆਂ ਕਰ ਲਓ, ਜੇ ਉਸ ਤਰੀਕੇ ਦੇ ਨਾਲ ਤੁਸੀਂ ਆਪਣਾ ਇਹ ਸਾਰਾ ਕੁਛ ਸੰਚਾਰ ਦੇ ਵਿੱਚ ਲਿਆਓ ਤਾਂ ਤੁਸੀਂ ਉਸ ਪਰਮਾਤਮਾ ਤੱਕ ਵੀ ਜਿਹੜਾ ਪਹੁੰਚ ਸਕਦੇ ਜੇ। ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣ ਦੀ ਲੋੜ ਆ ਕਿ ਅਸੀਂ ਨਿਮਰਤਾ ਅਤੇ ਚੰਗੀ ਜ਼ਬਾਨ ਦੇ ਜਿਹੜੇ ਧਾਰਨੀ ਬਣੀਏ, ਉਹਦੇ ਵਾਸਤੇ ਜਿਹੜਾ ਸਾਨੂੰ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੀ ਲੁਕਾਈ ਆਪਣੇ ਆਲੇ ਦੁਆਲੇ ਉੱਥੇ ਜਿਹੜਾ ਉਹ ਚੰਗੇ ਬੋਲਾਂ ਦੇ ਨਾਲ ਜਿਹੜਾ ਉਹ ਲੋਕਾਂ ਦੇ ਵਿੱਚ ਰਹੀ, ਇਹ ਬਹੁਤ ਜ਼ਰੂਰੀ ਆ ਕਿਸੇ ਵੀ ਕੰਮਕਾਰ ਵਾਸਤੇ, ਜੀਵਨ ਦੇ ਵਿੱਚ ਸਫਲਤਾ ਦੇ ਵਾਸਤੇ।
1: ਬਿਲਕੁਲ ਬਿਲਕੁਲ ਜੀ, ਕਈ ਵਾਰ ਆਪਾਂ ਦੇਖਦੇ ਹਾਂ ਕਿ ਆਪਣਾ ਬਚਪਨ ਦੇ ਵਿੱਚੋਂ ਹੀ ਕਈ ਵਾਰ ਬੱਚੇ ਨੂੰ ਕੋਈ ਐਸੀ ਆਦਤ ਪੈ ਜਾਂਦੀ ਹੈਗੀ ਹੈ, ਉਹ ਸਾਰੀ ਜ਼ਿੰਦਗੀ ਉਹਦੇ ਨਾਲ ਚੱਲਦੀ ਹੈਗੀ ਜੀ, ਭਾਸ਼ਾ

0: ਦੇ ਵਿੱਚ,
1: ਜੀ
0: ਯਾਨੀ ਸੰਚਾਰ ਦੇ ਵਿੱਚ ਉਹ ਚੀਜ਼ ਰਹਿੰਦੀ ਹੈ ਉਹਦੇ
1: ਜੀ
0: ਨਾਲ,
1: ਜੀ ਜੀ
0: ਯਾਨੀ ਮਤਲਬ ਕਿ ਕਿੰਨੀ ਮਹੱਤਤਾ ਹੈਗੀ ਹੈ
1: ਜੀ
0: ਕਿ ਆਪਾਂ ਦੇਖੀਏ ਕਿ ਮਾਂ ਵੀ ਜਦੋਂ ਗੱਲਾਂ ਕਰਦੀ ਹੈ ਪੇਸ਼ੇ ਕੋਲ ਸਮਝ ਨਹੀਂ ਆਉਂਦਾ, ਛੋਟੇ ਬੱਚੇ ਨਾਲ ਵੀ ਉਹ ਵੀ
1: ਜੀ
0: ਸੰਚਾਰ ਕਰਦੀ ਹੈਗੀ ਹੈ ਵੀ
1: ਜੀ
0: ਕਿਸ ਤਰੀਕੇ ਨਾਲ। ਸੋ ਹੁਣ ਗੱਲ ਆ ਜਾਂਦੀ ਕਿ ਉਹ ਜੋ ਤੁਸੀਂ ਕਿਹਾ ਕਿ ਗੁਣ ਪੈਦਾ ਕਰਨੇ ਆਪਣੇ ਅੰਦਰ,
1: ਜੀ
0: ਇਹ ਵੀ ਕੋਈ ਤਰੀਕਾ ਹੈ
1: ਜੀ
0: ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਆਪ 'ਚ ਉਹ ਬਿਹਤਰ ਜਿਹੜੇ ਹੈਗੇ ਸੰਚਾਰ ਦੇ ਗੁਣ ਪੈਦਾ ਕਰੀਏ,
1: ਜੀ
0: ਇਹਦੇ ਲਈ ਆਪਾਂ ਕੀ ਕਰ ਸਕਦੇ ਹੈਗੇ ਹਾਂ?
1: ਗੁਰਵਿੰਦਰ ਸਿੰਘ ਜੀ, ਜਿਹੜੇ ਇਹ ਗੁਣ ਪੈਦਾ ਕਰਨੇ ਆ, ਇਹਦੇ ਵਿੱਚ ਬਹੁਤ ਚੰਗੀ ਗੱਲ ਜਿਹੜੀ ਆ ਉਹ ਇਹ ਆ ਕਿ ਤੁਸੀਂ ਉਹਨਾਂ ਲੋਕਾਂ ਦੀ ਸੰਗਤ ਕਰੋ, ਉਹਨਾਂ ਲੋਕਾਂ ਦੇ ਵਿੱਚ ਵਿਚਰੋ ਜਿਹੜੇ ਕਿ ਚੰਗੀ ਜ਼ੁਬਾਨ ਦੇ ਧਾਰਨੀ ਨੇ। ਸਭ ਤੋਂ ਮਹੱਤਵਪੂਰਨ ਸਾਡੇ ਕੋਲ ਇਹ ਆ। ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ, ਕੋਈ ਬੜਾ ਸਿਆਣਾ ਪੁਰਖ ਸੀਗਾ ਅਤੇ ਉਹਨੂੰ ਕੋਈ ਕਹਿੰਦਾ, ਕਹਿੰਦਾ ਭਾਈ ਤੂੰ ਇੰਨਾ ਸਿਆਣਾ ਕਿਵੇਂ ਬਣਿਆ? ਕਹਿੰਦਾ ਜੀ ਮੂਰਖਾਂ ਦੀ ਸੰਗਤ ਕਰਕੇ। ਕਹਿੰਦਾ ਜੀ ਮੂਰਖਾਂ ਦੀ ਸੰਗਤ ਕਰਕੇ ਕਿਵੇਂ ਕੋਈ ਸਿਆਣਾ ਬਣ ਸਕਦਾ? ਕਹਿੰਦਾ ਮੂਰਖ ਗਲਤੀਆਂ ਕਰਦੇ ਸੀ ਅਤੇ ਲੋਕ ਉਹਨਾਂ 'ਤੇ ਹੱਸਦੇ ਸੀ, ਅਤੇ ਕਹਿੰਦਾ ਮੈਂ ਉਹ ਨੋਟ ਕਰਦਾ ਰਹਿੰਦਾ ਸਾਂ ਕਿ ਮੈਂ ਆਹ ਗਲਤੀ ਨਹੀਂ ਕਰਨੀ ਜਿਹਨਾਂ ਲੋਕ ਮੇਰੇ 'ਤੇ ਹੱਸਣ। ਕਹਿੰਦੇ ਮੈਂ ਉਹਨਾਂ ਸਾਰੀਆਂ ਗਲਤੀਆਂ ਨੂੰ ਪਛਾਣਿਆ ਅਤੇ ਆਪਣੀ ਸ਼ਖਸੀਅਤ ਦੇ ਵਿੱਚੋਂ ਉਹਨਾਂ ਗਲਤੀਆਂ ਨੂੰ ਕੱਢ ਦਿੱਤਾ, ਅਤੇ ਕਹਿੰਦੇ ਮੈਨੂੰ ਉਹ ਹੌਲੀ ਹੌਲੀ ਸਿਆਣਪ ਦੀ ਜਿਹੜੀ ਬਿਰਤੀ ਆ ਉਹ ਆਉਂਦੀ ਗਈ। ਇਸੇ ਕਰਕੇ ਇਹਦੇ ਵਾਸਤੇ ਬਹੁਤ ਜ਼ਰੂਰੀ ਆ ਕਿ ਅਸੀਂ ਸੰਚਾਰ ਜਿਹੜਾ ਹੈ ਉਹਨੂੰ ਆਪਣੇ ਆਲੇ ਦੁਆਲੇ ਉਹਨਾਂ ਲੋਕਾਂ ਕੋਲੋਂ ਜਿਹੜੇ ਚੰਗੇ ਨੇ, ਜਿਹੜੇ ਸਫਲ ਨੇ, ਉਹ ਕਿਸ ਤਰੀਕੇ ਦੀ ਗੱਲਬਾਤ ਕਰਦੇ ਆ। ਅੱਜ ਕੱਲ੍ਹ ਤਾਂ ਤੁਹਾਡੇ ਕੋਲ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਕੁਛ ਪਿਆ ਹੋਇਆ, ਤੁਸੀਂ ਬਹੁਤ ਵਧੀਆ ਜਿਹੜੇ ਆ ਉਹ ਬੁਲਾਰੇ ਉਹਨਾਂ ਨੂੰ ਸੁਣ ਸਕਦੇ ਜੇ ਉਹ ਕਿਵੇਂ ਲੋਕਾਂ ਨੂੰ ਸੰਬੋਧਨ ਕਰਦੇ ਆ, ਕਿਵੇਂ ਉਹਨਾਂ ਨੂੰ ਕੀਲਦੇ ਆ, ਕਿਸ ਤਰੀਕੇ ਨਾਲ ਜਿਹੜਾ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਮੈਸਮਰਾਈਜ਼ ਕਰ ਦਿੰਦੇ ਆ, ਸਮੋਹਿਤ ਕਰ ਲੈਂਦੇ ਆ ਕਿ ਉਸ ਤਰੀਕੇ ਦਾ। ਇਸ ਕਰਕੇ ਸਾਨੂੰ ਸਭ ਤੋਂ ਇੰਪੋਰਟੈਂਟ ਇਹ ਆ ਕਿ ਆਪਣੀ ਜ਼ਬਾਨ ਸ਼ੀਰੀ ਰੱਖੀ ਜਾਏ, ਉਹਨਾਂ ਲੋਕਾਂ ਦੇ ਕੋਲੋਂ ਇਹੋ ਜਿਹੇ ਗੁਣ ਲਏ ਜਾਣ, ਆਪਣੇ ਆਪ ਨੂੰ ਜਿਹੜਾ ਉਸ ਤਰੀਕੇ ਨਾਲ ਢਾਲਿਆ ਜਾਏ। ਅਸੀਂ ਨਾਲ ਦੇ ਨਾਲ ਜਿਹੜੀ ਸਾਡੀ ਮੰਡੀ ਦੀ ਜ਼ਬਾਨ, ਸਾਡੀ ਜਿਹੜੀ ਬਾਜ਼ਾਰ ਦੀ ਜ਼ਬਾਨ ਆ, ਉਹਦੇ ਵਾਸਤੇ ਵੀ ਜਿਹੜਾ ਵਾ ਉਹ ਸਾਨੂੰ ਕੁਛ ਗੱਲਾਂ ਦਾ ਜਿਹੜਾ ਖਿਆਲ ਰੱਖਣ ਦੀ ਲੋੜ ਆ ਕਿ ਅਸੀਂ ਆਪਣੀ ਬਾਜ਼ਾਰ ਦੀ ਜਿਹੜੀ ਕਮਿਊਨੀਕੇਸ਼ਨ ਆ, ਅਸੀਂ ਬਾਜ਼ਾਰ ਦਾ ਸੰਚਾਰ ਜਿਹੜਾ ਉਹਨੂੰ ਵੀ ਅਸੀਂ ਫੜ ਸਕੀਏ।
0: ਤੁਸੀਂ ਦੇਖੋ ਗੱਲ ਕੀਤੀ ਹੈ ਕਿ ਆਪਾਂ ਚੀਜ਼ ਵੇਚਣੀ ਹੈਗੀ ਮੰਡੀ ਜਾ
1: ਜੀ ਜੀ,
0: ਤੁਸੀਂ ਉਹ ਵੱਖਰੀ ਭਾਸ਼ਾ ਹੋਏਗੀ ਉਹਨਾਂ
1: ਜੀ ਜੀ ਜੀ
0: ਕਿ ਕਿਸ ਤਰੀਕੇ ਨਾਲ ਗੱਲਬਾਤ ਕਰਨੀ ਹੈਗੀ ਹੈ
1: ਜੀ,
0: ਕਿ ਆਪਾਂ ਆਪਣੀ ਗੱਲ ਵੀ ਉਹਦੇ ਤੱਕ ਪਹੁੰਚਾ ਦਈਏ
1: ਜੀ
0: ਅਤੇ ਕੁਛ ਹਾਸਲ ਵੀ ਕਰ ਲਈਏ
1: ਜੀ।
0: ਸੋ ਬਾਜ਼ਾਰ ਦੀ ਭਾਸ਼ਾ ਜਾਂ ਮੰਡੀ ਦੀ ਭਾਸ਼ਾ ਸੰਚਾਰ 'ਚ ਕੀ ਮਹੱਤਤਾ ਹੋ ਸਕਦੀ ਹੈਗੀ
1: ਜੀ? ਸਰਦਾਰ ਗੁਰਵਿੰਦਰ ਸਿੰਘ ਜੀ, ਇੱਥੇ ਵੇਖੋ ਕਿ ਬਹੁਤ ਸਾਰੀਆਂ ਤੁਸੀਂ ਬਾਜ਼ਾਰ ਦੇ ਵਿੱਚ ਇਹੋ ਜਿਹੀਆਂ ਵਸਤਾਂ ਵੇਖੀਆਂ ਹੋਣਗੀਆਂ, ਉਤਪਾਦ ਵੇਖੇ ਹੋਣਗੇ ਕਿ ਕਿਸੇ ਵੇਲੇ ਉਹਨਾਂ ਨੇ ਬਾਜ਼ਾਰ ਦੇ ਉੱਤੇ ਰਾਜ ਕੀਤਾ। ਕਈ ਫੋਨ ਦੀਆਂ ਕੰਪਨੀਆਂ ਤੁਹਾਡੇ ਦਿਮਾਗ 'ਚ ਆਉਣਗੀਆਂ, ਕੋਈ ਘੜੀਆਂ ਦੀਆਂ ਕੰਪਨੀਆਂ ਤੁਹਾਡੇ ਦਿਮਾਗ 'ਚ ਆਉਣਗੀਆਂ, ਕੋਈ ਕਾਰਾਂ ਦੀਆਂ ਕੰਪਨੀਆਂ ਤੁਹਾਡੇ ਦਿਮਾਗ 'ਚ ਆਉਣਗੀਆਂ, ਪਰ ਉਹ ਲੋਕ ਬਾਜ਼ਾਰ ਦੀ ਭਾਸ਼ਾ ਨੂੰ ਨਹੀਂ ਸਮਝ ਸਕੇ। ਉਹ ਜੋ ਉਸ ਵੇਲੇ ਸੰਚਾਰ ਹੋ ਰਿਹਾ ਸੀਗਾ ਕਿ ਫੋਨ ਦੇ ਵਿੱਚ ਆਹ ਤਬਦੀਲੀਆਂ ਜਿਹੜੀਆਂ ਲਿਆਉਣ ਦੀ ਲੋੜ ਆ ਜਿਹਦੇ ਕਰਕੇ ਤੁਹਾਡੇ ਫੋਨ ਦੀ ਹੋਰ ਸੇਲ ਵਾਜੂ, ਉਹ ਕਹਿੰਦੇ ਜੀ ਨਹੀਂ ਸਾਡਾ ਇੰਝ ਹੀ ਚੱਲਦਾ ਰਹਿਣਾ। ਇਸੇ ਤਰੀਕੇ ਨਾਲ ਕਾਰਾਂ ਦੀਆਂ ਕਈ ਕੰਪਨੀਆਂ ਨੇ ਜਿਨ੍ਹਾਂ ਨੇ ਨਵੇਂ ਫੀਚਰਸ ਜਿਹੜੇ ਉਹ ਨਹੀਂ, ਇਹ ਸਾਰਾ ਕੁਛ ਸੰਚਾਰ ਹੁੰਦਾ ਹੈ ਬਾਜ਼ਾਰ ਦੇ ਵਿੱਚ, ਇਹ ਚੀਜ਼ਾਂ ਸੰਚਾਰ 'ਚ ਆਉਂਦੀਆਂ ਕਿ ਇਸ ਵੇਲੇ ਜਿਹੜੀ ਆ ਉਹ ਜਿਹੜਾ ਗਾਹਕ ਆ ਉਹਦੀ ਲੋੜ ਕਿਹੋ ਜਿਹੀ ਆ। ਜਦੋਂ ਅਸੀਂ ਉਸ ਸੰਚਾਰ ਨੂੰ ਨਹੀਂ ਫੜ ਪਾਉਂਦੇ ਤਾਂ ਉਹ ਕੰਪਨੀਆਂ ਜਾਂ ਉਹ ਜਿਹੜੇ ਧੰਦੇ ਆ ਉਹ ਕਿੱਥੇ ਨੇ, ਉਹ ਹੌਲੀ ਹੌਲੀ ਪਿੱਛੇ ਪੈ ਜਾਂਦੇ ਆ ਅਤੇ ਕਈ ਵਾਰੀ ਤਾਂ ਅਲੋਪ ਹੀ ਹੋ ਜਾਂਦੇ ਆ। ਇਸ ਕਰਕੇ ਸਾਨੂੰ ਇਸ ਚੀਜ਼ ਨੂੰ ਸਮਝਣ ਦੀ ਲੋੜ ਆ ਕਿ ਜਿਹੜਾ ਵੀ ਤੁਸੀਂ ਕਿੱਤਾ ਕਰ ਰਹੇ ਹੋ, ਜੇ ਉੱਦਮ ਕਰ ਰਹੇ ਹੋ, ਤੁਸੀਂ ਖੇਤੀਬਾੜੀ ਦਾ ਕਰ ਰਹੇ ਹੋ ਤਾਂ ਤੁਸੀਂ ਇਹ ਵੇਖੋ ਕਿ ਇਸ ਵੇਲੇ ਜਿਹੜੀ ਆ ਉਹ ਕੀ ਪ੍ਰੋਸੈਸਿੰਗ ਕਰਨ ਦੀ ਲੋੜ ਹੈ, ਇਸ ਵੇਲੇ ਬਾਜ਼ਾਰ ਦੇ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਵਾਸਤੇ ਲੋਕ ਜਿਹੜਾ ਉਹ ਖੁਸ਼ੀ ਨਾਲ ਖਰੀਦਣਾ ਚਾਹੁੰਦੇ ਆ। ਇਹ ਸਾਰੀਆਂ ਚੀਜ਼ਾਂ ਨੂੰ ਜੇ ਅਸੀਂ ਧਿਆਨ 'ਚ ਲਿਆਈਏ ਕਿ ਜੋ ਕੁਛ ਬਾਜ਼ਾਰ ਵੱਲੋਂ ਸਾਨੂੰ ਸੰਚਾਰ ਹੋ ਰਿਹਾ, ਅਸੀਂ ਉਸੇ ਤਰੀਕੇ ਨਾਲ ਬਾਜ਼ਾਰ ਦੇ ਵਿੱਚ ਉਹਨਾਂ ਚੀਜ਼ਾਂ ਦੀ ਪੂਰਤੀ ਕਰੀਏ ਤਾਂ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਹੈ।
0: ਅਤੇ ਅਖੀਰ ਵਿੱਚ ਤਾਂ ਆਪਾਂ ਗੱਲ ਕਰਦੇ ਹਾਂ ਡਾਕਟਰ ਸਾਹਿਬ ਕਿ ਜਦੋਂ ਇਹ ਚੀਜ਼ਾਂ ਆਪਣੇ ਆਪ 'ਚ ਪੈਦਾ ਕਰਨੀਆਂ ਕਿ ਵਧੀਆ ਤਰੀਕੇ ਨਾਲ ਆਪਣੀ ਗੱਲਬਾਤ ਰੱਖਣੀ, ਕੋਈ ਕੋਰਸਿਸ ਵਗੈਰਾ ਵੀ ਆਪਾਂ ਕਿ ਸਾਡੇ ਜਿਹੜੇ ਸੁਣਨ ਵਾਲੇ ਕਰ ਸਕਦੇ ਹੈਗੇ ਜਿੱਥੋਂ ਪਤਾ ਲੱਗੇ ਕਿ ਵਾਕਈ ਆਪਣੇ ਅੰਦਰ ਕੋਈ ਇੱਦਾਂ ਦੇ ਗੁਣ ਪੈਦਾ ਹੋ ਸਕਦੇ ਹੈਗੇ ਆ?
1: ਜੀ ਸਰਦਾਰ ਗੁਰਵਿੰਦਰ ਸਿੰਘ ਜੀ, ਵੇਖੋ ਇਹਦੇ ਵਿੱਚ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਕਿ ਸੋਸ਼ਲ ਮੀਡੀਆ ਤੁਹਾਡੇ ਵਾਸਤੇ ਬਹੁਤ ਸਹਾਈ ਹੋ ਸਕਦਾ, ਨਾਲ ਦੇ ਨਾਲ ਇਹ ਵੀ ਆ ਕਿ ਅੱਜ ਕੱਲ੍ਹ ਉਂਝ ਤਾਂ ਸਾਡੇ ਇੱਥੇ ਸ਼ਹਿਰਾਂ ਕਸਬਿਆਂ ਦੇ ਵਿੱਚ ਵੀ ਬਹੁਤ ਸਾਰੇ ਕਮਿਊਨੀਕੇਸ਼ਨ ਸਕਿੱਲਸ ਵਗੈਰਾ ਜਿਹੜੇ ਕੋਰਸਿਸ ਕਰਵਾਏ ਜਾਂਦੇ ਆ, ਪਰ ਫਿਰ ਵੀ ਜਿਹੜਾ ਉਹ ਮੈਂ ਇਹ ਕਹੂੰਗਾ ਜ਼ਰੂਰ ਕਿ ਤੁਸੀਂ ਪਹਿਲਾਂ ਆਪਣੇ ਤੌਰ 'ਤੇ ਆਪਣੇ 5-7 ਜਿਹੜੇ ਆ ਉਹ ਸੱਜਣ ਮਿੱਤਰ ਜਿਹੜੇ ਇਹੋ ਜਿਹੇ ਚਾਹਵਾਨ ਹੈਗੇ ਨੇ ਉੱਥੇ ਵੇਖੋ ਵੀ ਅਸੀਂ ਆਪਣੀ ਜ਼ਬਾਨ ਜਿਹੜੀ ਆ ਕਿਵੇਂ ਸੁਧਾਰਨੀ, ਅਸੀਂ

0: ਕਿਵੇਂ ਜਿਹੜਾ ਉਹ ਸ਼ੁੱਧ ਤਰੀਕੇ ਨਾਲ ਬੋਲਣਾ, ਸਾਡੀਆਂ ਬੋਲਣ ਦੇ ਵਿੱਚ ਕੋਈ ਗਾਲ ਜਾਂ ਕੋਈ ਗਲਤ ਸ਼ਬਦ ਜਿਹੜਾ ਇਹੋ ਜਿਹਾ ਨਾ ਆਏ ਜਿਹ ਨਾਲ ਕੋਈ ਕਿਸੇ ਤਰੀਕੇ ਨਾਲ ਪ੍ਰਭਾਵਿਤ ਹੋ ਸਕਦਾ। ਪਹਿਲਾਂ ਤਾਂ ਇਹ ਸ਼ੁਰੂਆਤ ਸਾਨੂੰ ਆਪਣੀ ਘਰ ਤੋਂ ਆਪਣੇ ਮੁਆਸ਼ਰੇ ਤੋਂ ਜਿਹੜੀ ਕਰਨੀ ਚਾਹੀਦੀ ਆ। ਉਹਦੇ ਤੋਂ ਬਾਅਦ ਸਾਨੂੰ ਬਹੁਤ ਸਾਰੀ ਇਹੋ ਜਿਹੀਆਂ ਸੰਸਥਾਵਾਂ ਮਿਲ ਜਾਂਦੀਆਂ ਜਿਹੜੀਆਂ ਕਮਿਊਨੀਕੇਸ਼ਨ ਸਕਿੱਲ ਜਿਹੜੀਆਂ ਜਿਹੜੀ ਸੰਚਾਰ ਮੁਹਾਰਤ ਆ ਉਹਦੇ ਉੱਤੇ ਬਹੁਤ ਕੁਛ ਜਿਹੜਾ ਦੱਸ ਸਕਦੀਆਂ। ਉਹ ਤੁਹਾਨੂੰ ਕਈ ਵਾਰ ਸੋਸ਼ਲ ਮੀਡੀਆ ਦੇ ਉੱਤੇ ਕਈ ਹੋਰ ਮਾਧਿਅਮ ਜਿਹੜੇ ਇਹੋ ਜਿਹੇ ਹੈਗੇ ਜਿਹਨਾਂ ਤੋਂ ਇਹਨਾਂ ਦੀ ਪੁਖਤਾ ਜਾਣਕਾਰੀ ਜਿਹੜੀ ਉਹ ਪ੍ਰਾਪਤ ਹੋ ਸਕਦੀ, ਕਿਉਂਕਿ ਇਹ ਲਿਸਟ ਵੇਰਵਾ ਕਾਫੀ ਲੰਮਾ ਹੋ ਸਕਦਾ। ਤੁਸੀਂ ਆਪਣੀ ਲੋੜ ਮੁਤਾਬਕ ਆਪਣੀ ਸੋਚ ਮੁਤਾਬਕ ਜਿਹੜਾ ਕਿਹੜੀ ਭਾਸ਼ਾ 'ਚ ਤੁਸੀਂ ਕਰਨਾ ਚਾਹੁੰਦੇ ਜੀ ਇਹੋ ਜਿਹਾ ਬਹੁਤ ਕੁਛ ਜਿਹੜਾ ਉਪਲਬਧ ਹੋ ਜਾਂਦਾ ਜੀ।
1: ਸੋ ਮਤਲਬ ਹੈ ਕਿ ਆਪਾਂ ਕਾਰੋਬਾਰ ਦੇਖੋ ਕਰਨਾ ਹੈਗਾ
0: ਜੀ,
1: ਪਰ ਕਾਰੋਬਾਰ 'ਚ ਅਸੀਂ ਕੀ ਚੀਜ਼ ਤਿਆਰ ਕਰ ਰਹੇ ਹੈਗੇ ਹਾਂ, ਉਹ ਚੀਜ਼ ਨੂੰ ਕਿੱਦਾਂ ਵੇਚਣਾ ਹੈਗਾ, ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ। ਅਤੇ ਉਹਦੇ ਲਈ ਸਾਨੂੰ ਮਹਾਰਤ ਸੰਚਾਰ ਦੇ ਰਾਹੀਂ ਆਏਗੀ
0: ਜੀ।
1: ਸੋ ਆਪਾਂ ਭਾਸ਼ਾ ਦਾ ਵੀ ਖਿਆਲ ਰੱਖਣਾ ਕਿ ਕਿਹੜੀ ਭਾਸ਼ਾ ਸਮਝਦਾ। ਦੇਖੋ ਕਈ ਲੋਕ ਸਾਡੇ ਪ੍ਰਵਾਸੀ ਵੀ ਆਉਂਦੇ ਹੈਗੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹੈਗੇ ਹਾਂ ਜਾਂ ਉਹ ਵੀ ਸਾਡੇ ਨਾਲ ਸੰਚਾਰ ਕਰਦੇ ਹੈਗੇ ਆ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਆਸ ਕਰਾਂਗੇ ਕਿ ਸਾਡੇ ਸੁਣਨ ਵਾਲੇ ਗੱਲਾਂ 'ਤੇ ਧਿਆਨ ਦੇਣਗੇ ਅਤੇ ਆਪਣੇ ਅੰਦਰ ਇਹ ਵਧੀਆ ਜਿਹੜੇ ਸੰਚਾਰ ਦੇ ਗੁਣ ਪੈਦਾ ਕਰਨਗੇ ਜੀ।
0: ਜੀ ਬਹੁਤ ਸ਼ੁਕਰੀਆ ਗੁਰਵਿੰਦਰ ਸਿੰਘ ਜੀ ਕਿ ਤੁਸੀਂ ਮੈਨੂੰ ਮੌਕਾ ਦਿੱਤਾ, ਅਤੇ ਮੈਂ ਵੀ ਆਸ ਕਰਦਾ ਕਿ ਸਰੋਤੇ ਵੀ ਜਿਹੜੇ ਆ ਉਹ ਜਿੰਨਾ ਵੀ ਕੋਈ ਤਿਲ ਫੁੱਲ ਗਿਆਨ ਜੇ ਕੋਈ ਉਹਨਾਂ ਦੇ ਪਾ ਸਕੇ ਆ ਤਾਂ ਉਹ ਜ਼ਰੂਰ ਇਹਦਾ ਜਿਹੜਾ ਲਾਹਾ ਲੈਣਗੇ ਜੀ। ਬਹੁਤ ਧੰਨਵਾਦ ਜੀ।
2: ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ,
3: ਲਾ ਦਿਓ
2: ਲਾ ਦਿਓ ਜੀ।

0: ਬੱਚਿਆਂ ਨੂੰ ਕੱਲ ਦਾ ਪ੍ਰੋਗਰਾਮ ਇਸ ਤਰ੍ਹਾਂ ਸਵੇਰੇ 6:30 ਮਿੰਟ ਤੇ ਖੇਤੀਬਾੜੀ ਪ੍ਰੋਗਰਾਮ ਚ ਨਰਸਰੀ ਚੋਂ ਬੂਟਿਆਂ ਦੀ ਚੋਣ ਦੇ ਬਾਬਤ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ।
0: ਸ਼ਾਮਾਂ ਨੂੰ 6:30 ਦੁਧਾਰੂ ਪਸ਼ੂਆਂ ਚ ਖੂਨੀ ਪਰਜੀਵੀਆਂ ਦੇ ਬਾਬਤ ਡਾਕਟਰ ਪਰਮਜੀਤ ਕੌਰ ਜਾਣਕਾਰੀਆਂ ਸਾਂਝੀਆਂ ਕਰਨਗੇ। ਇਹ ਤੋਂ ਇਲਾਵਾ ਕਿਸਾਨਾਂ ਨਾਲ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ। ਰਲਵਾਂ ਮਿਲਵਾਂ ਪ੍ਰਭਾਵ ਹੈ, ਆਪਾਂ ਚੱਲੀਏ ਜੀ। ਜੈ

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036।

ਉਦਘਾਟਨ ਕਰਨਗੇ ਅਤੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਮੁੜ ਨਿਰਮਿਤ 74 ਹੋਰ ਰੇਲਵੇ ਸਟੇਸ਼ਨਾਂ ਦਾ ਵਰਚੁਅਲੀ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਸੰਤ ਰਵਿਦਾਸ ਐਕਸਪ੍ਰੈਸ ਗੱਡੀ ਨੂੰ ਵੀ ਹਰੀ ਝੰਡੀ ਦਿਖਾਉਣਗੇ ਜੋ ਅੰਮ੍ਰਿਤਸਰ ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਨਾਲ ਜੋੜੇਗੀ। ਜਲੰਧਰ ਪਹੁੰਚਣ ਤੋਂ ਪਹਿਲਾਂ ਸ੍ਰੀ ਮੋਦੀ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵੀ ਜਾਣਗੇ ਜਿੱਥੇ ਉਹ ਵੱਖ ਵੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ 17 ਜੁਲਾਈ ਨੂੰ ਜੀਂਦ ਤੋਂ ਦੇਸ਼ ਦੀ ਪਹਿਲੀ ਹਾਈਡਰੋਜਨ ਰੇਲ ਗੱਡੀ ਨੂੰ ਵੀ ਰਵਾਨਾ ਕਰਨਗੇ। ਇਹ ਪ੍ਰਦੂਸ਼ਣ ਮੁਕਤ ਵਾਤਾਵਰਣ ਅਨੁਕੂਲ ਗੱਡੀ ਜੀਂਦ ਅਤੇ ਸੋਨੀਪਤ ਵਿਚਕਾਰ ਚੱਲੇਗੀ। ਸ੍ਰੀ ਮੋਦੀ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨ ਯੋਜਨਾ ਤਹਿਤ ਪੁਨਰ ਵਿਕਸਿਤ ਜੀਂਦ ਰੇਲਵੇ ਸਟੇਸ਼ਨ ਅਤੇ ਇੱਕ ਮੈਡੀਕਲ ਕਾਲਜ ਦਾ ਉਦਘਾਟਨ ਵੀ ਕਰਨਗੇ। ਇਸ ਤੋਂ ਇਲਾਵਾ ਉਹ ਕੁਰੂਕਸ਼ੇਤਰ ਵਿੱਚ ਇੱਕ ਐਲੀਵੇਟਡ ਰੇਲਵੇ ਟਰੈਕ ਅਤੇ ਇੱਕ ਨਵੀਨੀਕਰਨ ਕੀਤਾ ਰੇਲਵੇ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਕੁਰੂਕਸ਼ੇਤਰ ਵਿੱਚ ਇੱਕ ਸਿੱਖ ਅਜਾਇਬ ਘਰ ਦਾ ਨੀਂਹ ਪੱਥਰ ਰੱਖਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRN ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਮਾਜ ਦੇ ਵਿਆਪਕ ਖੇਤ ਵਿੱਚ ਆਯੁਰਵੇਦ ਵਿੱਚ ਆਧੁਨਿਕ ਤਕਨੀਕਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ ਹੈ। ਅੱਜ ਨਵੀਂ ਦਿੱਲੀ ਵਿੱਚ ਸੋਸ਼ਰੁਤਮ 2026 ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਵੀਂ ਊਰਜਾ ਨਾਲ ਆਯੁਰਵੇਦ ਅਤੇ ਯੋਗ ਨੂੰ ਵਿਸ਼ਵ ਪੱਧਰ 'ਤੇ ਸਥਾਪਿਤ ਕੀਤਾ ਹੈ। ਉਹਨਾਂ ਖੁਸ਼ੀ ਪ੍ਰਗਟ ਕੀਤੀ ਕਿ ਆਯੁਰਵੈਦਿਕ ਸਰਜਰੀ ਦੀ ਪ੍ਰਾਚੀਨ ਪਰੰਪਰਾ ਨੂੰ ਵਿਗਿਆਨਕ ਮਾਪਦੰਡਾਂ 'ਤੇ ਸਥਾਪਿਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ। ਰਾਸ਼ਟਰਪਤੀ ਨੇ ਕਿਹਾ ਕਿ ਆਯੁਸ਼ ਮੰਤਰਾਲਾ ਆਯੁਰਵੈਦਿਕ ਸਿਹਤ ਸੰਭਾਲ ਦੇ ਵਿਸ਼ਵ ਪੱਧਰੀ ਮਿਆਰੀਕਰਨ ਨੂੰ ਮਜ਼ਬੂਤ ਕਰਨ ਲਈ ਵਿਸ਼ਵ ਸਿਹਤ ਸੰਗਠਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਉਹਨਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਗੋਸ਼ਟੀ ਵਿੱਚ ਹੋਣ ਵਾਲੀਆਂ ਚਰਚਾਵਾਂ ਆਯੁਰਵੈਦਿਕ ਸਰਜਰੀ ਦੇ ਖੇਤਰ ਵਿੱਚ ਨਵਾਂ ਗਿਆਨ ਪੈਦਾ ਕਰਨਗੀਆਂ। ਭਾਰਤੀ ਚੋਣ ਕਮਿਸ਼ਨ ਨੇ ਅੱਜ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 'ਚ 11 ਦਿਨ ਦਾ ਵਾਧਾ ਕਰ ਦਿੱਤਾ ਹੈ। ਹੁਣ ਅੰਤਿਮ ਵੋਟਰ ਸੂਚੀ 1 ਅਕਤੂਬਰ ਦੀ ਬਜਾਏ 12 ਅਕਤੂਬਰ ਨੂੰ ਜਾਰੀ ਕੀਤੀ ਜਾਏਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਦੱਸਿਆ ਕਿ ਹੁਣ ਘਰ ਘਰ ਜਾ ਕੇ ਗਣਨਾ ਦਾ ਪੜਾਅ 3 ਅਗਸਤ 2026 ਤੱਕ ਜਾਰੀ ਰਹੇਗਾ। ਪਹਿਲਾਂ ਇਹ 24 ਜੁਲਾਈ ਤੱਕ ਪੂਰਾ ਕੀਤਾ ਜਾਣਾ ਸੀ। ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨਾਂ ਦਾ ਰੈਸਲਾਈਜੇਸ਼ਨ 3 ਅਗਸਤ 2026 ਤੱਕ ਪੂਰਾ ਕੀਤਾ ਜਾਏਗਾ। ਵੋਟਰ ਸੂਚੀਆਂ ਦਾ ਖਰੜਾ ਹੁਣ 13 ਅਗਸਤ ਨੂੰ ਪ੍ਰਕਾਸ਼ਿਤ ਕੀਤਾ ਜਾਏਗਾ। ਵੋਟਰ ਸੂਚੀਆਂ ਸੰਬੰਧੀ ਦਾਅਵੇ ਅਤੇ ਇਤਰਾਜ਼ 13 ਅਗਸਤ ਤੋਂ 12 ਸਤੰਬਰ ਤੱਕ ਜਮ੍ਹਾਂ ਕਰਾਏ ਜਾ ਸਕਣਗੇ, ਜਦੋਂ ਕਿ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 13 ਅਗਸਤ ਤੋਂ 8 ਅਕਤੂਬਰ 2026 ਤੱਕ ਕੀਤਾ ਜਾਏਗਾ। ਸ਼੍ਰੀਮਤੀ ਮਿੱਤਰਾ ਨੇ ਸਾਰੇ ਯੋਗ ਨਾਗਰਿਕਾਂ ਨੂੰ ਵਿਸ਼ੇਸ਼ ਤੀਬਰ ਸੋਧ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਵਪਾਰ ਅਤੇ ਆਰਥਿਕ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਹੈ। ਇਹ ਇਤਿਹਾਸਕ ਸਮਝੌਤਾ ਬਰਤਾਨਵੀ ਬਾਜ਼ਾਰਾਂ ਵਿੱਚ ਭਾਰਤ ਲਈ 99% ਬਰਾਮਦ ਨੂੰ ਮਹਿਸੂਲ ਮੁਕਤ ਪਹੁੰਚ ਯਕੀਨੀ ਬਣਾਏਗਾ। ਇਹ ਵਪਾਰ ਸਮਝੌਤਾ ਭਾਰਤ ਦੇ ਵਿਸ਼ਵ ਬਾਜ਼ਾਰਾਂ ਨਾਲ ਏਕੀਕਰਨ ਅਤੇ ਇੱਕ ਮਜ਼ਬੂਤ ਅਤੇ ਪ੍ਰਤੀਯੋਗੀ ਅਰਥ ਵਿਵਸਥਾ ਬਣਨ ਦੇ ਸਫ਼ਰ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੱਜ ਤੋਂ ਲਾਗੂ ਹੋਇਆ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਅਤੇ ਸਮਾਜਿਕ ਸੁਰੱਖਿਆ ਸਮਝੌਤਾ ਭਾਰਤ ਬਰਤਾਨੀਆ ਭਾਈਵਾਲੀ ਵਿੱਚ ਇੱਕ ਮਹੱਤਵਪੂਰਨ ਪਲ ਹੈ। ਭਾਰਤ ਬਰਤਾਨੀਆ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ ਤਹਿਤ ਅੱਜ ਪੰਜਾਬ ਦੇ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਤਿਆਰ ਕੱਪੜਿਆਂ ਅਤੇ ਊਨੀ ਅਤੇ ਵਸਟਡ ਧਾਗਿਆਂ ਦੀ ਇੱਕ ਖੇਪ ਬਰਤਾਨੀਆ ਭੇਜੀ ਗਈ ਹੈ। ਲੁਧਿਆਣਾ ਵਿੱਚ ਇਸ ਸੰਬੰਧੀ ਸਮਾਰੋਹ ਸਾਹਨੇਵਾਲ ਵਿਖੇ ਕਸਟਮ ਕਮਿਸ਼ਨਰੇਟ DGFTRA ਲੁਧਿਆਣਾ ਅਤੇ FIEO ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਗਿਆ। ਅੰਮ੍ਰਿਤਸਰ ਵਿੱਚ ਤਿਆਰ ਕੱਪੜਿਆਂ ਦੀ ਖੇਪ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੀ ਸਿੱਧੀ ਉਡਾਨ ਰਾਹੀਂ ਬਰਮਿੰਘਮ ਲਈ ਰਵਾਨਾ ਹੋਈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਯੂਰਪੀਅਨ ਯੂਨੀਅਨ ਦੇ ਵਪਾਰ ਅਤੇ ਆਰਥਿਕ ਸੁਰੱਖਿਆ ਕਮਿਸ਼ਨਰ ਮਾਰੋਸ ਸੈਫਕੋਵਿਚ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਭਾਰਤ ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਨੂੰ ਲਾਗੂ ਕਰਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਫੀਫਾ ਫੁੱਟਬਾਲ ਵਿਸ਼ਵ ਕੱਪ ਫੁੱਟਬਾਲ ਦੇ ਦੂਜੇ ਸੈਮੀਫਾਈਨਲ ਮੈਚ ਵਿੱਚ ਅੱਜ ਅਮਰੀਕਾ ਦੇ ਅਟਲਾਂਟਾ 'ਚ ਮੌਜੂਦਾ ਚੈਂਪੀਅਨ ਅਰਜਨਟੀਨਾ ਦਾ ਮੁਕਾਬਲਾ ਇੰਗਲੈਂਡ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀਂ 12:30 ਵਜੇ ਸ਼ੁਰੂ ਹੋਏਗਾ। ਇਸ ਤੋਂ ਪਹਿਲਾਂ ਸਪੇਨ ਨੇ ਬੀਤੀ ਰਾਤ ਟੈਕਸਸ ਵਿੱਚ ਪਹਿਲੇ ਸੈਮੀਫਾਈਨਲ ਮੁਕਾਬਲੇ ਵਿੱਚ ਫਰਾਂਸ ਨੂੰ 2-0 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਦਾ ਦੌਰਾ ਕੀਤਾ ਅਤੇ ਸ੍ਰੀ ਅਮਰਨਾਥ ਜੀ ਯਾਤਰਾ ਲਈ ਉਪਲਬਧ ਸਹੂਲਤਾਂ ਅਤੇ ਸੇਵਾਵਾਂ ਦਾ ਜਾਇਜ਼ਾ ਲਿਆ। ਉਪ ਰਾਜਪਾਲ ਨੇ ਜੰਮੂ ਕਸ਼ਮੀਰ ਪੁਲਿਸ, ਫੌਜ, ਸੁਰੱਖਿਆ ਬਲਾਂ, ਸ਼ਰਾਈਨ ਬੋਰਡ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਸ਼ਰਧਾਲੂਆਂ ਲਈ ਆਰਾਮਦਾਇਕ ਠਹਿਰਾਅ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ।
ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੇ ਸੈਮੀਕੰਡਕਟਰ ਡਿਜ਼ਾਈਨ ਅਤੇ ਨਿਰਮਾਣ ਇਕੋਸਿਸਟਮ ਨੂੰ ਮਜ਼ਬੂਤ ਕਰਨ ਲਈ 1,27,500 ਕਰੋੜ ਰੁਪਏ ਦੇ

0: ਬਜਟਨਰ ਸੈਮੀਕੋਨ 2.0 ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਪੰਜਾਬ ਦਾ ਦੌਰਾ ਕਰਨਗੇ। ਉਹ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਅਤੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਮੁੜ ਨਿਰਮਿਤ 74 ਹੋਰ ਰੇਲਵੇ ਸਟੇਸ਼ਨਾਂ ਦਾ ਵਰਚੁਅਲੀ ਉਦਘਾਟਨ ਕਰਨਗੇ। ਅਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਮਾਜ ਦੇ ਵਿਆਪਕ ਖੇਤਰ ਵਿੱਚ ਆਯੁਰਵੇਦ 'ਚ ਆਧੁਨਿਕ ਤਕਨੀਕਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 7:40 ਹੋ ਰਹੇ ਨੇ। ਹੁਣ ਪੇਸ਼ ਹੈ ਸਮਾਚਾਰ ਸਮੀਖਿਆ ਪ੍ਰੋਗਰਾਮ।
2: ਪੇਸ਼ ਹੈ ਪੰਜਾਬ ਦੀ ਹਫ਼ਤਾਵਾਰੀ ਸਮਾਚਾਰ ਸਮੀਖਿਆ। ਲੇਖਕ ਨੇ ਸੀਨੀਅਰ ਪੱਤਰਕਾਰ ਨਰਿੰਦਰ ਜੱਗਾ, ਵਾਚਿਕਾ ਚੰਚਲ ਸ਼ਰਮਾ। ਪੰਜਾਬ ਦੀ ਪਵਿੱਤਰ ਧਰਤੀ ਨੇ ਸਦੀਆਂ ਤੋਂ ਦੁਨੀਆਂ ਨੂੰ ਮਿਹਨਤ, ਬਹਾਦਰੀ, ਇਨਸਾਨੀਅਤ ਤੇ ਮੁਹੱਬਤ ਦਾ ਪੈਗਾਮ ਦਿੱਤਾ। ਪਰ ਪਿਛਲੇ ਕੁਝ ਸਾਲਾਂ 'ਚ ਨਸ਼ਿਆਂ ਨੇ ਇਸ ਪਵਿੱਤਰ ਧਰਤੀ ਦੇ ਅਨੇਕਾਂ ਘਰਾਂ ਦੀਆਂ ਖੁਸ਼ੀਆਂ ਖੋਹ ਲਈਆਂ। ਅਜਿਹੇ ਵੇਲੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਿਰਫ਼ ਇੱਕ ਸਰਕਾਰੀ ਅਭਿਆਨ ਹੀ ਨਹੀਂ, ਸਗੋਂ ਪੰਜਾਬ ਦੀ ਰੂਹ, ਉਸਦੀ ਸ਼ਾਨ ਤੇ ਉਸਦੀ ਅਮਾਨਤ ਨੂੰ ਬਚਾਉਣ ਦਾ ਇੱਕ ਸਾਂਝਾ ਉਪਰਾਲਾ ਬਣੀ ਹੈ। ਇਸ ਮੁਹਿੰਮ ਦਾ ਮਕਸਦ ਸਿਰਫ਼ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨਾ ਹੀ ਨਹੀਂ, ਸਗੋਂ ਨੌਜਵਾਨਾਂ ਦੇ ਦਿਲਾਂ ਵਿੱਚ ਨਵੀਂ ਉਮੀਦ, ਨਵਾਂ ਯਕੀਨ ਤੇ ਜ਼ਿੰਦਗੀ ਨੂੰ ਸਹੀ ਰਾਹ ਤੇ ਲਿਜਾਣ ਦਾ ਹੌਸਲਾ ਪੈਦਾ ਕਰਨਾ ਵੀ ਹੈ। ਜਦੋਂ ਪੁਲਿਸ ਪ੍ਰਸ਼ਾਸਨ, ਸਮਾਜਿਕ ਸੰਸਥਾਵਾਂ, ਅਧਿਆਪਕ, ਧਾਰਮਿਕ ਆਗੂ ਤੇ ਆਮ ਲੋਕ ਇੱਕ ਮੰਚ ਤੇ ਖਲੂਸ ਨਾਲ ਇਕੱਠੇ ਹੁੰਦੇ ਨੇ ਤਾਂ ਇਹ ਮੁਹਿੰਮ ਹੋਰ ਵੀ ਮਜ਼ਬੂਤ ਬਣ ਜਾਂਦੀ ਹੈ। ਨਸ਼ਿਆਂ ਦਾ ਖਾਤਮਾ ਸਿਰਫ ਕਾਨੂੰਨ ਨਾਲ ਹੀ ਨਹੀਂ, ਸਗੋਂ ਜਾਗਰੂਕਤਾ, ਪਰਿਵਾਰਕ ਸਹਿਯੋਗ, ਇਨਸਾਨੀ ਹਮਦਰਦੀ ਤੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਦੇ ਨਾਲ ਸੰਭਵ ਹੁੰਦਾ। ਇਸ ਮੁਹਿੰਮ ਦੇ ਅਸਰ ਵੀ ਹੌਲੀ ਹੌਲੀ ਨਜ਼ਰ ਆਉਣ ਲੱਗ ਪਏ ਨੇ। ਕਈ ਥਾਵਾਂ ਤੇ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਹੋਈ ਹੈ, ਲੋਕਾਂ 'ਚ ਭਰੋਸਾ ਵਧਿਆ ਤੇ ਨੌਜਵਾਨ ਖੇਡਾਂ, ਸਿੱਖਿਆ ਤੇ ਰੁਜ਼ਗਾਰ ਵੱਲ ਮੁੜਨ ਵਾਸਤੇ ਪ੍ਰੇਰਿਤ ਹੋ ਰਹੇ ਨੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਸਮਾਜ ਵਿੱਚ ਨਸ਼ਿਆਂ ਖਿਲਾਫ਼ ਬੇਖੌਫ ਆਵਾਜ਼ ਉਠਾਉਣ ਦਾ ਹੌਸਲਾ ਪੈਦਾ ਹੋ ਰਿਹਾ, ਜੋ ਕਿਸੇ ਵੀ ਮੁਹਿੰਮ ਦੀ ਅਸਲ ਕਾਮਯਾਬੀ ਦੀ ਅਲਾਮਤ ਹੁੰਦੀ ਹੈ। ਬੀਤੇ ਦਿਨੀ ਇਸ ਮੁਹਿੰਮ ਦੇ 500 ਦਿਨ ਪੂਰੇ ਹੋਣ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅਹਿਮ ਖੁਲਾਸੇ ਕੀਤੇ ਤਾਂ ਲੋਕਾਂ ਦੇ ਦਿਲਾਂ 'ਚ ਇਹ ਉਮੀਦ ਫਿਰ ਤੋਂ ਜਾਗੀ ਕਿ ਜੇਕਰ ਸਮਾਜ ਦੇ ਹਰ ਵਰਗ ਦੀ ਸਰਬਪੱਖੀ ਸ਼ਮੂਲੀਅਤ ਹੋਵੇ ਤਾਂ ਔਖੇ ਤੋਂ ਔਖਾ ਮਰਹਲਾ ਵੀ ਸਰ ਕੀਤਾ ਜਾ ਸਕਦਾ ਹੈ। ਇੱਕ ਨਜ਼ਰ ਸਿਹਤ ਮੰਤਰੀ ਵੱਲੋਂ ਸਾਂਝੇ ਕੀਤੇ ਗਏ ਵੇਰਵਿਆਂ 'ਤੇ ਪਾਉਣੀ ਵੀ ਲਾਜ਼ਮੀ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੁਣ ਇੱਕ ਲੋਕ ਲਹਿਰ ਬਣ ਚੁੱਕੀ ਹੈ, ਜੋ ਸਖ਼ਤ ਕਾਨੂੰਨੀ ਕਾਰਵਾਈ, ਇਲਾਜ ਅਤੇ ਮੁੜ ਵਸੇਬੇ ਦੇ ਨਾਲ ਨਾਲ ਲਗਾਤਾਰ ਜਾਗਰੂਕਤਾ ਅਤੇ ਰੋਕਥਾਮ ਦੀ 3 ਪੱਧਰੀ ਰਣਨੀਤੀ ਰਾਹੀਂ ਅਹਿਮ ਨਤੀਜੇ ਦੇ ਰਹੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪੁਲਿਸ, ਸਿਹਤ, ਸਿੱਖਿਆ ਅਤੇ ਜੇਲ੍ਹ ਤੇ ਸਮਾਜਿਕ ਸੁਰੱਖਿਆ ਵਿਭਾਗ ਨੂੰ ਇੱਕ ਮਕਸਦ ਹੇਠ ਇਕੱਤਰ ਕਰਕੇ ਇੱਕ ਸਮੁੱਚਾ ਦ੍ਰਿਸ਼ਟੀਕੋਣ ਅਪਣਾਇਆ ਹੈ। ਇਹ ਮੁਹਿੰਮ ਇੱਕੋ ਸਮੇਂ 'ਚ 3 ਪੱਧਰਾਂ 'ਤੇ ਕੰਮ ਕਰ ਰਹੀ ਹੈ। ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ, ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦਾ ਇਲਾਜ ਤੇ ਮੁੜ ਵਸੇਬਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਤੋਂ ਬਚਾਉਣਾ। ਇਸ ਮੁਹਿੰਮ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ,
3: ਹੁਣ ਤੱਕ ਸਰਕਾਰ ਨੇ 847 ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀ ਆ ਉਹ ਜ਼ਬਤ ਕੀਤੀ ਆ ਔਰ ਲੋਕਾਂ ਦੇ ਘਰ ਢਾਏ ਆ। ਜਿਹੜੇ ਡਰੱਗ ਸਮਗਲਰ ਸੀਗੇ, ਜਿਹੜੀ ਬਿਗ ਫਿਸ਼ ਸੀਗੀ, 73,000 ਬੰਦੇ ਜਿਹੜੇ ਹੈਗੇ ਆ ਟੋਟਲ ਜਿਹੜੇ ਹੁਣ ਤੱਕ ਫੜੇ ਗਏ ਆ। ਪੰਜਾਬ ਦਾ ਕਨਵਿਕਸ਼ਨ ਰੇਟ 89% ਆ, ਵਿਚ ਇਜ਼ ਹਾਈਐਸਟ ਇਨ ਦਾ ਕੰਟਰੀ। ਸਭ ਤੋਂ ਵੱਡੀ ਗੱਲ ਹੈ ਜਦੋਂ ਕੋਈ ਲੋਕ ਲਹਿਰ ਬਣ ਜਾਏ ਮੂਵਮੈਂਟ, ਫਿਰ ਉਹਦੇ ਕਾਮਯਾਬ ਹੋਣ ਦੇ ਚਾਂਸਸ ਹੁੰਦੇ ਆ। ਇਹਦੇ 'ਚ ਜਿਹੜੇ 45,000 ਪਬਲਿਕ ਟਿਪ ਆਫਸ ਆਈਆਂ, ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਆ। 45,000 ਪਬਲਿਕ ਟਿਪ ਆਫਸ ਆਈਆਂ ਸੇਫ ਪੰਜਾਬ ਹੈਲਪਲਾਈਨ ਦੇ ਉੱਤੇ ਤੇ 22,800 ਅਰੈਸਟ ਹੋਈਆਂ ਉਹਦੇ ਕਰਕੇ। ਜਦੋਂ ਸਾਨੂੰ ਲੋਕਾਂ ਨੇ ਇਨਫੋਰਮੇਸ਼ਨ ਦਿੱਤੀ, VDC ਨੇ ਇਨਫੋਰਮੇਸ਼ਨ ਦਿੱਤੀ, ਜਿਹੜੀਆਂ ਅਸੀਂ ਕਮੇਟੀਆਂ ਬਣਾਈਆਂ ਉਹਦੇ ਤੋਂ ਆਈ, NGO ਤੋਂ ਇਨਫੋਰਮੇਸ਼ਨ ਆਈ, ਔਰ 22,800 ਜਿਹੜੇ ਸਮਗਲਰ ਹੈ ਅਰੈਸਟ ਹੋਈਆਂ ਉਹਦੇ ਕਰਕੇ।
2: ਇਹ ਇਸ ਗੱਲ ਦਾ ਸਬੂਤ ਹੈ ਕਿ ਨਸ਼ਿਆਂ ਖਿਲਾਫ਼ ਇਸ ਮੁਹਿੰਮ ਵਿੱਚ ਹੁਣ ਲੋਕਾਂ ਦਾ ਸਰਕਾਰ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਉੱਤੇ ਯਕੀਨ ਹੋਰ ਮਜ਼ਬੂਤ ਹੋ ਗਿਆ। ਉਹਨਾਂ ਇਹ ਵੀ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੇ 15 ਸਾਲਾਂ ਦੇ ਮੁਕਾਬਲੇ ਸਿਰਫ 4.5 ਸਾਲਾਂ 'ਚ ਦੁੱਗਣੇ ਤੋਂ ਵੱਧ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਇਹ ਅੰਕੜੇ ਇਸ ਗੱਲ ਦਾ ਸਬੂਤ ਨੇ ਕਿ ਜਦੋਂ ਨੀਅਤ ਸਾਫ਼ ਹੋਵੇ, ਇਰਾਦਾ ਮਜ਼ਬੂਤ ਹੋਵੇ ਤਾਂ ਕਾਮਯਾਬੀ ਜ਼ਰੂਰ ਨਸੀਬ ਹੁੰਦੀ ਹੈ। ਪੰਜਾਬ ਨੇ ਡਰੋਨ ਵਿਰੋਧੀ ਨਿਗਰਾਨੀ ਨੂੰ ਵੀ ਮਜ਼ਬੂਤ ਕੀਤਾ ਅਤੇ ਨਸ਼ਾ ਤਸਕਰੀ ਖਿਲਾਫ਼ ਕਾਰਵਾਈ ਨੂੰ ਹੋਰ ਤੇਜ਼ ਕਰ ਦਿੱਤਾ। ਮੰਤਰੀ ਨੇ ਦੱਸਿਆ ਕਿ ਪੰਜਾਬ ਨੇ ਦੇਸ਼ ਵਿੱਚ NDPS ਮਾਮਲਿਆਂ ਵਿੱਚ 99% ਸਜ਼ਾ ਦਰ ਹਾਸਲ ਕੀਤੀ ਹੈ, ਜੋ ਦੇਸ਼ ਦੀਆਂ ਸਭ ਤੋਂ ਉੱਚੀਆਂ ਦਰਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਮੁੜ ਵਸੇਬੇ ਉੱਤੇ ਵੀ ਪੂਰਾ ਧਿਆਨ ਕੇਂਦਰਿਤ ਕੀਤਾ ਗਿਆ। ਪੰਜਾਬ 'ਚ 213 ਸਰਕਾਰੀ ਤੇ ਨਿੱਜੀ ਨਸ਼ਾ ਮੁਕਤੀ ਕੇਂਦਰ, 90 ਮੁੜ ਵਸੇਬਾ ਕੇਂਦਰ ਅਤੇ 547 ਓਟ ਕਲੀਨਿਕ ਕਾਰਜਸ਼ੀਲ ਨੇ ਤੇ ਇਹ ਸਾਰੇ ਸਰਕਾਰੀ ਕੇਂਦਰਾਂ ਵਿੱਚ ਇਲਾਜ ਮੁਫ਼ਤ ਉਪਲਬਧ ਹੈ। ਓਟ ਪ੍ਰੋਗਰਾਮ ਤਹਿਤ 10 ਲੱਖ ਤੋਂ ਵੱਧ ਲੋਕਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਹੈ ਅਤੇ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ 38,000 ਤੋਂ ਵੱਧ ਮਰੀਜ਼ਾਂ ਦਾ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਕੇ ਇਲਾਜ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਮੁਤਾਬਕ ਸਰਕਾਰ ਨੇ NDPS ਐਕਟ ਦੀ ਧਾਰਾ 64A ਤਹਿਤ 10,917 ਲੋਕਾਂ ਨੂੰ ਕਾਨੂੰਨੀ ਕਾਰਵਾਈ ਤੋਂ ਛੋਟ ਦੇ ਕੇ ਉਹਨਾਂ ਨੂੰ ਸਜ਼ਾ ਦੀ ਬਜਾਏ ਇਲਾਜ ਦਾ ਮੌਕਾ ਦਿੱਤਾ ਹੈ, ਤਾਂ ਜੋ ਉਹ ਆਪਣੀ ਜ਼ਿੰਦਗੀ ਦਾ

0: ਨਵਾਂ ਸਫ਼ਰ ਇੱਜ਼ਤ ਉਮੀਦ ਤੇ ਆਤਮ ਵਿਸ਼ਵਾਸ ਦੇ ਨਾਲ ਸ਼ੁਰੂ ਕਰ ਸਕਣ। ਇਹੀ ਪ੍ਰਣਾਲੀ ਜੇਲ੍ਹਾਂ ਵਿੱਚ ਵੀ ਲਾਗੂ ਕੀਤੀ ਗਈ ਹੈ। ਅੱਜ ਲੋੜ ਸਿਰਫ ਸਰਕਾਰ ਦੀ ਨਹੀਂ ਸਗੋਂ ਹਰ ਮਾਪੇ, ਹਰ ਅਧਿਆਪਕ, ਹਰ ਧਾਰਮਿਕ ਸੰਸਥਾ, ਨੌਜਵਾਨ ਤੇ ਹਰ ਨਾਗਰਿਕ ਦੀ ਹੈ ਕਿ ਉਹ ਖਲੂਸ, ਮੁਹੱਬਤ ਤੇ ਜ਼ਿੰਮੇਦਾਰੀ ਦੇ ਨਾਲ ਇਸ ਮੁਹਿੰਮ ਦਾ ਹਿੱਸਾ ਬਣੇ। ਆਓ ਅਸੀਂ ਸਾਰੇ ਮਿਲ ਕੇ ਇਹ ਉਪਰਾਲਾ ਕਰੀਏ ਕਿ ਪੰਜਾਬ ਦੀ ਇਹ ਪਵਿੱਤਰ ਧਰਤੀ ਮੁੜ ਅਮਨ, ਮੁਹੱਬਤ, ਬਰਕਤ ਤੇ ਖੁਸ਼ਹਾਲੀ ਦੇ ਨਾਲ ਮਹਿ ਕੇ ਇੱਕ ਨਸ਼ਾ ਮੁਕਤ ਪੰਜਾਬ ਹੀ ਰੌਸ਼ਨ, ਮੁਸਤਕਬਿਲ, ਤੰਦਰੁਸਤ ਸਮਾਜ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਵੱਡੀ ਅਮਾਨਤ ਹੈ। ਅੱਜ ਚੁੱਕਿਆ ਗਿਆ ਇੱਕ ਸਹੀ ਕਦਮ ਕੱਲ੍ਹ ਹਜ਼ਾਰਾਂ ਘਰਾਂ ਵਿੱਚ ਮੁੜ ਤੋਂ ਖੁਸ਼ੀਆਂ ਦਾ ਨੂਰ ਬਿਖੇਰ ਸਕਦਾ ਹੈ। ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਸਮਾਚਾਰ ਸਮੀਖਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 7:45 ਤੇ 13 ਸੈਕਿੰਡ ਹੋਏ ਨੇ। ਹੁਣ ਪੇਸ਼ ਹੈ ਪੰਜਾਬੀ ਵਾਰਤਾ ਪ੍ਰੋਗਰਾਮ 'ਚ ਡਾਕਟਰ ਸੁਦਰਸ਼ਨ ਗਾਸੋ ਦੀ ਵਾਰਤਾ ਮਾਂ ਬੋਲੀ ਦਾ ਮਹੱਤਵ।
2: ਮਾਤ ਭਾਸ਼ਾ ਮਨੁੱਖੀ ਜ਼ਿੰਦਗੀ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਭਾਸ਼ਾ ਮਨੁੱਖ ਨੂੰ ਇਸ ਪੂਰੇ ਬ੍ਰਹਿਮੰਡ ਵਿੱਚ ਸਰਬ ਸ੍ਰੇਸ਼ਠ ਦਰਜਾ ਪ੍ਰਦਾਨ ਕਰਨ ਵਿੱਚ ਸਹਾਈ ਹੁੰਦੀ ਹੈ। ਵੈਦਿਕ ਰਿਸ਼ੀਆਂ ਨੇ ਭਾਸ਼ਾ ਦੇ ਮਹੱਤਵ ਨੂੰ ਸਵੀਕਾਰਦਿਆਂ ਇਸ ਨੂੰ ਵਾਕ ਦੇਵੀ, ਸਰਸਵਤੀ, ਗਿਰਾ ਦੇਵੀ ਆਦਿ ਗੌਰਵਸ਼ਾਲੀ ਨਾਵਾਂ ਨਾਲ ਨਿਵਾਜਿਆ ਸੀ। ਇਸੇ ਲਈ ਸ਼ਬਦ ਨੂੰ ਬ੍ਰਹਮ ਦਾ ਦਰਜਾ ਵੀ ਪ੍ਰਦਾਨ ਕੀਤਾ ਗਿਆ। ਪ੍ਰਸਿੱਧ ਵਿਦਵਾਨ ਜਾਨ ਨੇ ਕਿਹਾ ਸੀ, ਸ਼ੁਰੂ ਵਿੱਚ ਸ਼ਬਦ ਹੀ ਸੀ, ਉਹ ਸ਼ਬਦ ਰੱਬ ਕੋਲ ਸੀ ਅਤੇ ਸ਼ਬਦ ਰੱਬ ਹੀ ਸੀ। ਮਾਂ, ਮਮਤਾ, ਮੋਹ, ਮੁਹੱਬਤ ਅਤੇ ਮਾਂ ਬੋਲੀ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ। ਮਾਂ ਬੋਲੀ ਸਾਡੀ ਸਵੈ ਪਹਿਚਾਣ ਨੂੰ ਨਿਰਧਾਰਿਤ ਅਤੇ ਨਿਸ਼ਚਿਤ ਕਰਦੀ ਹੈ। ਮਾਂ ਬੋਲੀ ਸਾਡੀ ਸੋਚ ਉਡਾਰੀ ਨੂੰ ਖੰਭ ਲਾਉਣਾ ਸਿਖਾਉਂਦੀ ਹੈ। ਮਾਂ ਬੋਲੀ ਧਰਤੀ ਨੂੰ ਖੂਬਸੂਰਤੀ ਦਾ ਗੋਟਾ ਲਾਉਣ ਦਾ ਹੁਨਰ ਸਿਖਾਉਂਦੀ ਹੈ। ਮਾਂ ਬੋਲੀ ਤਾਰਿਆਂ ਨਾਲ ਗੁਫ਼ਤਗੂ ਕਰਨਾ ਸਿਖਾਉਂਦੀ ਹੈ। ਮਾਂ ਬੋਲੀ ਸਾਨੂੰ ਪਹਿਲਾਂ ਤੁਰਨਾ ਸਿਖਾਉਂਦੀ ਹੈ, ਫਿਰ ਦੌੜਨਾ, ਫਿਰ ਉੱਡਣਾ ਅਤੇ ਆਖਰ ਵਿੱਚ ਸਾਨੂੰ ਰਾਕਟ ਵਾਂਗੂ ਪੂਰੇ ਬ੍ਰਹਿਮੰਡ ਵਿੱਚ ਚੱਕਰ ਲਾਉਣ ਦਾ ਬਲ ਬਖਸ਼ਦੀ ਹੈ। ਮਾਂ ਬੋਲੀ ਗੂੰਗੀ ਸੱਭਿਅਤਾ ਨੂੰ ਬਾਣੀ ਦਾ ਅੰਮ੍ਰਿਤ ਪਾਨ ਕਰਵਾਉਂਦੀ ਹੈ। ਮਾਂ ਬੋਲੀ ਨਿਤਾਣਿਆਂ ਨੂੰ ਤਾਣ ਬਖਸ਼ਦੀ ਹੈ। ਮਾਂ ਬੋਲੀ ਮੁਟਿਆਰਾਂ ਨੂੰ ਹੁਸਨਾਂ ਦੀ ਸਰਕਾਰ ਬਣਾਉਂਦੀ ਹੈ। ਮਾਂ ਬੋਲੀ ਸਾਨੂੰ ਚੇਤਨਾ ਦੀ ਚਿਣਗ ਲਾਉਣ ਦੇ ਬਦਲੇ ਵਿੱਚ ਸਾਥੋਂ ਕੁਝ ਨਹੀਂ ਮੰਗਦੀ। ਮਾਂ ਬੋਲੀ ਦੀਵਿਆਂ ਦੀ ਲੋਹ ਹੈ ਅਤੇ ਕਿਣਮਣ ਕਣੀਆਂ ਦੀ ਸੋਹ ਹੈ। ਮਾਂ ਬੋਲੀ ਖੁਸ਼ੀਆਂ, ਖੇੜਿਆਂ ਅਤੇ ਖੂਬਸੂਰਤੀ ਦੀ ਖੁਸ਼ਬੂ ਹੈ। ਮਾਂ ਬੋਲੀ ਸਾਨੂੰ ਆਪਣੀ ਆਤਮਾ ਨਾਲ ਗੱਲਾਂ ਕਰਨ ਦੀ ਕਲਾ ਸਿਖਾਉਂਦੀ ਹੈ। ਕੁੱਲ ਕਾਇਨਾਤ ਨੂੰ ਆਪਣੀਆਂ ਬਾਹਾਂ ਵਿੱਚ ਸਮੇਟਣਾ, ਹਰ ਵਕਤ ਮਾਨਵਤਾ ਦਾ ਰਾਹ ਸੁਣਾਉਣਾ ਅਤੇ ਮਾਨਵਤਾ ਲਈ ਬਿਹਤਰੀ ਲਈ ਸੋਚਦੇ ਰਹਿਣਾ ਹੀ ਮਾਂ ਬੋਲੀ ਦਾ ਪਰਮ ਧਰਮ ਹੁੰਦਾ ਹੈ। ਮੇਰੀ ਜ਼ਿੰਦਗੀ ਵਿੱਚ ਜਦੋਂ ਮੈਂ ਆਪਣੀ ਮਾਂ ਬੋਲੀ ਦੇ ਮਹੱਤਵ ਅਤੇ ਯੋਗਦਾਨ ਬਾਰੇ ਸੋਚਦਾ ਹਾਂ ਤਾਂ ਮੈਂ ਕਹਿ ਸਕਦਾ ਹਾਂ ਕਿ ਆਪਣੀ ਮਾਂ ਬੋਲੀ ਤੋਂ ਬਿਨਾਂ ਤਾਂ ਮੈਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦਾ। ਮਾਂ ਬੋਲੀ ਦੁਨੀਆਂ ਨੂੰ ਦੇਖਣ ਵਾਲੀਆਂ ਅੱਖਾਂ ਦੀ ਰੋਸ਼ਨੀ ਵਾਂਗੂ ਹੈ। ਮਾਂ ਬੋਲੀ ਆਪਣੀ ਜਨਮਦਾਤੀ ਨੂੰ ਮਾਂ ਕਹਿ ਕੇ ਉਸਦੀ ਮਮਤਾ ਦੀ ਦਾਤ ਲੈਣ ਦਾ ਮੂਲ ਆਧਾਰ ਬਣਦੀ ਹੈ। ਮਾਂ ਬੋਲੀ ਸਾਡੇ ਰਿਸ਼ਤਿਆਂ ਵਿਚਲੇ ਰਸੀਲੇ ਸਵਾਦ ਦਾ ਸੂਤਰ ਬਣਦੀ ਹੈ। ਮਾਂ ਬੋਲੀ ਸਾਡੀ ਜਨਮਦਾਤੀ ਵੱਲੋਂ ਸਹਿਜੇ ਹੀ ਬਖਸ਼ੀ ਗਈ ਦਾਤ ਵਾਂਗ ਹੁੰਦੀ ਹੈ। ਮਾਂ ਬੋਲੀ ਦਾ ਜਨਮ ਕੁਦਰਤੀ ਆਲੇ ਦੁਆਲੇ ਵਿੱਚੋਂ ਮਨੁੱਖ ਦੇ ਸਦੀਆਂ ਦੇ ਸੰਘਰਸ਼ ਦੀ ਉਪਜ ਵਿੱਚੋਂ ਹੋਇਆ ਹੁੰਦਾ ਹੈ। ਇਸੇ ਲਈ ਮਾਂ ਬੋਲੀ ਵਿੱਚ ਪੋਨੇ ਗੰਨਿਆਂ ਵਰਗੀ ਮਿਠਾਸ ਹੁੰਦੀ ਹੈ। ਮਾਂ ਬੋਲੀ ਹਰ ਵਕਤ ਮਨੁੱਖ ਦਾ ਸਾਥ ਨਿਭਾਉਣ ਲਈ ਤਤਪਰ ਰਹਿੰਦੀ ਹੈ। ਮਾਂ ਬੋਲੀ ਦੁਨੀਆਂ ਦੇ ਹੁਸਨ, ਚੰਨ, ਸੂਰਜਾਂ, ਰੰਗਾਂ, ਅਚੰਬਿਆਂ, ਨਜ਼ਾਰਿਆਂ, ਤਾਰਿਆਂ, ਸਿਤਾਰਿਆਂ ਨੂੰ ਸੰਬੋਧਨ ਕਰਨ ਦੀ ਸਮਰੱਥਾ ਬਖਸ਼ਦੀ ਹੈ। ਮਾਂ ਬੋਲੀ ਤਪਦੀਆਂ ਜੀਵਨ ਰਾਹਾਂ ਵਿੱਚ ਬਦਲੀ ਦੀ ਛਾਂ ਵਾਂਗ ਸਾਡੇ ਨਾਲ ਨਾਲ ਤੁਰਦੀ ਹੈ। ਮਾਂ ਬੋਲੀ ਦੀ ਕੁੰਜੀ ਨਾਲ ਜ਼ਿੰਦਗੀ ਦੀ ਸਫਲਤਾ ਦੇ ਜਿੰਦਰੇ ਖੁੱਲ੍ਹਣ ਲੱਗਦੇ ਹਨ। ਜਿਹੜੀਆਂ ਕੌਮਾਂ ਆਪਣੀ ਸਫਲਤਾ ਦੇ ਤਾਲੇ ਖੋਲ੍ਹਣਾ ਜਾਣਦੀਆਂ ਹਨ, ਉਹਨਾਂ ਦੇ ਹੱਥਾਂ ਵਿੱਚ ਹਮੇਸ਼ਾ ਮਾਂ ਬੋਲੀ ਦੀਆਂ ਕੁੰਜੀਆਂ ਹੁਣ ਵੇਖਣ ਨੂੰ ਮਿਲਦੀਆਂ ਹਨ। ਮਾਂ ਬੋਲੀ ਨੂੰ ਕਦੇ ਵੀ ਇਹ ਅਹਿਸਾਸ ਨਹੀਂ ਹੋਣ ਦੇਣਾ ਚਾਹੀਦਾ ਕਿ ਉਸਦੇ ਸਪੁੱਤਰ ਉਸ ਨੂੰ ਪਿਆਰ ਨਹੀਂ ਕਰਦੇ। ਮਾਂ ਬੋਲੀ ਦੇ ਸਰਾਪ ਤੋਂ ਹਮੇਸ਼ਾ ਡਰਦੇ ਰਹਿਣਾ ਚਾਹੀਦਾ ਹੈ। ਬੇਸ਼ੱਕ ਮਾਂ ਬੋਲੀ ਕਦੇ ਸਰਾਪ ਨਹੀਂ ਦਿੰਦੀ, ਪਰ ਫਿਰ ਵੀ ਜਦੋਂ ਮਾਂ ਬੋਲੀ ਤੋਂ ਉਸਦੇ ਪੁੱਤ ਬੇਗਾਨੇ ਹੋ ਜਾਂਦੇ ਹਨ ਤਾਂ ਸਮਾਜ ਵਿੱਚ ਉਹਨਾਂ ਦੀ ਪਛਾਣ ਹੀ ਗੁੰਮ ਜਾਂਦੀ ਹੈ। ਮਾਂ ਬੋਲੀ ਦੇ ਅਜਿਹੇ ਕਪੁੱਤਾਂ ਦਾ ਪਰਛਾਵਾਂ ਵੀ ਉਹਨਾਂ ਦਾ ਸਾਥ ਛੱਡ ਜਾਂਦਾ ਹੈ। ਮਾਂ ਬੋਲੀ ਦੇ ਸਾਥ ਤੋਂ ਬਿਨਾਂ ਸਮਾਜ ਹਨੇਰਿਆਂ ਰਾਹਾਂ ਦਾ ਪੰਧ ਹੀ ਬਣ ਬੈਠਦਾ ਹੈ। ਮਾਂ ਬੋਲੀ ਤੋਂ ਬਿਨਾਂ ਜੀਵਨ ਇੱਕ ਘੁੱਪ ਹਨੇਰੀ ਗੁਫਾ ਵਾਂਗ ਹੁੰਦਾ ਹੈ, ਜਿਸ ਵਿੱਚੋਂ ਨਿਕਲਣ ਲਈ ਕੋਈ ਰਸਤਾ ਨਹੀਂ ਹੁੰਦਾ। ਜਿਹੜੇ ਸਮਾਜ ਮਾਂ ਬੋਲੀ ਦੇ ਕਦਮਾਂ ਵਿੱਚ ਕਦਮ ਮਿਲਾ ਕੇ ਚੱਲਦੇ ਹਨ, ਉਹ ਜ਼ਿੰਦਗੀ ਦੀਆਂ ਮੰਜ਼ਿਲਾਂ ਸਹਿਜੇ ਹੀ ਤੈਅ ਕਰ ਜਾਂਦੇ ਹਨ। ਮਨੁੱਖ ਸੁਪਨੇ ਕੇਵਲ ਮਾਂ ਬੋਲੀ ਵਿੱਚ ਹੀ ਲੈ ਸਕਦਾ ਹੈ। ਮਾਂ ਬੋਲੀ ਵਿੱਚ ਸੁਪਨੇ ਲੈਣੇ ਬਹੁਤ ਸੌਖੇ ਹੁੰਦੇ ਹਨ। ਮਾਂ ਬੋਲੀ ਵਿੱਚ ਲਏ ਸੁਪਨਿਆਂ ਦਾ ਰੰਗ ਉਜਲਾ ਉਜਲਾ ਅਤੇ ਪ੍ਰਭਾਵ ਨਿੱਘਾ ਨਿੱਘਾ ਹੁੰਦਾ ਹੈ।

ਮਾਂ ਬੋਲੀ ਦੀ ਬੁੱਕਲ ਦਾ ਨਿੱਘ ਮਨੁੱਖ ਨੂੰ ਪਾਲੇ ਕੱਕਰਾਂ ਦੀ ਯਾਦ ਭੁਲਾ ਦਿੰਦਾ ਹੈ। ਭਾਸ਼ਾਵਾਂ ਮਨੁੱਖੀ ਸਮਾਜ ਦੇ ਸੂਖਮ ਅਤੇ ਸਥੂਲ ਵਿਰਸੇ ਦੀ ਸੰਭਾਲ ਅਤੇ ਵਿਕਾਸ ਵਾਸਤੇ ਸ਼ਕਤੀਸ਼ਾਲੀ ਮਾਧਿਅਮ ਹੁੰਦੀਆਂ ਹਨ। ਮਾਂ ਬੋਲੀ ਆਪਣੇ ਲੋਕਾਂ ਦੇ ਦਿਲਾਂ ਨੂੰ ਜੋੜਨ ਲਈ ਬਹੁਤ ਹੀ ਸ਼ਕਤੀਸ਼ਾਲੀ ਮਾਧਿਅਮ ਹੁੰਦੀ ਹੈ। ਮਨੁੱਖੀ ਸੱਭਿਆਚਾਰ ਨੂੰ ਸਾਂਭਣ ਅਤੇ ਵਿਸਥਾਰਨ ਦਾ ਕੰਮ ਮੂਲ ਰੂਪ 'ਚ ਮਾਵਾਂ ਹੀ ਕਰਦੀਆਂ ਹਨ। ਇਸ ਸਾਂਭ ਅਤੇ ਸੰਭਾਲ ਦਾ ਖੂਬਸੂਰਤ ਪਹਿਲੂ ਇਹ ਹੈ ਕਿ ਮਾਵਾਂ ਇਹ ਕੰਮ ਮਾਂ ਬੋਲੀ ਵਿੱਚ ਹੀ ਕਰਦੀਆਂ ਹਨ। ਇੰਝ ਮਾਵਾਂ ਅਤੇ ਮਾਂ ਬੋਲੀ ਦਾ ਰਿਸ਼ਤਾ ਹਮੇਸ਼ਾ ਅਟੁੱਟਵਾਂ, ਪੀੜਾ ਅਤੇ ਹੰਢਣਯੋਗ ਹੁੰਦਾ ਹੈ। ਬਚਪਨ ਵਿੱਚ ਬੱਚੇ ਦੇ ਮਨ ਉੱਪਰ ਜਿਨ੍ਹਾਂ ਗੱਲਾਂ ਦਾ ਪ੍ਰਭਾਵ ਪੈਂਦਾ ਹੈ ਉਸਦਾ ਅਸਰ ਸਾਰੀ ਉਮਰ ਰਹਿੰਦਾ ਹੈ। ਇਸ ਲਈ ਮਾਂ ਬੋਲੀ ਵਿੱਚ ਜਿਹੜਾ ਸੱਭਿਆਚਾਰਕ ਵੰਨਗੀਆਂ ਦਾ ਭੰਡਾਰ ਮੌਖਿਕ ਰੂਪ ਵਿੱਚ ਉਪਲਬਧ ਹੁੰਦਾ ਹੈ ਉਸ ਨੂੰ ਲਿਖਤੀ ਰੂਪ ਵਿੱਚ ਹੀ ਸਾਂਭਿਆ ਜਾਣਾ ਚਾਹੀਦਾ ਹੈ। ਮਾਵਾਂ ਮਾਂ ਬੋਲੀ ਦੀਆਂ ਸਭ ਤੋਂ ਵੱਡੀਆਂ ਪ੍ਰਸ਼ੰਸਕ, ਪਾਲਕ ਅਤੇ ਨਿਸਵਾਰਥ ਸੇਵਕ ਹੁੰਦੀਆਂ ਹਨ। ਮਾਂ ਬੋਲੀ ਮਨੁੱਖ ਦੇ ਜੀਵਨ ਵਿੱਚ ਰਾਤ ਦੇ ਹਨੇਰੇ ਮਗਰੋਂ ਸੂਰਜ ਦੇ ਉਦੇ ਹੋਣ ਵਾਂਗ ਆਉਂਦੀ ਹੈ ਅਤੇ ਸਾਰੀ ਉਮਰ ਉਸ ਸੂਰਜ ਦਾ ਉਜਿਆਰਾ ਮਨੁੱਖ ਦੇ ਅੱਗੇ ਅੱਗੇ ਨਾਲ ਨਾਲ ਰਹਿੰਦਾ ਹੋਇਆ ਸਾਰੀ ਉਮਰ ਉਸਦੇ ਜੀਵਨ ਨੂੰ ਸਜਾਉਂਦਾ, ਰੁਸ਼ਨਾਉਂਦਾ ਰਹਿੰਦਾ ਹੈ। ਮਾਂ ਬੋਲੀ ਦੀ ਖੂਬਸੂਰਤੀ ਬਾਰੇ ਸੋਚਣ ਅਤੇ ਸਮਝਣ ਤੋਂ ਅਸੀਂ ਅਵੇਸਲੇ ਹੀ ਰਹਿੰਦੇ ਹਾਂ, ਪਰ ਜਦੋਂ ਅਸੀਂ ਠਰੰਮੇ ਨਾਲ, ਸਹਿਜ ਨਾਲ, ਪਲ ਦੋ ਪਲ ਲਈ ਵੀ ਇਸ ਬਾਰੇ ਚਿੰਤਨ ਕਰਦੇ ਹਾਂ ਤਾਂ ਸਾਡੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਜਾਂਦੀਆਂ ਹਨ। ਫਿਰ ਤਾਂ ਇਹ ਸਾਰਾ ਸੰਸਾਰ, ਸਾਡਾ ਆਲਾ ਦੁਆਲਾ ਅਤੇ ਸਾਡੇ ਅੰਦਰਲਾ ਵਰਤਾਰਾ ਗਿਆਨ ਦੇ ਚੰਨ ਦੀ ਚਲਕੋਰ ਨਾਲ ਚਮਕਣ ਲੱਗ ਜਾਂਦਾ ਹੈ। ਸਾਡਾ ਜੀਵਨ ਮਾਂ ਬੋਲੀ ਤੋਂ ਬਿਨਾਂ ਅਰਥਹੀਣ ਕਿਹਾ ਜਾ ਸਕਦਾ ਹੈ। ਮਾਂ ਬੋਲੀ ਸਾਡੀਆਂ ਅੱਖਾਂ ਦੀ ਰੌਸ਼ਨੀ ਹੈ, ਚੜ੍ਹਦੇ ਸੂਰਜ ਦੀ ਲਾਲੀ ਹੈ, ਚੰਨ ਤਾਰਿਆਂ ਦੀ ਮਿੱਠੀ ਮਿੱਠੀ ਚਮਕਦਾ ਚਾਨਣ ਹੈ ਜਿਹੜਾ ਸਾਨੂੰ ਰੌਸ਼ਨੀ ਵੀ ਬਖਸ਼ਦਾ ਹੈ, ਸਕੂਨ ਵੀ ਅਤੇ ਸਾਰਥਕਤਾ ਵੀ। ਮਾਂ ਬੋਲੀ ਗੰਗੋਤਰੀ ਤੋਂ ਪੈਦਾ ਹੋਈ ਗੰਗਾ ਦੀ ਧਾਰ ਵਾਂਗ ਹੈ। ਜਿਵੇਂ ਗੰਗਾ ਸਾਰੇ ਭਾਰਤ ਨੂੰ ਅੰਨ ਪਾਣੀ ਮੁਹੱਈਆ ਕਰਵਾਉਣ ਦਾ ਆਧਾਰ ਅਤੇ ਸਾਡੇ ਜੀਵਨ ਦਾ ਸਾਰ ਬਣਦੀ ਹੈ, ਉਸੇ ਤਰ੍ਹਾਂ ਮਾਂ ਬੋਲੀ ਸਾਡੇ ਜੀਵਨ ਦਾ ਸਾਰ ਹੈ, ਸਾਡੇ ਜੀਵਨ ਦਾ ਸਿਰਲੇਖ ਅਤੇ ਸਾਡੇ ਜੀਵਨ ਦਾ ਸਿਰਨਾਮਾ ਹੈ, ਸਾਡੇ ਜੀਵਨ ਦਾ ਸੋਹ ਸਵਾਦ ਹੈ, ਸਾਡੇ ਜੀਵਨ 'ਚ ਅੰਤਾਂ ਦੀ ਮਿਠਾਸ ਘੋਲਣ ਵਾਲਾ ਸ਼ਹਿਦ ਹੈ ਮਾਂ ਬੋਲੀ। ਸਾਡੀਆਂ ਮਾਵਾਂ ਦੀ ਮਮਤਾ ਦਾ ਸੁਹੱਪਣ ਹੈ ਮਾਂ ਬੋਲੀ, ਸਾਡੀਆਂ ਮਾਵਾਂ ਦੀ ਮੁਹੱਬਤ ਦਾ ਮਾਖਿਓਂ ਹੈ ਮਾਂ ਬੋਲੀ, ਸਾਡੀਆਂ ਮਾਵਾਂ ਦੀਆਂ ਮੁਹੱਬਤਾਂ ਦਾ ਮਖਮਲੀ ਸ਼ਾਲ ਹੈ, ਸ਼ਲੀਕਾ ਹੈ ਮਾਂ ਬੋਲੀ। ਇਸੇ ਮੁਹੱਬਤੀ ਅਤੇ ਮਖਮਲੀ ਸ਼ਾਲ ਨੂੰ ਪਹਿਨ ਕੇ ਮਨੁੱਖ ਸਾਰੀ ਉਮਰ ਮੁਸੀਬਤਾਂ ਦੀ ਮਾਰ ਅਤੇ ਮੁਸੀਬਤਾਂ ਦੀ ਅੱਗ ਤੋਂ ਬਚਿਆ ਰਹਿੰਦਾ ਹੈ। ਮਾਂ ਬੋਲੀ ਦੀਆਂ ਅੱਖਾਂ ਨਾਲ ਮਨੁੱਖ ਦੁਨੀਆ ਦੀ ਖੂਬਸੂਰਤੀ ਅਤੇ ਮਨਮੋਹਕ ਅਜੂਬਿਆਂ ਦਾ ਅਵਲੋਕਨ ਕਰਦਾ ਹੈ, ਉਹਨਾਂ ਸੁੰਦਰ ਤਸਵੀਰਾਂ ਨੂੰ ਆਪਣੇ ਅੰਦਰ ਉਤਾਰਦਾ ਹੈ, ਸੰਭਾਲਦਾ ਹੈ ਅਤੇ ਫਿਰ ਉਸੇ ਤਜਰਬੇ ਦੇ ਆਧਾਰ 'ਤੇ ਜੀਵਨ ਜਿਉਂਦਾ ਹੈ। ਮਾਂ ਬੋਲੀ ਰਾਹੀਂ ਹੀ ਮਨੁੱਖ ਆਪਣੇ ਭਾਵਾਂ ਨੂੰ ਅਰਥ ਪ੍ਰਦਾਨ ਕਰਦਾ ਹੈ। ਭਾਸ਼ਾ ਦੇ ਮੁਲਾਇਮ ਅਤੇ ਮਖਬਲੀ ਬੋਲਾਂ ਨਾਲ ਆਪਣੇ ਸਮਾਜਿਕ ਰਿਸ਼ਤਿਆਂ ਨੂੰ ਸਿਰਜਦਾ ਅਤੇ ਨਿਭਾਉਂਦਾ ਹੈ, ਉਹਨਾਂ ਨੂੰ ਰਸ ਭਿੰਨਾ ਬਣਾਉਂਦਾ ਹੈ। ਭਾਸ਼ਾ ਰਾਹੀਂ ਉਹ ਆਪਣੇ ਸੰਸਾਰ ਨੂੰ ਸਿਰਜਦਾ ਅਤੇ ਗਿਆਨ ਨੂੰ ਸਾਂਭਦਾ ਹੈ। ਭਾਸ਼ਾ ਰਾਹੀਂ ਉਹ ਆਪਣੇ ਸੱਭਿਆਚਾਰ ਦੀ ਉਸਾਰੀ ਕਰਦਾ ਹੈ। ਮਨੁੱਖੀ ਸਮਾਜ ਦੀ ਕਿਸਮਤ ਭਾਸ਼ਾ ਦੀ ਚਾਬੀ ਨਾਲ ਖੁੱਲ੍ਹਦੀ ਹੈ। ਸਿਆਣੇ ਅਤੇ ਗਿਆਨੀ ਸਮਾਜ ਆਪਣੀ ਮਾਂ ਬੋਲੀ ਨੂੰ ਆਪਣੀ ਹਿੱਕ ਨਾਲ ਲਾ ਕੇ ਰੱਖਦੇ ਹਨ। ਮਾਂ ਬੋਲੀ ਤੋਂ ਜ਼ਿਆਦਾ ਹੋਰ ਕੋਈ ਸੁੰਦਰ ਗਹਿਣਾ ਸੰਸਾਰ 'ਚ ਵੇਖਣ ਨੂੰ ਨਹੀਂ ਮਿਲਦਾ। ਆਪਣੀ ਮਾਂ ਅਤੇ ਮਾਂ ਬੋਲੀ ਦੀ ਗੋਦੀ ਦਾ ਨਿੱਘ ਹੀ ਦੁਨੀਆ 'ਚ ਸਭ ਤੋਂ ਵਧੇਰੇ ਸਕੂਨ ਦੇਣ ਵਾਲਾ ਨਿੱਘ ਹੁੰਦਾ ਹੈ। ਜਿਹੜਾ ਮਨੁੱਖ ਆਪਣੀ ਮਾਂ ਬੋਲੀ ਨੂੰ ਪਿਆਰ ਕਰਦਾ ਹੈ, ਮਾਂ ਬੋਲੀ ਉਸਨੂੰ ਦੁਨੀਆ ਨਾਲ ਪਿਆਰ ਕਰਨ ਦਾ ਆਸ਼ੀਰਵਾਦ ਦਿੰਦੀ ਹੈ ਅਤੇ ਮਾਂ ਬੋਲੀ ਅਤੇ ਸੰਸਾਰ ਨਾਲ ਪਿਆਰ ਕਰਨ ਕਰਕੇ ਅਸੀਂ ਹਰ ਮੰਜ਼ਿਲ ਫਤਿਹ ਕਰ ਸਕਦੇ ਹਾਂ, ਹਰ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ। ਪ੍ਰੇਮ ਇਨ ਸੰਸਾਰ ਦਾ ਸਭ ਤੋਂ ਵੱਡਾ ਸੂਤਰ ਹੈ। ਮੈਂ ਇੱਕ ਥਾਂ ਲਿਖਿਆ ਸੀ, ਪਿਆਰ ਦਾ ਇੱਕ ਸ਼ਬਦ ਬਥੇਰਾ ਹੈ, ਬਾਕੀ ਸਭ ਹਨੇਰਾ ਹੈ। ਜਿਸ ਮਨੁੱਖ ਨੂੰ ਪਿਆਰ ਕਰਨ ਦਾ ਬਲ ਭਾਵ ਹੁਨਰ ਆ ਗਿਆ, ਉਸ ਨੂੰ ਜ਼ਿੰਦਗੀ ਜਿਉਣ ਦਾ ਸਲੀਕਾ ਆਪਣੇ ਆਪ ਆ ਜਾਂਦਾ ਹੈ। ਜ਼ਿੰਦਗੀ ਜਿਉਣ ਦੇ ਸਲੀਕੇ 'ਚ ਹੀ ਜ਼ਿੰਦਗੀ ਦਾ ਸਕੂਨ ਛੁਪਿਆ ਹੁੰਦਾ ਹੈ। ਬੰਦਾ ਜ਼ਿੰਦਗੀ 'ਚ ਸਕੂਨ ਲੱਭਣ ਲਈ ਥਾਂ ਥਾਂ ਭਟਕਦਾ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦਾ ਹੈ, ਪੈਸਾ ਕਮਾਉਣ ਲਈ ਕਰਮ ਕੁਕਰਮ ਕਰਦਾ ਹੈ, ਪਰ ਮਾਂ ਬੋਲੀ ਦੀ ਬੁੱਕਲ 'ਚ ਇਹੀ ਸਕੂਨ ਬਿਨਾਂ ਪੈਸਿਆਂ ਅਤੇ ਅਹਿਸਾਨ ਤੋਂ ਮਿਲ ਜਾਂਦਾ ਹੈ। ਮਾਂ ਬੋਲੀ 'ਚ ਰਚਿਆ ਸਾਹਿਤ ਮਨੁੱਖ ਨੂੰ ਹਰ ਕਿਸਮ ਦੀ ਭਟਕਣ ਤੋਂ ਬਚਾਉਂਦਾ ਹੈ ਅਤੇ ਉਸ ਨੂੰ ਸਿੱਧੇ ਰਸਤੇ ਤੋਰਦਾ ਹੈ। ਮਾਂ ਬੋਲੀ ਦਾ ਲੜ ਫੜ ਕੇ ਜ਼ਿੰਦਗੀ ਦੇ ਝਮੇਲੇ 'ਚ ਗੁੰਮ ਹੋਣ ਤੋਂ ਬਚਿਆ ਜਾ ਸਕਦਾ ਹੈ। ਮਾਂ ਬੋਲੀ ਦਾ ਲੜ ਫੜ ਕੇ ਜ਼ਿੰਦਗੀ ਦੇ ਝਮੇਲੇ 'ਚ ਗੁੰਮ ਹੋਣ ਤੋਂ ਬਚਿਆ ਜਾ ਸਕਦਾ ਹੈ। ਜਿਸ ਮਨੁੱਖ ਕੋਲ ਮਾਂ ਬੋਲੀ ਦਾ ਲੜ ਛੁੱਟ ਜਾਂਦਾ ਹੈ, ਉਹ ਜ਼ਿੰਦਗੀ ਦੇ ਮੇਲੇ ਅਤੇ ਝਮੇਲੇ 'ਚ ਘੁੰਮਣ ਘੇਰੀਆਂ ਖਾਂਦਾ ਰਹਿੰਦਾ ਹੈ। ਉਸ ਨੂੰ ਜ਼ਿੰਦਗੀ ਦਾ ਸਿਰਾ ਨਹੀਂ ਲੱਭਦਾ ਅਤੇ ਉਹ ਭਟਕਦਾ ਰਹਿੰਦਾ ਹੈ ਸਾਰੀ ਜ਼ਿੰਦਗੀ। ਮਾਂ ਬੋਲੀ ਦੇ ਪਰਾਂ 'ਤੇ ਸਵਾਰ ਹੋ ਕੇ ਅਸਮਾਨ 'ਚ ਉਡਾਰੀਆਂ ਲਾਈਆਂ ਜਾ ਸਕਦੀਆਂ।

0: ਕਿੱਕਲੀ ਪਾਈ ਜਾ ਸਕਦੀ ਹੈ। ਅਸਮਾਨ 'ਚ ਤੈਰਦੀ ਸਤਰੰਗੀ ਪੀਂਘ ਤੋਂ ਰੰਗ ਲਿਆ ਕੇ ਆਪਣੀ ਜ਼ਿੰਦਗੀ ਨੂੰ ਰੰਗੀਨ ਬਣਾਇਆ ਜਾ ਸਕਦਾ ਹੈ। ਮਾਂ ਬੋਲੀ ਸਾਡੀਆਂ ਖੁਸ਼ੀਆਂ ਖੇੜਿਆਂ ਦਾ ਸਿਰਨਾਵਾਂ ਹੈ। ਇਹ ਸਾਡੀ ਜ਼ਿੰਦਗੀ ਦੇ ਸਹੋਜ ਸੁੰਦਰਤਾ ਅਤੇ ਸਹੱਪਣ ਦਾ ਸਿਰਨਾਵਾਂ ਹਨ। ਇਹ ਸਾਡੀ ਜ਼ਿੰਦਗੀ ਦੇ ਸਕੂਨ ਅਤੇ ਸੁੱਖ ਦਾ ਸ਼ਾਸਤਰ ਹੈ। ਇਹ ਸਾਡੀ ਜ਼ਿੰਦਗੀ 'ਚ ਲੜੇ ਜਾ ਰਹੇ ਸੰਘਰਸ਼ਾਂ ਦੀ ਸ਼ਕਤੀ ਹੈ। ਇਹ ਪ੍ਰੇਮ ਦੀ ਪਰਿਕਰਮਾ ਦਾ ਪ੍ਰਾਕਥਨ ਹੈ। ਇਹ ਸਾਡੇ ਖੂਬਸੂਰਤ ਸਮਾਜ ਦੀ ਨੀਂਹ ਹੈ। ਇਸ ਦੀ ਮਜ਼ਬੂਤੀ ਹੀ ਸਾਡੇ ਸਮਾਜ ਦੀ ਮਜ਼ਬੂਤੀ ਬਣਦੀ ਹੈ। ਇਹ ਸਾਡੇ ਭਾਵਾਂ ਭਾਵਨਾਵਾਂ ਸੁਪਨਿਆਂ ਸੰਵੇਦਨਾਵਾਂ ਦੀ ਪੇਸ਼ਕਾਰੀ ਦਾ ਪ੍ਰਕਾਸ਼ ਹੈ। ਮਾਂ ਬੋਲੀ ਹਮੇਸ਼ਾ ਸਾਡੇ ਦਿਲਾਂ ਨੂੰ ਖੁਸ਼ਬੂ ਖੁਸ਼ੀ ਅਤੇ ਖੇੜਾ ਪ੍ਰਦਾਨ ਕਰਦੀ ਰਹਿੰਦੀ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਾਰਤਾ ਪ੍ਰੋਗਰਾਮ 'ਚ ਡਾਕਟਰ ਸੁਦਰਸ਼ਨ ਗਾਸੋ ਦੀ ਵਾਰਤਾ ਮਾਂ ਬੋਲੀ ਦਾ ਮਹੱਤਵ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਯੋਗੇਸ਼ ਗਰਗ ਦੀ ਆਵਾਜ਼ 'ਚ ਗਜ਼ਲ।

ਹੁਣੇ ਤੁਸੀਂ ਸੁਣ ਰਹੇ ਸੀ ਯੋਗੇਸ਼ ਗਰਗ ਦੀ ਆਵਾਜ਼ 'ਚ ਗਜ਼ਲ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 8 ਵਜੇ ਨੇ। ਹੁਣ ਪੇਸ਼ੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

आकाशवाणी ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਕਹਿੰਦੇ ਜ਼ਿੰਦਗੀ ਉਹੀ ਹਸੀਨ ਬਣਦੀ ਹੈ ਜਦੋਂ ਅਸੀਂ ਹਾਲਾਤਾਂ ਨੂੰ ਨਹੀਂ ਸਗੋਂ ਆਪਣੀ ਸੋਚ ਨੂੰ ਖੂਬਸੂਰਤ ਬਣਾਉਂਦੇ ਹਾਂ।

0: ਹੁਣ ਤੁਸੀਂ ਸਰਵਣ ਕਰ ਰਹੇ ਸੀ ਭਜਨ ਹਰੀਓਮ ਸ਼ਰਨ ਦੀ ਆਵਾਜ਼ 'ਚ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ 'ਚ ਯਾਨੀ 8:45 'ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਵਜੇ ਸਪੋਟਲਾਈਟ ਅਤੇ ਸਾਢੇ 9।
1: ਨਮਸਕਾਰ, ਆਕਾਸ਼ਵਾਣੀ ਸੇ ਸਮਾਚਾਰ ਸੰਧਿਆ ਕੇ ਸਾਥ ਮੈਂ ਜਾਗ੍ਰਿਤੀ ਸ਼ਰਮਾ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 10 ਵਜ ਰਹੇ ਨੇ, ਹੁਣ ਪੇਸ਼ ਨੇ ਮੁੱਖ ਖਬਰਾਂ। ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੇ ਸੈਮੀਕੰਡਕਟਰ ਡਿਜ਼ਾਈਨ ਅਤੇ ਨਿਰਮਾਣ ਇਕੋਸਿਸਟਮ ਨੂੰ ਮਜ਼ਬੂਤ ਕਰਨ ਲਈ 1,27,500 ਕਰੋੜ ਰੁਪਏ ਦੇ ਬਜਟ ਦੇ ਨਾਲ ਸੈਮੀਕੌਨ 2.0 ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਪੰਜਾਬ ਦਾ ਦੌਰਾ ਕਰਨਗੇ। ਉਹ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਅਤੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਮੁੜ ਨਿਰਮਿਤ 74 ਹੋਰ ਰੇਲਵੇ ਸਟੇਸ਼ਨਾਂ ਦਾ ਵਰਚੁਅਲੀ ਉਦਘਾਟਨ ਕਰਨਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਮਾਜ ਦੇ ਵਿਆਪਕ ਹਿੱਤ ਵਿੱਚ ਆਯੁਰਵੇਦ 'ਚ ਆਧੁਨਿਕ ਤਕਨੀਕਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ ਹੈ। ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ ਦੀ ਸਮੇਂ ਸੀਮਾ 11 ਦਿਨ ਵਧਾ ਦਿੱਤੀ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਦਾ ਗਣਨਾ ਗੇੜ ਸਫਲਤਾਪੂਰਵਕ

ਮੁਕੰਮਲ। ਪੰਜਾਬ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹੁਣ ਤੱਕ 3 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਲਾਭ ਲਿਆ। ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਲੋਕਾਂ ਨੂੰ ਯੋਜਨਾ ਤਹਿਤ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਦੀ ਅਪੀਲ। ਪੰਜਾਬ ਸਰਕਾਰ ਨੇ ਸੂਬੇ ਵਿੱਚ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਨੂੰ ਹੋਰ ਸਰਲ ਅਤੇ ਪਾਰਦਰਸ਼ੀ ਬਣਾਉਣ ਲਈ ਜ਼ਿਲ੍ਹਾ ਪੱਧਰ ਤੇ ਗੋਦ ਲੈਣ ਵਾਲੀਆਂ ਏਜੰਸੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ। ਰਾਸ਼ਟਰੀ ਐਸਸੀ ਐਸਟੀ ਹੱਬ ਪ੍ਰੋਜੈਕਟ ਤਹਿਤ ਅੱਜ ਪਟਿਆਲਾ ਵਿਖੇ ਐਸਸੀ ਐਸਟੀ ਉਦਮੀਆਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਸਰਹੱਦ ਪਾਰੋਂ ਦਹਿਸ਼ਤਗਰਦੀ ਸਾਜ਼ਿਸ਼ ਦਾ ਪਰਦਾਫਾਸ਼, ਇੱਕ ਮੁਲਜ਼ਮ, ਇੱਕ ਹੱਥਗੋਲੇ, ਪਿਸਤੌਲ ਅਤੇ ਅਸਲੇ ਸਮੇਤ ਗ੍ਰਿਫਤਾਰ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ ਵਿੱਚ ਅੱਜ ਅਤੇ ਕੱਲ੍ਹ 16 ਜੁਲਾਈ ਨੂੰ ਕਈ ਥਾਵਾਂ 'ਤੇ ਗਰਮੀ ਅਤੇ ਹੁੰਮਸ ਭਰਿਆ ਮੌਸਮ ਰਹਿਣ, ਜਦਕਿ 17 ਅਤੇ 18 ਜੁਲਾਈ ਨੂੰ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ। ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿੱਚ ਅੱਜ ਰਾਤੀਂ ਅਰਜਨਟੀਨਾ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ। ਸੋ ਇਹ ਸੀ ਜੀ ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਇਹ ਪ੍ਰੋਗਰਾਮ ਤੁਹਾਡੀ ਫਰਮਾਇਸ਼।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੇ ਸਾਡੇ ਨਾਲ ਲਿਸਨਰ ਜੁੜੇ ਨੇ ਆਓ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਹੈਲੋ
1: ਹੈਲੋ ਸੋਨੀਆ ਸੈਣੀ ਮੈਡਮ ਜੀ ਨਮਸਕਾਰ
0: ਨਮਸਕਾਰ ਜੀ
1: ਸੁਖਵੀਰ ਸਿੰਘ ਛਾਜਰੀ ਬੋਲਦਾ ਮੈਡਮ ਸੁਖਵੀਰ ਨੂੰ
0: ਜੀ ਸੁਖਵੀਰ ਜੀ ਸਵਾਗਤ ਹੈ ਪ੍ਰੋਗਰਾਮ 'ਚ
1: ਬਹੁਤ
0: ਬਹੁਤ ਸ਼ੁਕਰੀਆ ਜੀ
1: ਥੈਂਕ ਯੂ ਮੈਮ ਥੈਂਕ ਯੂ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਤੁਹਾਡੀ ਫਰਮਾਇਸ਼। ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ, ਵਟਸਐਪ ਰਾਹੀਂ ਜਿਹੜੀਆਂ ਫਰਮਾਇਸ਼ਾਂ ਸਾਡੇ ਕੋਲ ਪਹੁੰਚੀਆਂ ਨੇ, ਵੱਧਦੇ ਉਹਨਾਂ

ਮਾਈਸ਼ਾਵਲ, ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ, ਬਲਜੀਤ, ਦਿਸ਼ਾ ਮੋਲਾ, ਜਗਤਾਰ ਜੱਗਾ, ਤੋਲਾ ਕਿੰਗਰਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਮੇਰਠ ਕੈਂਟ ਤੋਂ ਦਿਗਦਰਸ਼ਨ ਅਤੇ ਕਵਿਤਾ ਗੌੜ, ਕਨੇਰਾ ਮਹੱਲਾ ਪਟਿਆਲਾ ਤੋਂ ਬੱਤਾ ਪਰਿਵਾਰ, ਮੁਕੇਸ਼, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਿੰਡ ਗੋਬਿੰਦਗੜ੍ਹ ਮਾਝੀਵਾਲਾ ਸ਼੍ਰੀ ਕਰਨਪੁਰ ਰਾਜਸਥਾਨ ਤੋਂ ਰਾਜੂ ਟੁਟੇਜਾ, ਉਰਮਿਲਾ, ਗੁੱਡੂ, ਜੀਨੂ, ਮਨੂ, ਸ਼ਿਵ, ਸੇਠੀ, ਕਰਨਪੁਰੀ ਅਤੇ ਸਮਾਈਲ ਟੁਟੇਜਾ। ਪਿੰਡ ਚੰਗੂੜੀ ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪਰਵੀਨ, ਯੁਗਮ, ਵੀਰੇਨ, ਮਨਕੀਰਤ ਅਤੇ ਮਨਰਾਜ। ਗੰਜਡੁੰਡ ਵਾੜਾ ਤੋਂ ਸ਼ਮਸੂਲ, ਕਮਰ ਰਾਹੀ, ਸ਼ਾਹੀਨ, ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ ਅਤੇ ਕਲੀਮ ਅੰਸਾਰੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪੱਪੂ ਰਾਜਾ, ਖੁਸ਼ਦਿਲ, ਸੰਗੀਤਾ, ਸਮਾਈਲ, ਹਸਮੁਖ ਲਾਲ, ਸੰਜੀਵ, ਸੁਨੀਤਾ, ਬੰਟੀ, ਆਰਜ਼ੂ, ਮਹਿਕ ਅਤੇ ਇਹਨਾਂ ਦਾ ਪੂਰਾ ਹੀ ਖੁਸ਼ਦਿਲ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ ਹੈ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ। ਆਓ ਸੁਣਦੇ ਨਾ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਮੇਲਾ ਫਿਲਮ ਦਾ ਗੀਤ, ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ।

0: ਤੁਹਾਡੀ ਫਰਮਾਇਸ਼ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ। ਸਾਡੇ ਨਾਲ ਕਾਲਰ ਜੁੜੇ ਨੇ, ਗੱਲਬਾਤ ਕਰਦੇ ਇਹਨਾਂ ਦੇ ਨਾਲ। ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ ਜੀ।
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਡਮ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
0: ਹਾਂਜੀ ਰਾਜੂ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ।
1: ਧੰਨਵਾਦ ਮੈਡਮ ਜੀ। ਕੋਈ ਵੀ ਗੀਤ ਲਾ ਦਿਓ ਤੁਸੀਂ ਆਪਣੀ ਮਰਜ਼ੀ ਦਾ।
0: ਅੱਛਾ ਜੀ, ਇਸ ਦੇ ਨਾਲ ਦੱਸ ਦਿਓ ਵੀ ਚੰਡੀਗੜ੍ਹ ਦੇ ਵਿੱਚ ਮੌਸਮ ਕਿਹੋ ਜਿਹਾ ਹੈ।
1: ਗਰਮੀ ਬਹੁਤ ਹੈ ਮੈਡਮ ਜੀ, ਹਮਸ ਵਾਲਾ ਮੌਸਮ ਹੈ ਜੀ, 2-3 ਦਿਨ ਕਹਿੰਦੇ ਹੋਰ ਇੱਦਾਂ ਹੀ ਰਹੂਗਾ ਜੀ।
0: ਹਾਂਜੀ ਹਾਂਜੀ, ਤੇ ਉਸ ਤੋਂ ਬਾਅਦ ਥੋੜੀ ਜਿਹੀ ਬਾਰਿਸ਼ ਹੋਣ ਦੇ ਆਸਾਰ ਹੈਗੇ ਨੇ ਜੀ। ਤੇ ਲਓ ਜੀ, ਫਿਰ ਥੋੜ੍ਹਾ ਜਿਹਾ ਤੁਹਾਨੂੰ ਰਾਹਤ ਪਹੁੰਚਾ ਰਹੇ ਹਾਂ ਇਸ ਗੀਤ ਦੇ ਨਾਲ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਧੰਨਵਾਦ।

ਅਗਲੇ ਗੀਤ ਦੀ ਫਰਮਾਇਸ਼ ਜਿਹੜੀ ਸਾਡੇ ਕੋਲ ਪਹੁੰਚੀ ਹੈ ਜੀ, ਸੁਣਨਾ ਚਾਹੁੰਦੇ ਨੇ ਵੜਿੰਗਖੇੜਾ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ, ਡੇਰਾ ਕਲੋਨੀ ਤੋਂ ਧਰਮਾ ਸਾਗਰ, ਇੰਦਰਜੀਤ ਮੰਗਾ, ਅਵਤਾਰ ਸਿੰਘ ਪੰਨੂ ਮਥੌਲਾ ਡਿਸਟ੍ਰਿਕਟ ਗੁਰਦਾਸਪੁਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ, ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਪਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ, ਜੇ ਐਸ ਨਾਇਕ ਅਤੇ ਇਹਨਾਂ ਦਾ ਪੂਰਾ ਹੀ ਡਾਗਲਾ ਪਰਿਵਾਰ, ਛਤਰਪਤੀ ਸ਼ਿਵਾਜੀ ਨਗਰ ਖੰਡਵਾ ਤੋਂ ਰਾਜੇਸ਼ ਸੇਨ, ਸੁਰੇਖਾ ਸੇਨ ਸਾਨੂੰ ਫਰਮਾਇਸ਼ ਭੇਜ ਰਹੇ ਨੇ, ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਟਿੰਗੀਆ, ਨਮਨ ਟਿੰਗੀਆ ਅਤੇ ਅਪਾਰ ਟਿੰਗੀਆ, ਸੈਕਟਰ 18 ਜਗਾਦਰੀ ਜ਼ਿਲ੍ਹਾ ਯਮੁਨਾਨਗਰ ਹਰਿਆਣਾ ਤੋਂ ਵਿਨੇ ਮੋਹਨ ਖਾਰਵਨ, ਮੀਨਾਕਸ਼ੀ ਪਲੋਮਾ ਅਤੇ ਡਾਕਟਰ ਈਸ਼ਾਨੀ, ਚੰਡੀਗੜ੍ਹ ਤੋਂ ਰਾਜੂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਆਓ ਹੁਣ ਸੁਣਦੇ ਨੇ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਂਸਲੇ ਦੀ ਆਵਾਜ਼ 'ਚ ਬੰਦਿਸ਼ ਫਿਲਮ ਦਾ ਇਹ ਗੀਤ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਹੈਲੋ,
1: ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਪਰਿਚੈ ਦਿਓ ਆਪਣਾ।
1: ਮੈਂ ਮਲਕੀਤ ਸਿੰਘ ਘੜਿਆਣਾ ਜੀ, ਆ ਰਹੀ ਹੈ ਨਵੀਂ ਬਸਤੀ ਬਠਿੰਡੇ ਤੋਂ ਬੋਲਦਾ, ਮੇਰਾ ਪਿੰਡ ਹੈ ਘੜਿਆਣਾ ਜੀ।
0: ਜੀ ਮਲਕੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਪਹਿਲਾਂ ਤੁਹਾਡਾ। ਹਾਂਜੀ,
1: ਤੁਹਾਡਾ ਭੈਣ ਜੀ ਬਹੁਤ ਧੰਨਵਾਦ ਜੀ।
0: ਜੀ ਸ਼ੁਕਰੀਆ। ਇਹ ਦੱਸੋ, ਅੱਜ ਪ੍ਰੋਗਰਾਮ 'ਚ ਕਿਹੜੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਹੋ?
1: ਮੈਂ ਲੈਲਾ ਮਾਈ ਨੂੰ ਸੁਣਨਾ ਜੀ, ਹੁਸਨ ਹਾਜ਼ਰ ਹੈ
0: ਜੀ। ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਗੀਤ ਸੁਣਨਾ
1: ਚਾਹੁੰਦੇ ਹੋ? ਹਾਂਜੀ, ਸੁਣਾ ਦੇ, ਤੁਹਾਡਾ ਬਹੁਤ ਧੰਨਵਾਦ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ।

ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ। ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਮਹਿਸ ਗੇਟ ਨਾਭਾ ਤੋਂ। ਸਾਨੂੰ ਫਰਮਾਇਸ਼ ਭੇਜੀ ਹੈ ਸੋਮ ਦੱਤ ਨਾਭਾ, ਕੈਰਵ, ਜੋਤੀ ਰਾਣੀ, ਗੁਰਮਨ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਜ਼ਾਕਿਰ ਮੁਲਾਨੀ, ਸੁਮੱਈਆ, ਸੁਬਾਨ, ਸਮੀਰ, ਸਲਮਾ, ਮੁਮਤਾਜ, ਦਿਲਸ਼ਾਦ, ਨਸੀਰ ਮੁਲਾਨੀ, ਬਾਬੂ ਬੀ, ਬਾਦਸ਼ਾਹ ਮੁਲਾਨੀ ਅਤੇ ਇਹਨਾਂ ਦਾ ਪੂਰਾ ਹੀ ਮੁਲਾਨੀ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ ਜੀ ਪੰਡਰਪੁਰ ਜ਼ਿਲ੍ਹਾ ਸ਼ੋਲਾਪੁਰ ਤੋਂ। ਮਲਿਆਨ ਸਰਦਨਾ ਮੇਰਠ ਤੋਂ, ਅਨਿਲ ਜੈਨ, ਸੰਯਮ ਜੈਨ, ਮੁਸਕਾਨ ਅਤੇ ਜੀਵਿਅਮ ਜੈਨ, ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਚੋ ਕੈਂਚੀਆਂ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਜੀ ਜੋੜਾ ਪਰਿਵਾਰ ਨੇ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸੀਮੂ, ਏਕਮ, ਦਮਨ ਅਤੇ ਅਭਿਜੋਤ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੂਜਾ। ਨਿਓਲਾ ਅੰਬਾਲਾ ਤੋਂ ਮਹਿੰਦਰ ਰੋਇਲਾ, ਰਣਜੀਤ, ਮਨੀ, ਰੂਬੀ, ਹੈਪੀ, ਕਿਰਨ, ਸੀਮੂ ਰੋਇਲਾ ਅਤੇ ਇਹਨਾਂ ਦਾ ਪੂਰਾ ਹੀ ਰੋਇਲਾ ਪਰਿਵਾਰ ਸਾਨੂੰ ਫਰਮਾਇਸ਼ ਭੇਜਿਆ। ਪਿੰਡ ਫਰਾਂਸੀ, ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੋਡੀ, ਪ੍ਰਮੋਦ ਕੁਮਾਰ, ਪੁਸ਼ਪਿੰਦਰ ਕੁਮਾਰ। ਨਜ਼ਦੀਕ ਬੱਸ ਸਟੈਂਡ ਬੁਰਜ ਹਨੁਮਾਨ

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੇ ਸਾਡੇ ਨਾਲ ਕਾਲਰ ਜੁੜੇ ਨੇ ਗੱਲਬਾਤ ਕਰਦੇ ਇਹਨਾਂ ਦੇ ਨਾਲ ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ ਜੀ ਹੈਲੋ
1: ਸਤਿ ਸ਼੍ਰੀ ਅਕਾਲ ਮੈਡਮ ਜੀ
0: ਸਤਿ ਸ਼੍ਰੀ ਅਕਾਲ ਜੀ
1: ਲਖਮੀਰ ਸਿੰਘ ਬੋਲਦਾ ਜੀ ਜ਼ਿਲ੍ਹਾ ਫਾਜ਼ਿਲਕਾ ਜਲਾਲਾਬਾਦ ਬਸਤੀ ਦਿਲਾਵਰ ਸਿੰਘ
0: ਜੀ ਲਖਮੀਰ ਸਿੰਘ ਜੀ ਸਵਾਗਤ ਕਰਦੇ ਹਾਂ ਪ੍ਰੋਗਰਾਮ 'ਚ
1: ਬਹੁਤ ਸਵਾਗਤ ਹੈ ਮੈਡਮ ਜੀ ਤੁਹਾਡਾ ਵੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ ਜੀ
0: ਜੀ ਬਹੁਤ ਬਹੁਤ ਸ਼ੁਕਰੀਆ
1: ਸਾਰੇ ਪ੍ਰੋਗਰਾਮ ਸੁਣੀਦੇ ਨੇ ਬਹੁਤ ਵਧੀਆ ਲੱਗਦੇ ਨੇ
0: ਜੀ ਤੇ ਦੱਸੋ ਅੱਜ ਕਿਹੜੀ ਫਰਮਾਇਸ਼ ਲੈ ਕੇ ਹਾਜ਼ਰ ਹੋ
1: ਦੋ ਕਲੀਆਂ ਫਿਲਮ ਦਾ ਗੀਤ ਸੁਣਾਓ ਜੀ ਤੁਹਾਡੀ ਨਜ਼ਰ ਕਿਉਂ ਖਫਾ ਹੋ ਗਈ
0: ਜੀ ਤੁਸੀਂ ਸੁਣਨਾ ਚਾਹੁੰਦੇ ਹੋ ਗੀਤ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ
1: ਹਾਂ
0: ਲਓ ਜੀ ਸੁਣੋ ਫਿਰ ਆਪਣੀ ਪਸੰਦ ਦਾ ਗੀਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ
1: ਠੀਕ ਹੈ ਜੀ

ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਫਰਮਾਇਸ਼, ਅਤੇ ਪ੍ਰੋਗਰਾਮ 'ਚ ਜਿਹੜੇ ਅਗਲੇ ਗੀਤ ਨੂੰ ਸੁਣਨ ਲਈ ਸਾਡੇ ਕੋਲ ਫਰਮਾਇਸ਼ ਪਹੁੰਚੀ ਹੈ। ਫਰਮਾਇਸ਼ ਭੇਜਣ ਵਾਲੇ ਨੇ ਜੀ ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ ਫਰਮਾਇਸ਼ ਭੇਜ ਰਹੇ ਨੇ ਜੀ। ਤਨੋਰੀ ਤਿੱਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ, ਬੇਬੀ ਆਲੀਆ ਅਤੇ ਆਯਾਨ ਬਾਬੂ। ਮੋਤਾ ਸਿੰਘ ਨਗਰ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਜੀ ਮਨੋਜ ਜੈਨ, ਸਮਤਾ, ਬਿੱਟੂ, ਮੱਟੂ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। MLB ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਨਾ, ਪੱਪੀ, ਕਿਰਨ ਖੁਰਾਨਾ, ਲਵਿਆ, ਆਰਵ ਅਤੇ SK ਪੱਪੀ। ਪਟੇਲ ਨਗਰ ਮਲੋਟ ਤੋਂ ਰਾਜਕੁਮਾਰ, ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ, ਆਰਜ਼ੂ ਜਾਜੋਰੀਆ ਅਤੇ ਗੁੱਡੂ। ਕਸਬਾ ਚੁਲਕਾਨਾ, ਜ਼ਿਲ੍ਹਾ ਸਹਾਰਨਪੁਰ ਤੋਂ ਮੁਹੰਮਦ ਜ਼ਰੀਫ ਅੰਸਾਰੀ, ਨਈਮ ਅੰਸਾਰੀ, ਡਾਕਟਰ ਅਮੀਰ ਮੁੰਨਾ ਨਜ਼ੀਮ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਪਦਮਾ ਟੋਕਿਸ ਨੇਪਾ ਨਗਰ ਤੋਂ ਸੁਦਰਸ਼ਨ ਸ਼ਾਹ, ਪੱਲਵੀ, ਪ੍ਰਖਰ, ਕੁਸ਼ਲ, ਨਿਤੀਸ਼, ਸੁਰਭੀ, ਆਸ਼ਵਿਨ ਸ਼ਾਹ, ਮੰਗਲਾ ਬੈਨ, ਰਾਜਿੰਦਰਜੀਤ ਸ਼ਾਹ ਸਾਨੂੰ ਫਰਮਾਇਸ਼ ਭੇਜਣ ਨੇ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਕੁਮਾਰ ਸਾਨੂੰ ਦੀ ਆਵਾਜ਼ 'ਚ ਆਸ਼।

0: ਜਾਂ ਦੋ ਤਿੰਨ ਦਿਨ ਕਹਿੰਦੇ ਹੋਰ ਰਹੂਗੀ ਇੱਦਾਂ ਹੀ,
1: ਅਤੇ ਫਿਰ ਖੁੱਲ੍ਹ ਕੇ ਮੀਂਹ ਵਰੇਗਾ।
0: ਹਾਂਜੀ, ਸਾਉਣ ਦਾ ਮਹੀਨਾ ਚੜ੍ਹ ਜਾਏਗਾ ਕੱਲ੍ਹ ਦੇ।
1: ਠੀਕ ਹੈ ਜੀ, ਅਤੇ ਖੀਰ ਪੂੜੇ ਦਾ ਵੀ ਮੌਸਮ ਆ ਗਿਆ।
0: ਹਾਂਜੀ ਹਾਂਜੀ, ਖੀਰ ਪੂੜੇ, ਗੁਲਗੁਲੇ, ਕਚੌਰੀ,
1: ਕਿਉਂਕਿ ਬਾਰਿਸ਼ ਦੇ ਦਿਨਾਂ 'ਚ ਤਿੱਖੀਆਂ ਚੀਜ਼ਾਂ ਛੱਡ ਕੇ ਮਿੱਠਾ ਖਾਣਾ ਚਾਹੀਦਾ, ਤਸੀਰ ਵਧੀਆ ਰਹਿੰਦੀ ਹੈ, ਪੇਟ ਲਈ ਸਕੂਨ ਰਹਿੰਦਾ ਜੀ।
0: ਹਾਂਜੀ ਹਾਂਜੀ,
1: ਠੀਕ ਹੈ ਜੀ, ਅਤੇ ਗੀਤ ਦੀ ਫਰਮਾਇਸ਼ ਦੱਸ ਦਿਓ ਜੀ।
0: ਸਤਵਿੰਦਰ ਬਿੱਟੀ ਦਾ ਗੀਤ ਸੁਣਨਾ ਜੀ ਸਰ।
1: ਕੀ ਬਾਤ ਹੈ ਜੀ, ਸੋਹਣੇ ਜਿਹੇ ਸਿੰਗਰ ਦਾ ਸੋਹਣਾ ਜਿਹਾ ਗੀਤ ਸੁਣਾਵਾਂਗੇ ਤੁਹਾਨੂੰ ਰੀਝ। ਫੋਨ ਕਰਨ ਲਈ ਸ਼ੁਕਰੀਆ ਜੀ। ਕੁਝ ਸੁਨੇਹੇ ਵੀ ਸ਼ਾਮਿਲ ਕਰਦੇ ਹਾਂ ਜੀ, ਜਿਨ੍ਹਾਂ 'ਚ ਪਹਿਲਾ ਸੁਨੇਹਾ ਜੀ ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਅਤੇ ਵਿਲਿਸ ਡਿਕੈਸਟਰੋ। ਅਗਲਾ ਸੁਨੇਹਾ ਸੈਯਦ ਮਸਰੂਰ, ਸ਼ਾਈਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ ਅਤੇ ਪੂਰਾ ਇਹਨਾਂ ਦਾ ਪਰਿਵਾਰ, ਇਹ ਸਾਰੇ ਜਣੇ ਹੈ ਜੀ ਕੁਮਹਾਰ ਖੇੜਾ ਸਹਾਰਨਪੁਰ ਤੋਂ। ਅਗਲਾ ਸੁਨੇਹਾ ਵੜਿੰਗ ਖੇੜਾ ਤੋਂ, ਵੜਿੰਗ ਖੇੜਾ ਪੰਜਾਬ ਤੋਂ, ਮਿੰਟੂ, ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰੀਆ ਦਿਸ਼ਾਨੀ ਅਤੇ ਨਿਮਿਤ ਆਹੂਜਾ। ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਕਸ਼ਾ ਮਲਿਕ, ਗੁੜੀਆ ਮਾਹੀ, ਈਸ਼ਿਤਾ ਅਰੋੜਾ, ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ। ਗੀਤ ਸਤਵਿੰਦਰ ਬਿੱਟੀ ਦੀ ਆਵਾਜ਼ 'ਚ ਰੀਚ।
2: Boys and girls, come sit on that right, my next to that.

0: ਹੈਲੋ,
1: ਹਾਂ ਜੀ ਸਰ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਅਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਅਤੇ ਕਿੱਥੋਂ ਜੀ?
1: ਮੰਗਲ ਸਿੰਘ।
0: ਅਤੇ ਕਿਹੋ ਜਿਹਾ ਬੀਤਿਆ ਜੀ ਅੱਜ ਦਾ ਦਿਨ ਜੀ?
1: ਹਾਂਜੀ, ਬਹੁਤ ਵਧੀਆ ਜੀ। ਸਾਡੇ
0: ਕੀ ਖਾਸ ਰਿਹਾ ਜੀ?
1: ਖਾਸ ਠੀਕ ਆ, ਸਾਡੀ ਬਹੁਤ ਵਧੀਆ ਚੱਲ ਰਿਹਾ ਜੀ।
0: ਮਤਲਬ ਇਹੋ ਜਿਹਾ ਅੱਜ ਦੇ ਦਿਨ 'ਚ
1: ਕੰਮ
0: ਕੁਝ ਨਹੀਂ
1: ਕਾਰ ਦੇ
0: ਹੋਇਆ,
1: ਵਿੱਚ ਹਾਂਜੀ
0: ਕੀ ਕਰਦੇ ਹੋ
1: ਕੰਮ ਕਾਰਾਂ ਦੇ
0: ਤਾਰੀਵਾਲ 'ਚ?
1: ਵਿੱਚ ਲੰਘ ਜਾਂਦਾ ਜੀ।
0: ਅੱਜ ਕੀ ਖਾਸ ਕੀਤਾ ਜੀ?
1: ਅੱਜ ਖਾਸ ਤੇ ਕੋਈ ਇਹੋ ਜਿਹੀ ਗੱਲ ਨਹੀਂ, ਮਹਿਮਾਨ ਆਏ ਸੀਗੇ
0: ਅੱਛਾ ਜੀ,
1: ਤੇ ਉਹਨਾਂ ਦੀ ਖਾਤਰਦਾਰੀ 'ਚ ਲੱਗੇ ਰਹੇ।
0: ਚਲੋ ਜੀ,
1: ਹਾਂਜੀ,
0: ਸ਼ਾਮ ਵਧੀਆ ਕਰ ਦਿੰਦੇ ਹਾਂ, ਸਾਰੇ ਦੋਸਤ ਸੁਣਦੇ ਆ। ਤੁਹਾਡੀ ਫਰਮਾਇਸ਼ ਦਾ ਗੀਤ ਅਤੇ ਫਰਮਾਇਸ਼ ਦੱਸ ਦਿਓ ਜੀ।
1: ਹੰਸ ਰਾਜ ਜੀ ਦਾ, ਨਾ ਧੁੱਪੜਿਆ ਨਹੀਂ ਨਾ ਸ਼ਾਮ ਬੰਦਿਆ।
0: ਬਿਲਕੁਲ ਸਹੀ ਗੱਲ ਹੈ ਜੀ, ਦਿਨ ਸਦਾ ਇੱਕੋ ਜਿਹੇ ਨਹੀਂ ਰਹਿੰਦੇ। ਫੋਨ ਕਰਨ ਲਈ ਸ਼ੁਕਰੀਆ ਜੀ,
1: ਬਹੁਤ ਧੰਨਵਾਦ ਜੀ।
0: ਸੁਨੇਹੇ ਵੀ ਸ਼ਾਮਿਲ ਕਰਦੇ ਹਾਂ ਜੀ, ਮੰਡੀ ਹਰਜੀ ਰਾਮ ਮਲੋੜ ਤੋਂ ਨੱਥੂ ਰਾਮ ਸ਼ਰਮਾ।

ਪ੍ਰੋਗਰਾਮ ਦਾ ਅਗਲਾ ਗੀਤ ਫਰਮਾਇਸ਼ ਸੀਗੀ ਹਰਜੀਤ ਹਰਮਨ ਦੇ ਗਾਏ ਗੀਤ ਦੀ, ਪਰਦੇਸੀ ਸੁਣਾਵਾਂਗੇ ਪਰ ਕੁਝ ਸੁਨੇਹੇ ਸ਼ਾਮਿਲ ਕਰ ਲੈਂਦੇ ਹਾਂ ਜੀ। ਇਹ ਹੈ ਜੀ ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ ਤੋਂ, ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਤਿਮਾਨ, ਸ਼੍ਰੀਮਤੀ ਕ੍ਰਿਸ਼ਨਾ ਤਿਮਾਨ, ਰਾਹੁਲ, ਕੋਮਲ, ਸ਼ੁਭਮ, ਪ੍ਰਿਯੰਕਾ, ਆਂਚਲ, ਕੁੰਜ, ਪਰਵ, ਪ੍ਰਵੀਨ ਤਿਮਾਨ, ਚਿਰਾਗ, ਰਜਤ ਤਿਮਾਨ, ਰਾਜੇਸ਼, ਹਰਪ੍ਰੀਤ ਅਤੇ ਇਹਨਾਂ ਦਾ ਪੂਰਾ ਤਿਮਾਨ ਪਰਿਵਾਰ, ਕ੍ਰਿਸ਼ਨ ਲਾਲ, ਰਾਜੂ, ਦੀਪੂ, ਸ਼ੀਤਲ, ਸ਼ਾਰਦਾ, ਵਿਵਾਨ, ਗੋਪਾਲ, ਪਿੰਡ ਮੱਖਣਪੁਰ ਬਿਸ਼ਨਾ ਜੰਮੂ ਤੋਂ, ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਆਰਜੂ ਜਜੋਰੀਆ ਅਤੇ ਗੁੱਡੂ। ਗੀਤ ਹਰਜੀਤ ਹਰਮਨ ਦਾ ਗਾਇਆ ਪਰਦੇਸੀ।

0: ਹੈਲੋ।
1: ਹਸਵਨੀ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਤੇ ਕਿੱਥੋਂ ਜੀ?
1: ਦੇਸਰਾਜ ਡਰਾਈਵਰ, ਤਹਿਸੀਲ ਟੋਹਾਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਤੇ ਗੀਤ ਕਿਹੜੇ ਗਾਇਕ ਦਾ ਸੁਣਨਾ ਜੀ?
1: ਗੀਤ ਇੱਕ ਤਾਂ ਗੁਰਦਾਸ ਮਾਨ ਦਾ, ਇੱਕ ਜੱਸੀ ਗਿੱਲ ਦਾ ਹੈ ਜੀ। ਹੈਲੋ,
0: ਗੁਰਦਾਸ ਮਾਨ ਦਾ ਕਿਹੜਾ ਗੀਤ ਜੀ?
1: ਤੇਰੇ ਇਸ਼ਕ ਦਾ ਗਿਰਦਾ ਪੈਂਦਾ ਨੀ, ਤੇਰੇ ਇਸ਼ਕ ਦਾ ਗਿਰਦਾ ਪੈਂਦਾ।
0: ਤੇਰੇ ਇਸ਼ਕ ਨੇ ਦੇਖ ਲੈਂਦੇ ਹਾਂ ਜੀ, ਨਹੀਂ ਤਾਂ ਗੁਰਦਾਸ ਮਾਨ ਜੀ ਦਾ ਕੋਈ ਹੋਰ ਗੀਤ ਸੁਣਾ ਦਿਆਂਗੇ। ਦੇਖ ਰਹੇ ਹਾਂ ਜੀ, ਤੇ
1: ਜੱਸੀ ਗਿੱਲ ਦਾ ਵੀ ਨੀ ਹੈਗਾ।
0: ਜੱਸੀ ਗਿੱਲ ਦਾ ਕਿਹੜਾ ਜੀ?
1: ਲਾਦੇਨ ਹੈ ਜੀ ਆਪਣਾ, ਇਹਦਾ ਆਪਣਾ ਕਿਹੜਾ ਤੇਰਾ ਕਿਹੜਾ ਬਾਪੂ?
0: ਹਾਂਜੀ,
1: ਇੱਕ ਮਿੰਟ ਜੀ।
0: ਜੱਸੀ ਗਿੱਲ ਦਾ ਕਿਹੜਾ ਗੀਤ ਜੀ?
1: ਇਹ ਹੈਗਾ ਜੀ ਤੇਰਾ ਬਾਪੂ ਕਿਵੇਂ।
0: ਚਲੋ ਜੀ, ਗੁਰਦਾਸ ਮਾਨ ਦਾ ਤੁਹਾਨੂੰ ਗੀਤ ਸੁਣਾਉਂਦੇ ਹਾਂ, ਦਿਲ ਹੋਣਾ ਚਾਹੀਦਾ ਜਵਾਨ। ਫੋਨ ਕਰਨ ਲਈ ਸ਼ੁਕਰੀਆ ਜੀ।

ਸੁਣਨ ਵਾਲੇ ਦੋਸਤਾਂ ਨੂੰ ਦੱਸ ਦਈਏ ਕਿ ਜਿਹੜੇ ਫੋਨ ਕਰਨਾ ਚਾਹੁੰਦੇ ਆ, ਪ੍ਰੋਗਰਾਮ 'ਚ ਸ਼ਾਮਿਲ ਹੋਣਾ ਚਾਹੁੰਦੇ ਆ, ਫੋਨ ਨੰਬਰ ਹੈ ਜੀ 2342-171, ਅਤੇ ਜਲੰਧਰ ਦੇ ਏਰੀਆ ਕੋਡ 0181 ਲਗਾਉਣਾ ਨਾ ਭੁੱਲਣਾ, ਯਾਨੀ ਪੂਰਾ ਨੰਬਰ 0181-2342-171।

0: ਹੈਲੋ,
1: ਸਤਿ
0: ਸਤਿ ਸ਼੍ਰੀ ਅਕਾਲ ਜੀ। ਤੇ ਗੀਤ ਕਿਹੜੇ ਗਾਇਕ ਦਾ ਸੁਣਨਾ ਜੀ?
1: ਜੱਸੀ ਗਿੱਲ ਦਾ ਲਾ ਦੋ ਜੀ, ਕੋਈ ਵੀ।
0: ਜ਼ਰੂਰ ਸੁਣਾਨੀ ਆ ਜੀ, ਫੋਨ ਕਰਨ ਲਈ ਸ਼ੁਕਰੀਆ ਜੀ।
1: ਧੰਨਵਾਦ ਜੀ।

0: ਹੈਲੋ,
1: ਹੈਲੋ
0: ਸਤਿ ਸ਼੍ਰੀ ਅਕਾਲ ਜੀ। ਅਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਅਤੇ ਕਿੱਥੋਂ ਜੀ? ਹਾਂਜੀ,
1: ਸਤਿ
0: ਅਤੇ ਕਿਹੜੇ ਗਾਇਕ ਦਾ ਗੀਤ ਸੁਣਨਾ ਜੀ? ਹਾਂਜੀ, ਚਲੋ ਜੀ, ਗੁਰਨਾਮ ਭੁੱਲਰ ਦਾ ਗੀਤ ਸੁਣਾਉਂਦੇ ਹਾਂ ਜੀ। ਫੋਨ ਕਰਨ ਲਈ ਸ਼ੁਕਰੀਆ ਜੀ।

ਕਿਸਮਤ ਵੀ ਕਿੰਨੀ ਅਜੀਬ ਚੀਜ਼ ਆ ਨਾ, ਟਿੱਬਿਆਂ 'ਤੇ ਵੀ ਪਾਣੀ ਚਾੜ ਦਿੰਦੀ ਆ। ਜਦੋਂ ਮੈਂ ਨਿੱਕਾ ਹੁੰਦਾ ਸੀ ਨਾ, ਆਪਣੇ ਘਰ ਇੱਕ ਫਕੀਰ ਆਇਆ ਸੀ, ਮੈਨੂੰ ਆਟੇ ਦੀ ਕੌਲੀ ਪਾ ਤੀ ਅਤੇ ਉਹ ਜਾਣ ਲੱਗਾ ਮੈਨੂੰ ਸੀਸ ਦੇ ਗਿਆ, ਕਹਿੰਦਾ ਤੇਰੀ ਵਹੁਟੀ ਬੜੀ ਸੋਹਣੀ ਆਊ, ਤੇਰੀ ਸੋਹ ਜੇ ਕਿਤੇ ਉਹ ਅੱਜ ਮਿਲ ਜਾਏ ਨਾ, ਸਾਰੀ ਫਸਲ ਉਹ ਫਕੀਰ ਦੇ ਬੂਹੇ ਕੀ ਡਿੱਗ ਜਾਵੇ।

ਤੁਸੀਂ ਸੁਣ ਰਹੇ ਹੋ ਸੌਗਾਤ, ਅਤੇ ਸੌਗਾਤ 'ਚ ਅਗਲਾ ਗੀਤ ਜਿਹੜਾ ਤੁਹਾਡੀ ਨਜ਼ਰ ਕਰ ਰਹੇ ਹਾਂ ਉਹ ਹੈ ਮਨਮੋਹਨ ਵਾਰਿਸ ਦੀ ਆਵਾਜ਼ 'ਚ ਦਿਲ ਟੁਕੜੇ ਟੁਕੜੇ। ਦੋਸਤੋ, ਇਹ ਪ੍ਰੋਗਰਾਮ ਸੌਗਾਤ ਜਾਰੀ ਰਹੇਗਾ ਰਾਤ 1 ਵਜੇ ਤੱਕ, ਅਤੇ ਫਿਰ ਤੁਹਾਡੀ ਨਜ਼ਰ ਕਰਾਂਗੇ ਪੰਜਾਬੀ ਮੈਲੋਡੀਅਸ ਗੀਤ। ਪੰਜਾਬੀ ਮੈਲੋਡੀਅਸ ਗੀਤ ਦਾ ਸਮਾਂ ਰਾਤ 2 ਵਜੇ ਤੱਕ, ਅਤੇ ਪੰਜਾਬੀ ਦੋ ਗਾਣੇ 2 ਵਜੇ ਤੋਂ 3 ਵਜੇ ਤੱਕ। 3 ਵਜੇ

ਰਗਸਾਰ ਗੁਰਬਾਣੀ ਵਿਚਾਰ ਅਤੇ 3:30 ਵਜੇ ਭਗਤੀ ਸੰਗੀਤ ਦਾ ਪ੍ਰੋਗਰਾਮ ਭਜਨ। ਤੜਕਸਾਰ 4 ਵਜੇ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਫਿਲਹਾਲ ਦਿਲ ਟੁਕੜੇ ਟੁਕੜੇ ਗਾਇਕ ਕਲਾਕਾਰ ਮਨਮੋਹਨ ਵਾਰਿਸ।

ਹੁਣ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ ਵੱਖ ਚੈਨਲ ਤੇ ਆਕਾਸ਼ਵਾਣੀ ਦੇ ਵੱਖ ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਕੁਆਲਿਟੀ ਵਿੱਚ। ਨਿਊਜ਼ ਔਨ ਏਅਰ ਐਪ ਤੇ ਹੀ ਤੁਸੀਂ ਪੰਜਾਬ ਦੇ ਵੱਖ ਵੱਖ ਆਕਾਸ਼ਵਾਣੀ ਕੇਂਦਰਾਂ ਦੇ ਨਾਲ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਵੀ ਸੁਣ ਸਕਦੇ ਹੋ। ਹੁਣੇ ਹੀ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਤੇ ਆਈਟਿਊਨ ਦੋਵੇਂ ਪਲੇਟਫਾਰਮ ਤੇ ਉਪਲਬਧ।

ਇੱਕ ਗੱਭਰੂ ਤੇ ਮੁਟਿਆਰ ਦੇ ਬੜੇ ਚਿਰਾਂ ਪਿਆਰ ਪਿੱਛੋਂ ਇੱਕ ਦਿਨ ਐਸਾ ਆਉਂਦਾ ਕਿ ਗੱਭਰੂ ਨੂੰ ਘਰ ਦੀ ਬਹੁਤ ਵੱਡੀ ਮਜਬੂਰੀ ਕਰਕੇ ਵਿਆਹ ਕਿਤੇ ਹੋਰ ਕਰਵਾਉਣਾ ਪੈਂਦਾ ਅਤੇ ਮੁਟਿਆਰ ਉਹਦੀ ਖੁਸ਼ੀ ਸਮਝ ਕੇ ਸਬਰ ਦਾ ਘੁੱਟ ਭਰ ਲੈਂਦੀ ਹੈ ਅਤੇ ਵਿਆਹ ਤੋਂ ਬਾਅਦ ਅਚਾਨਕ ਦੋਨਾਂ ਦੀ ਮੁਲਾਕਾਤ ਹੁੰਦੀ ਹੈ। ਗੱਭਰੂ ਮੁਟਿਆਰ ਨੂੰ ਕਹਿੰਦਾ ਕਿ ਜੋ ਹੋ ਗਿਆ ਉਹਨੂੰ ਸੁਪਨਾ ਸਮਝ ਕੇ ਭੁੱਲ ਜਾ,

ਕਾਰਨ ਪ੍ਰਗਟ ਹੁੰਦਾ ਹੈ ਤੇ ਘੱਟ ਹੀ ਅੰਤਰ ਦੇ ਵਿੱਚ ਉਸ ਪ੍ਰਭੂ ਦੇ ਦੀਦਾਰ ਹੁੰਦੇ ਹਨ। ਮੇਰਾ ਮਨ ਸ਼ਬਦ ਲਗੋ ਗੁਰ ਮੀਠਾ, ਖੁੱਲਿਓ ਕਰਮ ਪਇਓ ਪਰਗਾਸਾ, ਘੱਟ ਘੱਟ ਹਰ ਹਰ ਡੀਠਾ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜਥੇ ਨੇ।

0: ਪ੍ਰਕਰਣ ਨੂੰ ਸਮਝਣ ਸਮਝਾਉਣ ਲਈ ਪੂਰਾ ਸ਼ਬਦ ਸਨਮੁਖ ਰੱਖਣਾ ਜ਼ਰੂਰੀ ਲੱਗਦਾ ਹੈ ਤਾਂ ਜੋ ਇਸ ਸ਼ਬਦ ਦਾ ਮੁੱਖ ਮੰਤਵ ਠੀਕ ਪ੍ਰਸੰਗ ਵਿੱਚ ਉਭਾਰਿਆ ਜਾ ਸਕੇ। ਗੌੜੀ ਮੱਲਾ ਤੀਜਾ। ਬ੍ਰਹਮਾ ਵੇਦ ਪੜ੍ਹੈ ਵਾਦ ਵਿਖਾਣਾ ਹੈ, ਅੰਤਰ ਤਾਮਸ ਆਪ ਨਾ ਪਛਾਣਾ, ਤਾਂ ਪ੍ਰਪਾਏ ਗੁਰਸ਼ਬਦ ਵਿਖਾਣਾ ਹੈ, ਗੁਰਸੇਵਾ ਕਰੋ ਫਿਰ ਕਾਲ ਨਾ ਖਾਏ, ਮਨਮੁਖ ਖਾਧੇ ਦੂਜੇ ਭਾਏ ਰਹਾਓ। ਗੁਰਮੁਖ ਪ੍ਰਾਣੀ ਅਪਰਾਧੀ ਸਿੱਧੇ, ਗੁਰ ਕੈ ਸ਼ਬਦ ਅੰਤਰ ਸਹਿਜ ਰਿਧੇ, ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸਿੱਧੇ, ਸਤਿਗੁਰ ਮੇਲੇ ਪ੍ਰਭ ਆਪ ਮਿਲਾਏ, ਮੇਰੇ ਪ੍ਰਭ ਸਾਚੇ ਕਹਿ ਮਨ ਪਾਏ, ਹਰ ਗੁਣ ਗਾਵੈ ਸਹਿ ਸੁਭਾਏ, ਬਿਨ ਗੁਰ ਸਾਚੇ ਪਰਮ ਭੁਲਾਏ, ਮਨਮੁਖ ਅੰਧੇ ਸਦਾ ਬਿਖ ਖਾਏ, ਜਮ ਡੰਡ ਸਹੈ ਸਦਾ ਦੁੱਖ ਪਾਏ, ਜੰਮੂਆਨਾ ਜੋ ਹੈ ਹਰ ਕੀ ਸਰਨਾਈ, ਹਉਮੈ ਮਾਰ ਸੱਚ ਲਿਵਲਾਈ, ਸਦਾ ਰਹੈ ਹਰ ਨਾਮ ਲਿਵਲਾਈ, ਸਤਿਗੁਰ ਸੇਵੈ ਸੇ ਜਨ ਨਿਰਮਲ ਪਵਿੱਤਾ, ਮਨ ਸਿਓ ਮਨ ਮਿਲਾਏ ਸਭ ਜਗ ਜੀਤਾ, ਇਨ ਵਿਦ ਕੁਸਲ ਤੇਰੇ ਮੇਰੇ ਮੀਤਾ, ਸਤਿਗੁਰ ਸੇਵੇ ਸੋ ਫਲ ਪਾਏ, ਹਿਰਦੈ ਨਾਮ ਵਿੱਚੋਂ ਆਪ ਗੁਆਏ, ਅਨਹਦ ਬਾਣੀ ਸ਼ਬਦ ਵਜਾਏ, ਸਤਿਗੁਰ ਤੇ ਕਵਨ ਕਵਨ ਨਾ ਸੀਧੋ ਮੇਰੇ ਭਾਈ, ਭਗਤੀ ਸਿੱਧੇ ਦਰਸੋ ਬਾ ਪਾਈ, ਨਾਨਕ ਰਾਮ ਨਾਮ ਵਡਿਆਈ। ਸ਼ਬਦ ਦੇ ਆਰੰਭ ਵਿੱਚ ਹੀ ਉਸ ਕਰਮਕਾਂਡੀ ਯੁੱਗ ਦਾ ਸੰਕੇਤ ਹੈ ਜੋ ਵੇਦਾਂ ਦੇ ਗਿਆਨ ਦਾ ਆਸਰਾ ਲੈ ਕੇ ਕਥਾ ਵਾਰਤਾ ਤਾਂ ਕਰਦਾ ਹੈ ਪਰ ਉਸਦਾ ਨਿੱਜ ਜੀਵਨ ਵੇਦਾਂ ਦੇ ਸੰਬੰਧਿਤ ਗਿਆਨ ਤੋਂ ਅਭਿੱਜ ਹੀ ਹੁੰਦਾ ਹੈ। ਕਬੀਰ ਸਾਹਿਬ ਨੇ ਠੀਕ ਹੀ ਫਰਮਾਇਆ ਹੈ, ਵੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਉਹ ਬਾਹਰੋਂ ਸਰੀਰ ਕਰਕੇ ਗਿਆਨੀ ਜਾਪਦਾ ਹੈ ਪਰ ਉਸਦਾ ਅੰਤਰ ਆਤਮਕ ਮੰਡਲ ਅਗਿਆਨੀ ਹੋਣ ਕਾਰਨ ਚਾਨਣ ਪੱਖ ਤੋਂ ਵਾਂਝਾ ਹੈ, ਜਿੱਥੇ ਘੋਰ ਅੰਧੇਰ ਪਸਰਿਆ ਹੋਇਆ ਹੈ। ਬਾਹਰ ਦਿਸਿਆ ਚਾਨਣਾ ਦਿਲ ਅੰਧਿਆਰੀ ਰਾਤ, ਇਹ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹਨ। ਇਹੋ ਕਾਰਨ ਹੈ ਕਿ ਉਹ ਤਾਮਸੀ ਸੁਭਾਅ ਵਾਲਾ ਬਣਿਆ ਰਹਿੰਦਾ ਹੈ ਅਤੇ ਇਸੇ ਸੁਭਾਅ ਦੇ ਅੰਤਰਗਤ ਉਸ ਵੱਲੋਂ ਕੀਤੇ ਜਾਂਦੇ ਵੇਦਾਂ ਦੇ ਪਾਠ ਦਾ ਨਾ ਤਾਂ ਉਸ ਨੂੰ ਆਸਰਾ ਹੁੰਦਾ ਹੈ ਅਤੇ ਨਾ ਹੀ ਸੁਣਨ ਵਾਲੇ ਨੂੰ। ਪਰੰਤੂ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਵਾਲਾ ਗੁਰਮੁਖ ਜਦੋਂ ਗੁਰੂ ਦੇ ਉਸ ਸ਼ਬਦ ਦਾ ਜੋ ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ ਦਾ ਓਟ ਆਸਰਾ ਲੈ ਲੈਂਦਾ ਹੈ ਤਾਂ ਉਹ ਅਜਿਹੀ ਸਹਿਜ ਰੂਪੀ ਅਵਸਥਾ ਧਾਰਨ ਕਰ ਲੈਂਦਾ ਹੈ ਜੋ ਉਸਦੇ ਅੰਤਰ ਆਤਮੇ ਨੂੰ ਰੁਸ਼ਨਾ ਕੇ ਉਸ ਨੂੰ ਸੱਚ ਦੇ ਮਾਰਗ ਦਾ ਪੰਧੀ ਬਣਾ ਦਿੰਦੀ ਹੈ। ਹੁਣ ਪ੍ਰਸ਼ਨ ਉੱਠਦਾ ਹੈ ਕਿ ਇਹ ਸਹਿਜ ਪਦ ਕਿੱਥੋਂ ਅਤੇ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਸਮੱਸਿਆ ਦਾ ਸਮਾਧਾਨ ਵੀ ਤੀਸਰੇ ਪਾਤਸ਼ਾਹ ਦੀ ਨੌ ਪਦਿਆਂ ਵਾਲੀ ਇੱਕ ਹੋਰ ਅਸ਼ਟਪਦੀ ਅੰਦਰ ਬਹੁਤ ਹੀ ਖੂਬਸੂਰਤੀ ਨਾਲ ਦੱਸਿਆ ਗਿਆ ਹੈ। ਭਾਈ ਰੇ ਗੁਰਬਿਨ ਸਹਿਜ ਨਾ ਹੋਏ, ਸ਼ਬਦੈ ਹੀ ਤੇ ਸਹਿਜ ਉਪਜੈ, ਹਰ ਪਾਇਆ ਸੱਚ ਹੋਏ। ਇਸ ਤਰ੍ਹਾਂ ਗੁਰੂ ਦਾ ਸ਼ਬਦ ਹੀ ਸਮਰੱਥ ਹੈ ਮਾਨਵ ਨੂੰ ਸਹਿਜ ਪਦ ਪ੍ਰਦਾਨ ਕਰਨ ਲਈ। ਇਹ ਸਹਿਜ ਪਦ ਹੀ ਉਸਦੇ ਅੰਤਰ ਆਤਮੇ ਵਿੱਚ ਪ੍ਰਭੂ ਮੇਲ ਦੀ ਰੀਝ ਪੈਦਾ ਕਰਦਾ ਹੈ ਜੋ ਉਸਦੇ ਜੀਵਨ ਨੂੰ ਸਫਲ ਬਣਾ ਦਿੰਦੀ ਹੈ।
1: ਗੁਰ ਕੈ ਸ਼ਬਦ ਅੰਤਰ ਸਹਿਜ ਰੀਧੇ, ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸੀਧੇ। ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਜਸਬੀਰ ਸਿੰਘ ਸਾਬਰ। ਗੁਰੂ ਕਾ ਸ਼ਬਦ ਐਸਾ ਦੀਪਕ ਹੈ ਜੋ ਮਨੁੱਖ ਨੂੰ ਗਫਲਤ ਦੀ ਨੀਂਦ ਚੋਂ ਜਗਾ ਕੇ ਗਿਆਨ ਰੂਪੀ ਪ੍ਰਭਾਤ ਦੇ ਦਰਸ਼ਨ ਕਰਵਾਉਂਦਾ ਹੈ ਤਾਂ ਜੀਵ ਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਅਮੋਲਕ ਰਤਨਾਂ ਦੀ ਕੋਈ ਕੋਠੜੀ ਦੇ ਦੁਆਰ ਖੁੱਲ੍ਹ ਗਏ ਹੋਣ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਿਰ, ਰਤਨ ਕੋਠੜੀ ਖੁੱਲ੍ਹੀ ਅਨੂਪਾ। ਇਸ ਸ਼ਬਦ ਦਾ ਗਾਇਨ ਕੀਤਾ ਹੈ ਡਾਕਟਰ ਗੁਰਨਾਮ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਨੇ।

ਹੁਣੇ ਤੁਸੀਂ ਭਗਤੀ ਰਚਨਾਵਾਂ ਸਰਵਣ ਕਰ ਰਹੇ ਸੀ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੜਕੇ ਦੇ 4 ਵਜ ਗਏ ਨੇ। ਆਓ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਕਰੀਐ ਜਿਹਾ ਘਾਲੈ ਘਾਲਣਾ ਤੇ ਵਿਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਜਿਤ ਦਰਗਹਿ ਗਇਆ ਹਾਰੀਐ ਪੜਿਆ ਤਿਉ ਮੀਆਂ ਵਿਚਾਰ ਕੇ ਵਿਚਾਰੀਐ ਮੋਹ ਚੱਲੈ ਸੋ ਕੇ ਮਾਰੀਐ ਮੋਹ ਚੱਲੈ ਸੋ ਕੇ ਮਾਰੀਐ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਏ ਮਹੱਲੇ ਪੰਜਵੇਂ ਕੇ ਇੱਕ ਓ ਅੰਕ

ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਵਲ ਰਿਧ ਤਾਰੰ ਗੁਰ ਅਰ

ਜਨ ਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਖਾਣਿਓ।

ਕਰ ਗੁਰ ਰਾਮਦਾਸ ਅਪਰੰਪਰ ਬੀਣਾ ਗੁਰ ਨਾਨਕ ਸੱਚ ਨੀਮ ਥਾਲ ਸਤ ਗੁਰ ਸੰਗ ਲੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ।

ਵਿੱਚੋਂ ਜਗਤਰ ਪਰ ਜਾਨੀਅਤ ਬਾਸੁਰ ਰਹਿਣ ਬਾਸ ਜਾਂ ਕੋ ਹਿਤ ਨਾਮ ਸਿਓ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਬਾਸਨਾ ਤੇ ਬਾਹਰ ਪੈ ਦੇਖੀਅਤ ਧਾਮ ਸਿਓ ਅਪਰ ਪਰੰਪਰ ਪੁਰਖ ਸਿਓ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਓ ਮਥੁਰਾ ਕੋ ਪ੍ਰਭ ਸਰਬ ਮੈਂ ਅਰਜ

ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ, ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸਹ ਕੁਰਸਹ, ਤੁਧ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ। ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹਾਂ ਦੈ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ। ਸੱਜਣ

जिस पास बैठिया सोहिया सबना दा वेसा सत

ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਨਾਮ ਸਭ ਅਰਥਾਂ ਗੁਰਪੂਰਾ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾਂ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ

ਜਿਨ ਸਾਧੂ ਚਰਨ ਸਾਧ ਪਗ ਸੇਵੇ।

ਕਉ ਕੀ ਜੈ ਦਾਸ ਦਾਸ ਦਾਸਨ ਕੋ।

संग हम अंधोले ज्ञानहीन अज्ञानी।

हम अंदुल काओ गोरे अंचल दीजा जान नानक चल है मिलन था।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ। ਮਹੱਲਾ ਚੌਥਾ, ਘਰ ਪਹਿਲਾ ਚੌਪਦੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰਾ ਹੀਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦੀਓ ਰਿਨ ਲਾਥਾ। ਗੁਰਬਿਨ ਘੋਰੇ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸਬਦ ਸਪੁੰਨ, ਅਗਨ ਕਟ ਹੈ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰਹੋ, ਗੁਰੂ ਸਤ ਕਵ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕੇ ਅਥ ਸੰਸਾਰ ਮਹਿ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨਾ, ਪਰਤਖ ਗੁਰੂ ਨਿਸਤਾਰੇ। ਸਤ

ਬਿਖਿਆ ਰੰਗ ਕੂੜਾਵਿਆ ਦਿਸਣ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤੈਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉਂ ਪਿਆਰ, ਮਨ ਤਨ ਰੱਤਾ ਸੱਚ ਰੰਗ।

Thank you.

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ।

ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧਾ ਵੈਤਾਏ ਸਭ ਥਾਈ ਹੋਏ ਸਹਾਏ ਦਸ

ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਨਿੱਠ ਕੀਤਾ ਤਿਨ੍ਹਾਂ

ਘਰੋ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ।

0: ਮਹੱਲਾ ਪਹਿਲਾ ਨਾਨਕ ਮੇਰੇ ਸਰੀਰ ਕਾ ਇੱਕ ਰਤ ਗਿਰਤਵਾ ਹੋ ਜੁਗ ਜੁਗ ਫਿਰ ਵਟਾਈਆ ਹੈ ਗਿਆਨੀ ਬੁਝੇਤਾ ਹੈ ਸਤਿਯੁਗ ਰਸ ਸੰਤੋਖ ਕਾ ਧਰਮ ਅੱਗੇ ਰਤਵਾ ਹੋ ਤ੍ਰੇਤੀ ਰਥ ਜਤੇ ਕਾ ਜੋਰ ਅੱਗੇ ਰਥਵਾ ਹੋ ਦੁਆਪਰ ਰਥ ਤਪੇ ਕਾ ਸਤ ਅੱਗੇ ਰਥਵਾ ਹੋ ਕਲਯੁਗ ਰਥ ਅਗਨ ਕਾ ਉੜ ਗਏ
1: ਸਾਮ ਕਹੇ ਸਤੰਬਰ ਸੁਆਮੀ ਸਚ ਮੇ ਆਚੇ ਸਾਥ ਰਹੇ ਸਭ ਕੋ ਸਚ ਸਮਾਵੇ ਰਿਗ ਕਹੇ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇ ਲੈ ਪ੍ਰਚਿਤ ਜਾਏ ਨਾਨਕ ਤੋ ਮੁਖੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਿਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈ ਰੰਗ ਕੀਆ ਕਲ ਮੈਂ ਬੇਦ ਅਥਰਬਣ ਹੁਆ ਨਾ ਉਕਦਾਈ ਅਲਹੋ ਪਾਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਟਾਨੀ ਅਮਲਕੀਆ ਚਾਰੇ ਵੇ ਦੋਏ ਸਚਿਆਰ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ ਭਾਓ

ਹੋੜੀ ਸਤਿਗੁਰ ਬਿਟੋ ਵਾਰਿਆ ਜਿਤ ਮਿਲੇ ਖਸਮ ਸਮਾਲਿਆ ਜਿਨ ਕਰ ਉਪਦੇਸ਼ ਗਿਆਨ ਜਿੰਦੀ ਆ ਇਨੀ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾ ਰਿਹਾ ਸਤਿਗੁਰੂ ਹੈ ਬੋਝ ਥਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ।

ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁਖ ਝੂਠ ਬਿਭੁਕੰ ਸਾਰੰ ਤ੍ਰੈਪਾਲ ਤੇ ਗਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋਇ ਧੋਤੀ ਬਸਤਰ ਕਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਭ ਪੋਕਟ ਨਿਸ਼ਚੋ ਕਰਮੰ ਕਹੁ ਨਾਨਕ ਨਿਸ਼ਚੋ ਤਿਹਾਵੈ ਬਿਨ ਸਤ

ਸਦਾ ਸੰਤੋਖ ਸੂਤ ਜਤ ਕੰਡੀ ਸਤਵਟ ਇਹੋ ਜਨਮ ਜੀ ਕਾ ਹੈ ਤਾਂ ਪਾਂਡੇ ਘੱਤ ਨਾ ਹੋ ਟੁੱਟੇ ਨਾ ਮਨ ਲਗੇ ਨਾ ਹੋ ਜਲੇ ਨਾ ਜਾਏ ਤਨ ਸੋ ਮਨਸ ਨਾਨਕਾ ਜੋਗਲ ਚਲੇ ਪਾਏ ਚੌਪੜ ਮੁੱਲਣ ਆਇਆ ਬਹਿ ਚੁੱਕੇ ਪਾਇਆ ਸਿੱਖਾਂ ਕਾ ਚੜ੍ਹਾਈਆਂ।

ਕੌੜੀ ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਕਿਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੈ ਸੋ ਕਰੇ ਮਨੋ ਚਿੰਦਿਆ, ਸੋ ਫਲ ਪਾਏ ਸੀ। ਕਾਦਰ ਗਹਿ ਪੈਂਦਾ ਜਾਏ ਸੀ, ਕਾਦਰ ਗਹਿ ਪੈਂਦਾ ਜਾਏ।

ਨਾਨਕ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਕਾਈ ਹੱਥ ਸ਼੍ਰੀ ਜਗਤ ਕਸਾਈ ਨੀਲ ਬਸਤਰ ਪਹਿਰ ਹੋਵੈ ਪਰਵਾਰ ਮਲੇਸ਼ ਧਾਨ ਲੈ ਪੂਜੈ ਪ੍ਰਾਣ ਭਾਕਿਆ ਕਾ ਕੁੱਠਾ ਬੱਕਰਾ ਕਾਣਾ ਚੌਕੇ ਉੱਪਰ ਕਿਸੇ ਨਾ ਜਾੜ ਦੇ ਕੈ ਚੌਕਾ ਕੱਢੀ ਕਾਰ ਉੱਪਰ।